ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਤਿੰਦਰ ਸਰਤਾਜ ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕੇ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਕਿ ਤੁਹਾਡੇ ਵਿਆਹ ਵੀ ਚੈੱਕ ਕਰਨੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ ਘਰ ਵਸ ਗਏ ਹੋਣੇ ਭਜਾਈਆਂ ਆ ਗਈਆਂ ਹੋਣੀਆਂ ਰੋਟੀਆਂ ਪੱਕਦੀਆਂ ਹੋਣੀਆਂ ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ ਉਹਨਾਂ ਨੂੰ ਗੁਰਮੁਖੀ ਲਿਪੀ ਜ਼ਰੂਰ ਉੜਾੜਾ ਜ਼ਰੂਰ ਇੱਕ ਵਾਰੀ ਸਿਖਾ ਦਿਓ ਬਾਕੀ ਉਹਨਾਂ ਦੀ ਆਪਣੀ ਖੁਆਇਸ਼ ਹੈ ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।

ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ

ਵਿਆਹ ਬਾਰੇ ਸਕਾਟਲੈਂਡ ਦੀ ਕਹਾਵਤ ਹੈ ਕਿ ਸੋਹਣੀ ਪਤਨੀ ਦੇ ਘਰ ਵਾਲੇ ਨੂੰ ਦੋ ਤੋਂ ਵੱਧ ਅੱਖਾਂ ਦੀ ਲੋੜ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ।

ਸਤਿਗੁਰੂ ਦੋਸਤੋ ਮੈਂ ਤੁਹਾਡਾ ਆਪਣਾ ਆਵਾਜ਼ ਪੰਜਾਬ ਦੀ ਮਾਸ਼ਾਅੱਲਾ ਤੁਸੀਂ ਮੇਰੇ ਗੀਤਾਂ ਨੂੰ ਤੇ ਮੇਰੀ ਆਵਾਜ਼ ਨੂੰ ਦਿਲੋਂ ਸਤਿਕਾਰ ਦੇ ਕੇ ਆਵਾਜ਼ ਪੰਜਾਬ ਦੀ ਬਣਾਇਆ ਜਿਹਦੇ ਲਈ ਮੇਰਾ ਰੋਮ ਰੋਮ ਤੁਹਾਡਾ ਕਰ ਜਾਈਏ ਹਰਮਨ ਰੇਡੀਓ ਤੁਹਾਡਾ ਸਭ ਦਾ ਹਰਮਨ ਪਿਆਰਾ ਰੇਡੀਓ ਹੈ ਇਸ ਲਈ ਮੈਂ ਪਰਮਾਤਮਾ ਅੱਗੇ ਦੁਆ ਕਰਾਂਗਾ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਪਰਮਾਤਮਾ ਹਮੇਸ਼ਾ ਇਸ ਨੂੰ ਬੁਲੰਦੀਆਂ ਕਰੇ।

0: ਸਤਿਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਦੀ ਮਾਨ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਮਨਪ੍ਰੀਤ ਟਿਵਾਣਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖੂਬਸੂਰਤ ਤੋਹਫੇ ਲੈ ਕੇ ਆਉਂਦਾ, ਖੂਬਸੂਰਤ ਗੱਲਾਂ, ਖੂਬਸੂਰਤ ਸੰਗੀਤ। ਆਪ ਸਭ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਦਬਰਾ।

0: radio 24/7.
1: ਬਾਂਤੀ ਇੱਧਰ ਕੀ ਹੁਣ ਗੋਲ ਗੱਪੇ ਖਾਂਦੀ ਤੁਰੀ ਫਿਰਦੀ ਆ ਸੂਰਜ ਛਿਪਣ ਵਾਲਾ ਹੋਇਆ ਪਿਆ ਹੁਣ ਜਾਣਾ ਨਹੀਂ ਹੈ
2: ਓਹੋ ਆਂਦੀ ਆ
1: ਪਹਿਲਾਂ ਮੈਨੂੰ ਇਹ ਦੱਸ ਬਈ ਹਰਿਆਣਾ ਰੋਡਵੇਜ ਬੱਸ ਤੇ ਜਾਣਾ ਜਾਂ ਪੰਜਾਬ ਰੋਡਵੇਜ ਬੱਸ ਤੇ ਜਾਣਾ ਜਾਂ ਫਿਰ PRTC ਵਾਲਿਆਂ ਦੇ ਜਾਣਾ
2: वे चलांगे दा PRTC वाले ने पर एदा मतलब की आ
1: ए PRTC दा मतलब सीगा संती ए पेप्सू रोडवेज ट्रांसपोर्ट कारपोरेशन
2: ते हुण
1: हुण इहदी हालत देख के लगदा संती ए PRTC दा मतलब पिटदी रोंदी तुरदी चल
2: वे भजने सामने बस ते लिखा KM स्कीम एदा की मतलब
1: एदा मतलब है संती ए किलोमीटर स्कीम
2: ਇਹ ਗੱਲ ਕੋ ਸਮਝ ਨਹੀਂ ਲੱਗੀ
1: ਉਹ ਸਮਝ ਕੀ ਲੱਗਣੀ ਆ ਮੈਂ ਤੈਨੂੰ ਦੱਸਦਾ ਵੀ ਕੁੜੀਆਂ ਮੁੰਡੇ ਸਕੀਮ
2: ਓਹੋ ਬੇ ਮੈਨੂੰ ਹਜੇ ਤੱਕ ਕੋ ਸਮਝ ਨਹੀਂ ਲੱਗਿਆ
1: ਉਹ ਤੈਨੂੰ ਪਤਾ ਵੀ ਪਿਛਲੀ ਸਰਕਾਰ ਨੇ ਜਿਸ ਤਰ੍ਹਾਂ ਪਰਮਿਟ ਵੰਡੇ ਆ
2: ਆਹੋ
1: ਉਥੋਂ KM ਦਾ ਮਤਲਬ ਆ ਲੀਡਰਾਂ ਦੇ ਕੁੜੀਆਂ ਮੁੰਡਿਆਂ ਦੀ ਸਕੀਮ
2: ਗੱਲ ਛੱਡ ਭਜਨੇ ਆਪਾਂ ਕੀ ਲੈਣਾ ਲੀਡਰ ਆਪੇ ਲੀਡਰਾਂ ਨਾਲ ਨਿਭਣਗੇ ਤੋ ਹੋਰ ਕੋਈ ਗੱਲ ਸੁਣਾ
0: Harman Radio 24/7

ਸਤਿਕਾਲ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ ਹਰਮਨ ਰੇਡੀਓ ਆਸਟ੍ਰੇਲੀਆ।

जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तो है जो महसूस हुंदा है। ਭੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।

0: Radio 24/7.
1: ਪੈਸੇ ਬਾਰੇ ਕੈਟਾਲੋਨ ਦੀ ਇੱਕ ਕਹਾਵਤ ਅਨੁਸਾਰ ਜੇ ਗਾਉਣ ਵਾਲੇ ਨੂੰ ਪੈਸਾ ਪਹਿਲਾਂ ਦੇ ਦੇਵੋਗੇ ਤਾਂ ਉਹ ਦਿਲੋਂ ਨਹੀਂ ਗਾਏਗਾ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਦੀ।
1: ਰੱਬ ਬਾਰੇ ਸਿਆਣੇ ਕਹਿੰਦੇ ਹਨ ਕਿ ਬੱਚਿਆਂ ਮਲਾਹਾਂ ਅਤੇ ਨਸ਼ੇ ਚ ਡਿੱਗੇ ਸ਼ਰਾਬੀਆਂ ਦੀ ਰੱਖਿਆ ਰੱਬ ਆਪ ਕਰਦਾ ਹੈ। ਵਿਦਿਆ ਵਿਚਾਰੀ ਤਾਂ ਪਰ

ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ

0: कुछ इतिहासिक घटनावां दी जिन्हां दा संबंध खास तौर ते अज दे दिन नाल जुड़िया हुंदा है। सो देखदे हां जी अज दे दिन सिख इतिहास ते पंजाब विच की कुछ वापरिया सी।
1: सन 1757 दुरानी दे पुत्र तैमूर ने करतारपुर अते दरबार साहिब नूं ढा दित्ता सी। दिल्ली तों वापस मुड़ जाण तों पहलां अहमद शाह ने लुट दा सारा माल 28,000 गड्डिया बलदा खोतिया खच्चरां अते घोड़िया उत्ते लद के सीधा अपने वतन वाल टोर दिता। अहमद शाह दी सारी 80,000 फौज पैदल जा रही सी ते सवारी दा हर जानवर लुट दे माल नाल लद्दिया होया सी। इस खजाने दे नाल उसदा पुत्र तैमूर अते हजारां सिपाही भी गए। रस्ते विच मलेरकोटले दे कोल सिखां ने इहदे उत्ते हमला कीता ते चना दरिया तक अफगाना दे काफले उत्ते हमला करके इहदा माल लुट लुट के सिख इहदा माल दा भार घटाउंदे रहे। इस सैक्शन ते तैमूर बहुत गुस्से विच आया ते उहने सिखां तों बदला लैण दा फैसला कीता। जद तैमूर ते अहमद शाह दा जरनैल जहान खान जलंधर पहुंचे तां जलंधर दे फौजदार नासर अली ने उस नूं नेड़े सिखां वल्लों लुट मार दा बदला लैण वास्ते करतारपुर ते हमला करन वास्ते सलाह दित्ती। तैमूर ने इस नगर उत्ते हमला करके लोकां दा कतलेआम अते लुट मार करन तों बाद इस शहर नूं अग ला दित्ती सी। खैर कुछ दिनां बाद अहमद शाह भी लाहौर पहुंच गया सी पर अहमद शाह ने जाण तों पहलां तैमूर नूं लाहौर दा सूबेदार बना दित्ता। हुण तैमूर ने भी सिखां नूं खत्म करन दे हुक्म जारी कीते। तैमूर दे हुक्मां अते जहान खान दी अगवाई हेठां दुरानी दीआं फौजां ने सिखां दी फड़ोफड़ी शुरू कीती ते बहुत सारे सिख शहीद कीते। 2 मई 1757 ਦੇ ਦਿਨ ਤੈਮੂਰ ਨੇ ਅੰਮ੍ਰਿਤਸਰ ਉੱਤੇ ਹਮਲਾ ਕਰਕੇ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸਨੇ ਰਾਮ ਰੌਣੀ ਕਿਲ੍ਹਾ ਅਤੇ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਤੇ ਅੰਮ੍ਰਿਤਸਰ ਸਰੋਵਰ ਨੂੰ ਮਲਬੇ ਨਾਲ ਪੂਰ ਦਿੱਤਾ ਸੀ। ਸਨ 1698 ਭਾਈ ਮਣੀ ਸਿੰਘ ਨੇ ਅੰਮ੍ਰਿਤਸਰ ਦੀ ਸੇਵਾ ਸੰਭਾਲੀ ਸੀ। ਭਾਈ ਮਣੀ ਸਿੰਘ ਜੀ ਨੇ 2 ਮਈ 1698 ਦੇ ਦਿਨ ਅੰਮ੍ਰਿਤਸਰ ਪਹੁੰਚ ਕੇ ਤੇ 3 ਮਈ ਨੂੰ ਦਰਬਾਰ ਸਾਹਿਬ ਦੇ ਵਿੱਚ ਨੀਲਾ ਨਿਸ਼ਾਨ ਸਾਹਿਬ ਚਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਸ ਤੋਂ ਬਾਅਦ ਭਾਈ ਮਣੀ ਸਿੰਘ ਅੰਮ੍ਰਿਤਸਰ ਵਿੱਚ ਹੀ ਰਹਿਣ ਲੱਗ ਪਏ। ਸਨ 1994 ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਐਲਾਨ ਕੀਤਾ ਗਿਆ ਸੀ। ਸਨ 1994 ਦੇ ਵਿੱਚ 6 ਅਕਾਲੀ ਦਲ ਕਾਇਮ ਹੋਏ। ਇਹਨਾਂ ਨੂੰ ਇੱਕ ਕਰਨ ਦੇ ਨਾਂ ਤੇ ਅਕਾਲ ਤਖ਼ਤ ਦੇ ਉਦੋਂ ਦੇ ਐਕਟਿੰਗ ਮੁੱਖ ਸੇਵਾਦਾਰ ਨੇ ਅਕਾਲ ਤਖ਼ਤ ਤੋਂ ਇੱਕ ਸਾਂਝਾ ਅਕਾਲੀ ਦਲ ਬਣਾਉਣ ਦੀ ਕਾਰਵਾਈ ਕੀਤੀ। ਇਸ ਮੁਹਿੰਮ ਵਿੱਚ ਬਾਦਲ ਨੂੰ ਛੱਡ ਕੇ ਬਾਕੀ ਧੜੇ ਸ਼ਾਮਲ ਹੋਏ। 2 ਮਈ 1994 ਦੇ ਦਿਨ ਇਨ੍ਹਾਂ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇਸ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਗਿਆ ਸੀ। ਇਸ ਨਵੇਂ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਵੀ ਐਲਾਨਿਆ ਗਿਆ। ਇਸ ਮੈਨੀਫੈਸਟੋ ਵਿੱਚ ਬੁਨਿਆਦੀ ਨੁਕਤਾ ਸੀ ਕਿ ਭਾਰਤ ਅਤੇ ਸਿੱਖਾਂ ਦੀ ਕਨਫੈਡਰੇਸ਼ਨ ਕਾਇਮ ਕਰਨਾ। ਇਸ ਦਾ ਪੈਟਰਨ ਰੂਸੀ ਸੂਬਿਆਂ ਦੇ ਆਧਾਰ ਵਾਲਾ ਸੀ। ਇਸ ਮੈਨੀਫੈਸਟੋ ਨੂੰ ਅੰਮ੍ਰਿਤਸਰ ਐਲਾਨਨਾਮਾ ਅਤੇ ਖਾਲਸਾ ਪੰਥ ਨਾਲ ਪ੍ਰਣ ਪੱਤਰ ਵੀ ਆਖਿਆ ਗਿਆ ਸੀ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆਂ ਵਿੱਚ ਕੀ ਕੁਝ ਵਾਪਰਿਆ ਸੀ।
1: ਸਨ 1455 ਯਹੂਦੀਆਂ ਨੇ ਯੂਰਪੀ ਦੇਸ਼ ਸਪੇਨ ਛੱਡ ਦਿੱਤਾ ਸੀ। ਸਨ 1764 ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ ਤੇ ਨਵਾਬ ਮੀਰ ਕਾਸਿਮ ਨੇ ਪਟਨਾ ਉੱਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਕੋਲੋਂ ਹਾਰ ਗਿਆ। ਸਨ 1913 ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬੰਬੇ ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਸਨ 1919 ਅਮਰੀਕਾ ਵਿੱਚ ਪਹਿਲੀ ਵਾਰ ਹਵਾਈ ਯਾਤਰੀ ਸਵਾਰੀ ਸੇਵਾ ਸ਼ੁਰੂ ਹੋਈ ਸੀ। ਸਨ 1969 ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋਇਆ ਸੀ।
0: ਸੋ ਇਸ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ।
3: ਇੱਕ ਦਿਨ ਮੇਰਾ ਮਿੱਤਰ ਬਲਜੀਤ ਸਿੰਘ ਮੈਨੂੰ ਕਹਿਣ ਲੱਗਾ, ਸਕੂਲ ਦਾ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਕਈ ਵਾਰ ਸ਼ਰਾਰਤੀ ਬੱਚਿਆਂ ਨਾਲ ਥੋੜਾ ਸਖਤੀ ਨਾਲ ਪੇਸ਼ ਆਉਣਾ ਪੈਂਦਾ ਹੈ, ਪਰ ਪਿਛਲੇ 2 ਕੁ ਮਹੀਨਿਆਂ ਤੋਂ ਪਤਾ ਨਹੀਂ ਕਿਉਂ ਕਈ ਵਾਰ ਘਰ ਆ ਕੇ ਮੈਨੂੰ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਹੈ। ਮੈਂ ਪੁੱਛਿਆ, ਤੇਰੀ ਉਮਰ ਕਿੰਨੀ ਹੋ ਗਈ ਹੈ? ਕਹਿਣ ਲੱਗਾ, 50 ਸਾਲ। ਮੈਂ ਕਿਹਾ, ਬਸ ਫਿਰ ਇਹ ਕੋਈ ਬਿਮਾਰੀ ਨਹੀਂ ਹੈ, ਇਹ ਤਾਂ ਤੇਰੇ ਤੰਦਰੁਸਤ ਹੋਣ ਦੇ ਲੱਛਣ ਆ। ਉਹਨੇ ਹੈਰਾਨ ਹੋ ਕੇ ਪੁੱਛਿਆ, ਉਹ ਕਿਵੇਂ? ਮੈਂ ਕਿਹਾ, ਜਿਹੜਾ ਬੰਦਾ ਤੰਦਰੁਸਤ ਹੁੰਦਾ ਹੈ ਨਾ, ਉਹ 50 ਸਾਲ ਦਾ ਹੋਣ ਤੋਂ ਬਾਅਦ ਅਕਸਰ ਆਪਣੇ ਕੀਤੇ ਗਲਤ ਕੰਮਾਂ ਤੇ ਪਛਤਾਉਂਦਾ ਵੀ ਹੈ ਤੇ ਉਹਦੇ ਅੰਦਰ ਦੂਜਿਆਂ ਨੂੰ ਮਾਫ਼ ਕਰਨ ਦੀ ਭਾਵਨਾ ਵੀ ਜਾਗ ਪੈਂਦੀ ਹੈ। ते जिदे अंदर ए भावना नहीं जागदी, समझ लो ओ मानसिक तौर ते बीमार है।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਮਾਮੋਈ ਪਿਓ ਪਤਰਿਆ। ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਓ ਦਾ ਬੱਚਿਆਂ ਵੱਲ ਲਗਾਵ ਜਾਂ ਵਤੀਰਾ ਬਦਲ ਜਾਏ ਤਾਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ
1: ਭਗਵਾਨ ਨੇ ਮੈਂ ਉਸ ਹਮਦਮ ਦੀ ਗੱਲ ਕਰਦਾ ਮੈਂ ਕਰਦਾ ਹਰਮਨ ਰੇਡੀਓ ਦੀ
0: ਹਰਮਨ ਰੇਡੀਓ
1: ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ

ਵਿਚਾਰਨ ਦੀ ਗੱਲ ਹੈ ਕਿ ਕ੍ਰਿਕਟ ਦੇ ਲਈ ਲੋਕ ਪਾਗਲ ਹੋ ਜਾਂਦੇ ਨੇ ਪਰ ਜਦੋਂ ਧਾਰਮਿਕ ਸਥਾਨ ਦੀ ਲਾਈਨ ਥੋੜੀ ਲੰਮੀ ਹੋ ਜਾਵੇ ਤਾਂ ਲੋਕ ਤੰਗ ਆ ਜਾਂਦੇ ਨੇ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਹੁੰਦਿਆਂ ਸਾਰ ਹੀ ਸਮੂਹ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਦਰਸ਼ਨ ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਮੰਨੇ ਨੇ। ਇੱਕ ਦਰਸ਼ਨ ਹੈ ਚਿੱਤਰ ਦਰਸ਼ਨ, ਜਿਵੇਂ ਸਤਿਗੁਰਾਂ ਦੇ ਫੋਟੋ, ਜਿਵੇਂ ਕਿਸੇ ਚਿੱਤਰਕਾਰ ਆਪਣੀ ਕਲਪਨਾ ਦੇ ਅਨੁਸਾਰ ਭਗਤ ਫਰੀਦ ਜੀ ਦੀ ਫੋਟੋ ਬਣਾਉਂਦਾ ਹੈ, ਭਗਤ ਕਬੀਰ ਜੀ ਦੀ ਫੋਟੋ ਬਣਾਉਂਦਾ ਹੈ, ਚਾਰ ਸਾਹਿਬਜ਼ਾਦਿਆਂ ਦੀ ਫੋਟੋ ਬਣਦੀ ਹੈ, ਮਾਤਾ ਗੁਜਰੀ ਜੀ ਦੀ ਫੋਟੋ ਬਣਦੀ ਹੈ। ਫੋਟੋ ਵੇਖ ਕਰਕੇ, ਚਿੱਤਰ ਵੇਖ ਕਰਕੇ ਚਿੰਤਨ ਹੋਣਾ। ਜੇ ਅਸੀਂ ਆਪਣੇ ਬਜ਼ੁਰਗਾਂ ਦੀ ਫੋਟੋ ਨੂੰ ਵੇਖਦੇ ਹਾਂ ਅਤੇ ਵੇਖਦਿਆਂ ਸਾਰ ਹੀ ਉਹਨਾਂ ਦਾ ਚਿੰਤਨ ਸਾਡੇ ਹਿਰਦੇ ਦੇ ਵਿੱਚ ਹੁੰਦਾ ਹੈ, ਉਹਨਾਂ ਦੀ ਯਾਦ ਜਿਹੜੀ ਹੈ ਸਾਡੇ ਜ਼ਿਹਨ ਵਿੱਚ ਚੱਲਦੀ ਹੈ, ਇਸ ਨੂੰ ਚਿੱਤਰ ਦਰਸ਼ਨ ਆਖਦੇ ਨੇ। ਚਿੱਤਰ ਵੇਖ ਕਰਕੇ ਹਿਰਦੇ ਦੇ ਵਿੱਚ ਚਿੰਤਨ ਹੋਣਾ। ਦੂਸਰਾ ਹੈ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਸੁੱਤਿਆਂ ਪਿਆਂ ਗੁਰਸਿੱਖਾਂ ਨੂੰ ਕਦੀ ਕਦੀ ਸਤਿਗੁਰਾਂ ਦੀ ਝਲਕ ਪੈਣੀ, ਆਕਾਰ ਰੂਪ ਸਾਕਾਰ ਰੂਪ ਸਤਿਗੁਰਾਂ ਦੇ ਬਾਜਾਂ ਵਾਲਿਆਂ ਦੇ ਤਾਜਾਂ ਵਾਲਿਆਂ ਦੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣੇ। ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੇ ਇਤਿਹਾਸਿਕ ਅਸਥਾਨਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਹੋਣੇ। ਸੁੱਤਿਆਂ ਪਿਆਂ ਹਿਰਦੇ ਦੇ ਵਿੱਚ ਬਾਣੀ ਦੀ ਕੋਈ ਪੰਕਤੀ ਜਿਹੜੀ ਹੈ ਉਹ ਚੱਲਣੀ, ਇਹ ਸੁਪਨ ਦਰਸ਼ਨ ਨੇ। ਤੀਜਾ ਹੈ ਸਤਸੰਗ ਜੀ ਸਰਵਣ ਦਰਸ਼ਨ, ਸੁਣ ਕਰਕੇ ਦਰਸ਼ਨ ਹੋਣੇ। ਗੁਰ ਇਤਿਹਾਸ ਦੀ ਕਥਾ ਦੇ ਵਿੱਚ ਜਿਵੇਂ ਜਿਵੇਂ ਕਥਾ ਕਰਨ ਵਾਲਾ ਬਕਤਾ ਕਥਾ ਕਰਦਾ ਹੈ, ਇਤਿਹਾਸ ਨੂੰ ਸੁਣਾਉਂਦਾ ਹੈ, ਤਿਵੇਂ ਤਿਵੇਂ ਸੁਣ ਸੁਣ ਕੇ ਅੱਖਾਂ ਗਾੜੀ ਉਹੋ ਜਿਹੀ ਸੀਨ ਆਉਣੇ, ਉਸ ਨੂੰ ਸਰਵਣ ਦਰਸ਼ਨ ਆਖਦੇ ਨੇ। ਚੌਥਾ ਹੈ ਪ੍ਰਤੱਖ ਦਰਸ਼ਨ, ਇੱਕਦਮ ਸਾਹਮਣੇ ਹੀ ਪ੍ਰਤੱਖ ਦਰਸ਼ਨ ਕਰ ਲੈਣੇ। ਉਹ ਪ੍ਰਤੱਖ ਦਰਸ਼ਨ, ਇਹ ਵਿਦਵਾਨਾਂ ਨੇ ਚਾਰ ਦਰਸ਼ਨ ਮੰਨੇ ਨੇ। ਉਂਜ ਦਰਸ਼ਨ ਨੂੰ ਫਿਲਾਸਫੀ ਵੀ ਆਖਦੇ ਨੇ। ਛੇ ਹੀ ਸਾਧ ਸੰਗਤ ਜੀ ਆਸਤਿਕ ਦਰਸ਼ਨ ਨੇ ਅਤੇ ਛੇ ਹੀ ਨਾਸਤਿਕ ਦਰਸ਼ਨ ਨੇ। ਛੇ ਆਸਤਿਕ ਦਰਸ਼ਨ ਨੇ ਮੀਮਾਂਸਾ, ਵਿਦਾਂਤ, ਨਿਆਏ, ਵੈਸ਼ੇਸ਼ਿਕ ਆਦਿਕ। ਛੇ ਹੀ ਨਾਸਤਿਕ ਦਰਸ਼ਨ ਨੇ ਚਾਰਵਾਕ ਆਦਿਕ, ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਦਰਸ਼ਨ ਦਾ ਅਰਥ ਹੈ ਫਿਲਾਸਫੀ, ਦਰਸ਼ਨ ਦਾ ਅਰਥ ਹੈ ਸਿਧਾਂਤ। ਵਿਆਕਰਣ ਦੇ ਵਿੱਚ ਦਰਸ਼ਨ ਨੂੰ ਆਖਦੇ ਨੇ ਸ਼ਬਦ ਦੇ ਦਰਸ਼ਨ ਕਿਵੇਂ ਹੁੰਦੇ ਨੇ, ਅਤੇ ਵਿਆਕਰਣ ਆਖਦੀ ਹੈ ਕਿ ਸ਼ਬਦ ਦੇ ਦਰਸ਼ਨ ਸੁਣ ਕਰਕੇ ਹੁੰਦੇ ਨੇ। ਇਸੇ ਤਰ੍ਹਾਂ ਹੀ ਵਿਆਕਰਣ ਦਾ ਇੱਕ ਗ੍ਰੰਥ ਹੈ ਲਘੂ ਸਿਧਾਂਤ ਕੌਮਦੀ, ਉਸ ਦੇ ਵਿੱਚ ਇੱਕ ਫਾਰਮੂਲਾ ਹੈ ਵਿਆਕਰਣ ਦਾ, ਜੋ ਆਖਦਾ ਹੈ ਅਦਰਸ਼ਨਮ ਲੋਪਹ ਪ੍ਰਸਕ ਦੱਸਿਆ ਦਰਸ਼ਨਮ ਲੋਪ ਸੰਗਮ ਸਿਆਤ। ਭਾਵ ਕਿ ਜਿਸ ਪਦ ਦੇ, ਜਿਸ ਮਾਤਰਾ ਦੇ, ਜਿਸ ਅੱਖਰ ਦੇ ਦਰਸ਼ਨ ਨਹੀਂ ਹੋਏ, ਭਾਵ ਕਿ ਜੋ ਸੁਣਾਈ ਨਹੀਂ ਦਿੱਤੇ, ਉਹਦੀ ਲੋਪ ਸੰਗਿਆ ਹੁੰਦੀ ਹੈ। ਭਾਵ ਕਿ ਜੇ ਘੋੜਾ ਕਿਹਾ ਤੇ ਗਾਂ ਦੇ ਦਰਸ਼ਨ ਨਹੀਂ ਹੋਣੇ। ਜੇ ਸਾਧ ਸੰਗਤ ਜੀ ਗਾਂ ਅੱਖਰ ਦਾ ਉਚਾਰਨ ਹੋਇਆ ਹੈ ਤੇ ਉੱਥੇ ਕੁੱਤੇ ਦੇ ਦਰਸ਼ਨ ਨਹੀਂ ਹੋਣੇ। ਅਦਰਸ਼ਨਮ ਲੋਪ, ਉਚਾਰਨ ਕਰਨ ਮਾਤਰ ਤੇ ਉਹਦੇ ਦਰਸ਼ਨ ਹੁੰਦੇ ਨੇ ਸੁਣ ਕੇ, ਜਿਹਨੂੰ ਸੁਣਿਆ ਨਹੀਂ ਉਹਦੇ ਦਰਸ਼ਨ ਨਹੀਂ ਹੋਏ। ਸੁਣ ਕਰਕੇ ਹੀ ਦਰਸ਼ਨ ਹੁੰਦੇ ਨੇ। तीजे पाशाह धन गुरु अमरदास जी महाराज जी आखदे ने अनद सुनहो वड़ भागी हो। ये वड्डियां भागां वाले अनद हद तो रहत जो परमेश्वर का नाम है उसनों सुनना करो। उथे आनंद टिप्पी दे नाल नहीं उचारण करना, अनद ऐड़ा नन्ना ते दद्दा। अनद हद तो रहत जो परमेश्वर का नाम है, हे वड्डियां भागां वालियो उस परमेश्वर दे नाम नू सुनना करो। ते नाम नू सुनना ही नाम दे दर्शन ने। गज के आखो सतनाम श्री वाहिगुरु। सतगुरु गुरु अर्जन देव जी महाराज जी आखदे ने दर्शन भेटत होत आनंदा। दर्शन परा बाणी द्वारा जदों शब्द हिरदे विच वसदा है उदों बहुता घणे आनंद की प्राप्ति होंदी है। ते सारे दुख जेड़े ने वो दूर हो जांदे ने। हरि अकाल पुरख वाहिगुरु दे गुणा नू गौण करके।
1: हर रस पीवहो भाई,
0: कहिंदे हे भाई हे गुरमुखो। हरि अकाल पुरख वाहिगुरु दे नाम रूपे

ਕਹਿੰਦੇ ਉਸੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ, ਉਸੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨਾ ਕਰੋ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ, ਅਧੂਰੇ ਦੇ ਨਹੀਂ। ਥਾਂ ਥਾਂ ਤੇ ਗੁਰਬਾਣੀ ਦੇ ਵਿੱਚ ਗੁਰੂ ਪਦ ਦੇ ਨਾਲ ਪੂਰਾ ਸ਼ਬਦ ਵਰਤਿਆ ਗਿਆ ਹੈ। ਸਤਿਗੁਰੂ ਮਹਾਰਾਜ ਇਹ ਵੀ ਆਖਦੇ ਨੇ, ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਛੁਟਕਾਰਾ ਨਹੀਂ ਜੇ ਹੁੰਦਾ। ਗੁਰੂ ਹੋਵੇ ਪੂਰਾ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ

0: ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ ਰਹੇ ਨੇ ਕਿਨੇ ਉਸ ਤੋਂ ਬਾਹਰ ਹੋਰ ਸੰਸਾਰ ਨੂੰ ਦਾਤਾਂ ਦੇਣ ਵਾਲਾ ਕੋਈ ਨਹੀਂ ਹੈ। ਦਾਤਾ ਏਕ ਹੈ ਸਭ ਕੋ ਦੇਵਨਹਾਰ, ਉਹ ਸਾਰਿਆਂ ਨੂੰ ਦੇ ਰਿਹਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਉਹ ਜਾਨ ਜਿਹਦੇ ਵਿੱਚ ਜਾਨ ਹੈ ਚੇਤਨਤਾ ਹੀ ਹੈ ਉਸਨੂੰ ਵੀ ਦੇ ਰਿਹਾ ਹੈ। ਅਜਾਨ ਜਿਹਦੇ ਵਿੱਚ ਜਾਨ ਨਹੀਂ ਹੈ, ਨੋਨ ਲਿਵਿੰਗ ਥਿੰਗਸ ਨੇ, ਉਹਨਾਂ ਨੂੰ ਵੀ ਦੇ ਰਿਹਾ ਹੈ। ਉਹ ਹਰੇਕ ਨੂੰ ਦੇ ਰਿਹਾ ਹੈ, ਇਸ ਕਰਕੇ ਉਹਦੇ ਨਾਲੋਂ ਵੱਡਾ ਹੋਰ ਕੋਈ ਦਾਤਾ ਨਹੀਂ ਹੈ। ਇਸੇ ਵਾਸਤੇ ਉਸੇ ਹੇ ਪ੍ਰਾਣਾਧਾਰੀ ਜੀਵ, ਉਸੇ ਪਰਮੇਸ਼ਰ ਦਾ ਤੂੰ ਸਿਮਰਨ ਕਰਨਾ ਕਰ।
1: ਜਾ ਕਉ ਰਾਖੈ ਹਰ ਰਾਖਣ ਹਾਰਾ,
0: ਜਿਸ ਨੂੰ ਪਰਮਾਤਮਾ ਰੱਖਿਆ ਕਰਨਾ ਚਾਹੇ, ਜਿਹਨੂੰ ਪਰਮਾਤਮਾ ਰੱਖਣਾ ਚਾਹੇ ਆਪਣੇ ਕੋਲ, ਜਿਹਨੂੰ ਪਰਮੇਸ਼ਰ ਆਪਣਾ ਅੰਮ੍ਰਿਤ ਵੇਲਾ ਬਖਸ਼ ਦੇਵੇ, ਜਿਹਨੂੰ ਪਰਮੇਸ਼ਰ ਆਪਣਾ ਨਿਤਨੇਮ ਦੇ ਦੇਵੇ, ਜਿਹਨੂੰ ਪਰਮਾਤਮਾ ਆਪਣੀ ਸੰਗਤ ਵਿੱਚ ਰੱਖ ਲਵੇ, ਉਹੀ ਰਹਿ ਸਕਦਾ ਹੈ।
1: ਤਾ ਕਉ ਕੋਈ ਨਾ ਸਾਕਸ ਮਾਰਾ,
0: ਉਸ ਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜਿਸ ਹੈ ਦਿਖਾਲਾ ਵਾਟੜੀ, ਤਿਸ ਹੈ ਭੁਲਾਵੇ ਕੌਣ, ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੇ।
1: ਤਾ ਕਉ ਕੋਈ ਨਾ ਸਾਕਸ ਮਾਰਾ,
0: ਉਸ ਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜਿਸ ਹੈ ਦਿਖਾਲਾ ਵਾਟੜੀ, ਤਿਸ ਹੈ ਭੁਲਾਵੇ ਕੌਣ, ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੇ ਕੌਣ। ਜਿਹਨੂੰ ਪਰਮਾ

0: ਵੇ ਉਹਨੂੰ ਕੋਈ ਰਾਹ ਵਿਖਾਉਣ ਵਾਲਾ ਜੰਮਿਆ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਜਿਹਦੇ ਵੱਲ ਪਰਮੇਸ਼ਰ ਹੈ, ਜਿਹਦਾ ਪੱਖ ਕਰਦਾ ਹੈ, ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕੀਜੇ, ਉਸ ਨੂੰ ਫਿਰ ਸਾਧ ਸੰਗਤ ਜੀ ਕੋਈ ਮਾਰ ਨਹੀਂ ਸਕਦਾ, ਕੋਈ ਮੁਕਾ ਨਹੀਂ ਸਕਦਾ।
1: ਸੋ ਐਸਾ ਹਰ ਸੇਵਹ ਸੰਤ ਹੋ ਜਾ ਕੀ ਉਤਮ ਬਾਣੀ ਹੈ।
0: ਕਹਿੰਦੇ ਹੇ ਸੰਤ ਹੋ, ਹੇ ਸ਼ਾਂਤ ਆਤਮਾ ਵਾਲੇ ਗੁਰਮੁਖੋ, ਉਸੇ ਹਰੀ ਪਰਮੇਸ਼ਰ ਦੀ ਸੇਵਾ ਕਰਨੀ ਕਰੋ, ਜਿਹਦੀ ਉੱਤਮ ਬਾਣੀ ਸਾਰੀਆਂ ਘਟਾਂ ਘਟਾਂ ਵਿੱਚ ਵਸ ਰਹੀ ਹੈ। ਬਾਣੀ ਚਾਰ ਤਰ੍ਹਾਂ ਦੀ ਮੰਨੀ ਹੈ ਵਿਦਵਾਨਾਂ ਨੇ, ਪਰਾ, ਪਛੰਤੀ, ਮਧਮਾ ਅਤੇ ਬੈਖਰੀ। ਬੈਖਰੀ ਬਾਣੀ ਦੇ ਨਾਲ ਜਦੋਂ ਇਨਸਾਨ ਜਾਪ ਕਰਦਾ ਹੈ, ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਪ ਕਰਦਿਆਂ ਕਰਦਿਆਂ ਆਵਾਜ਼ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ, ਧਿਆਨ ਵੱਧਦਾ ਜਾਂਦਾ ਹੈ, ਅੰਦਰਲੀ ਆਵਾਜ਼ ਵੱਧਦੀ ਹੈ, ਬਾਹਰਲੀ ਆਵਾਜ਼ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ। ਫਿਰ ਮੁੱਖ ਵਿੱਚ ਸਿਰਫ ਟੀਸੀ ਹਿਲਦੀ ਹੈ, ਫਿਰ ਹੌਲੀ ਹੌਲੀ ਉਹ ਜ਼ਬਾਨ ਦੀ ਟੀਸੀ ਵੀ ਹਿਲਣੀ ਬੰਦ ਹੋ ਜਾਂਦੀ ਹੈ, ਗਲੇ ਵਿੱਚ ਸਿਮਰਨ ਚੱਲਦਾ ਹੈ ਜੋ ਬਹੁਤ ਤੇਜ਼ ਚੱਲਦਾ ਹੈ। ਫਿਰ ਬੈਖਰੀ ਤੋਂ ਬਾਅਦ ਮਧਮਾ ਗਲੇ ਵਿੱਚ ਸਿਮਰਨ ਹੁੰਦਾ ਹੈ, ਫਿਰ ਪਛੰਤੀ ਹਿਰਦੇ ਦੇ ਵਿੱਚ ਸਿਮਰਨ ਹੁੰਦਾ ਹੈ, ਅਤੇ ਫਿਰ ਧੁੰਨੀ ਦੇ ਵਿੱਚ ਪਰਾ ਬਾਣੀ ਦੁਆਰਾ ਮਾਤਾ ਦੇ ਗਰਭ ਦੇ ਵਿੱਚ ਜਿਵੇਂ ਬੱਚਾ ਹੁੰਦਾ ਹੈ ਉਦੋਂ ਪਰਾ ਬਾਣੀ ਦੁਆਰਾ ਧੁੰਨੀ ਦੇ ਵਿੱਚ ਧਿਆਨ ਹੁੰਦਾ ਹੈ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਵੇਲੇ ਪਰਾ ਬਾਣੀ ਜਿਹੜੀ ਹੈ ਉੱਥੇ ਇਨਸਾਨ ਦਾ ਧਿਆਨ ਟਿਕ ਜਾਂਦਾ ਹੈ। ਉਸ ਤੋਂ ਉਪਰੰਤ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉੱਤਮ ਸ਼੍ਰੋਮਣੀ ਬਾਣੀ ਹੈ ਜਿਹਨੇ ਸਾਧ ਸੰਗਤ ਜੀ ਸਾਰੇ ਸੰਸਾਰ ਨੂੰ ਬਣਾਇਆ ਹੈ। ਇਹ ਬਾਣੀ ਸਾਧ ਸੰਗਤ ਜੀ ਚੌਹਾਂ ਯੁੱਗਾਂ ਦੇ ਵਿੱਚ ਹੈ, ਜੋ ਚੌਹਾਂ ਯੁੱਗਾਂ ਨੂੰ ਉਪਦੇਸ਼ ਦੇਣ ਵਾਲੀ ਹੈ, ਜੋ ਚਾਰੇ ਵਰਨਾਂ ਨੂੰ ਉਪਦੇਸ਼ ਦੇਣ ਵਾਲੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਢ ਅਵਰ ਨਾ ਕੋਏ। ਧੁਰਕੀ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਨਾਲ ਜੋੜਦੀ ਨਹੀਂ, ਧੁਰਕੀ ਬਾਣੀ ਖੁਦ ਪਰਮੇਸ਼ਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਿਡਲ ਮੈਨ ਨਹੀਂ ਹੈ, ਮਿਡਲ ਪਰਸਨ ਨਹੀਂ ਹੈ। ਧੁਰਕੀ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਰੂਪ ਹੈ। ਇਸ ਕਰਕੇ ਗੁਰਮੁਖਾਂ ਨੇ ਗੁਰਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕਰਕੇ ਕਿਸੇ ਨੂੰ ਇੱਕ ਇੰਚ ਤਾਂ ਕਿ ਇੱਕ ਸੂਤ ਮਾਤਰ ਵੀ ਮੱਥਾ ਨਹੀਂ ਟੇਕਣਾ ਹੈ। ਗੁਰੂ ਦਾ ਸਿੱਖ ਜਦੋਂ ਵੀ ਸਿਰ ਝੁਕਾਵੇ ਤੇ ਉਹ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਗੁਰੂ ਦੇ ਸਿਰ ਸਿੱਖ ਦਾ ਸਿਰ ਝੁਕਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ। ਇਹ ਉੱਤਮ ਬਾਣੀ ਹੈ ਤੇ ਇਹ ਬਾਣੀ ਜਿਹੜੀ ਹੈ ਇਹ ਬਾਣੀ ਜੋ ਜੀ ਹੋ ਜਾਣਾ, ਇਹ ਬਾਣੀ ਸੰਸਾਰ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਮਰੱਥਾ ਰੱਖਦੀ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੇਹ ਲੇਹ। ਜਿਵੇਂ ਸਾਧ ਸੰਗਤ ਜੀ, ਠੀਕ ਹੈ ਜੇ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗਦਾ ਹੈ ਚੰਗੀ ਗੱਲ ਹੈ, ਪਰ ਜੇ ਅਰਥਾਂ ਦਾ ਪਤਾ ਨਹੀਂ ਵੀ ਲੱਗਦਾ ਤਾਂ ਵੀ ਬਾਣੀ ਦੁੱਖ ਦੂਰ ਕਰਦੀ ਹੈ। ਜਿਵੇਂ ਪਾਣੀ ਪੀਣ ਦੇ ਨਾਲ ਪਿਆਸ ਬੁੱਝ ਜਾਂਦੀ ਹੈ, ਪਰ ਹਰੇਕ ਨੂੰ ਪਾਣੀ ਦਾ ਫਾਰਮੂਲਾ ਤਾਂ ਨਹੀਂ ਨਾ ਪਤਾ ਕਿ ਹਾਈਡਰੋਜਨ ਦੇ ਦੋ ਮੋਲੀਕਿਊਲ ਨੇ, ਆਕਸੀਜਨ ਦਾ ਇੱਕ ਮੋਲੀਕਿਊਲ ਹੈ, ਇਹ H2O ਫਾਰਮੂਲਾ ਬਣਿਆ ਹੈ ਤੇ ਹਾਂ ਹੁਣ ਮੈਨੂੰ ਇਹਦਾ ਫਾਰਮੂਲੇ ਦਾ ਪਤਾ ਲੱਗਾ, ਹੁਣ ਵਿਆਕਰਣ ਦਾ ਪਤਾ ਲੱਗਾ, ਅਰਥਾਂ ਦਾ ਪਤਾ ਲੱਗਾ, ते हुण

ਉਹ ਅਸਚਰਜ ਕੌਤਕ ਕਰਨ ਵਾਲਾ ਹੈ। ਉਹਦੇ ਕੌਤਕ ਜਿਹੜੇ ਨੇ ਉਹ ਸਾਧ ਸੰਗਤ ਜੀ ਅਸਚਰਜ ਨੇ। ਉਹਦੇ ਕੌਤਕ ਇਹੋ ਜਿਹੇ ਹਨ ਜੋ ਇਨਸਾਨ ਦੀ ਬੁੱਧੀ ਤੋਂ ਪਰੇ ਹਨ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਉਹਦਾ ਦਿਮਾਗ ਇਹੋ ਜਿਹਾ ਹੈ ਕਿ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕਿਸੇ ਨੂੰ ਕਿਸੇ ਵਰਗਾ ਪਰਮੇਸ਼ਰ ਨੇ ਪੈਦਾ ਹੀ ਨਹੀਂ ਕੀਤਾ। ਅਤੇ ਉਹਦੇ ਕੌਤਕ ਇਹੋ ਜਿਹੇ ਨੇ ਕਿ ਉਹ ਸੁੱਕਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਉਹ ਸਰਬ ਕਲਾ ਸਮਰੱਥ ਹੈ। ਉਹ ਜਲ ਤੇ ਥਲਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਸਾਰੀ ਧਰਤੀ ਨੂੰ ਘੁਮਾ ਸਕਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਉਹ ਮੱਕਾ ਵੀ ਘੁਮਾ ਸਕਦੇ ਨੇ, ਉਹ ਤੱਤੀ ਧਵੀ ਤੇ ਵੀ ਬੈਠ ਸਕਦੇ ਨੇ। ਉਹਨਾਂ ਦੇ ਗੁਰੂ ਦੇ ਸਿੱਖ ਬਗੈਰ ਸਿਰ ਤੋਂ ਲੜ ਵੀ ਸਕਦੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਿਸ ਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ ਉਹਦੇ ਵਾਸਤੇ ਸਾਧ ਸੰਗਤ ਜੀ ਕੁਝ ਵੀ ਇੰਪੋਸੀਬਲ ਨਹੀਂ ਹੈ, ਸਾਰਾ ਕੁਝ ਹੋ ਸਕਦਾ ਹੈ। ਉਹ ਸਰਬ ਕਲਾ

0: गुरसिख जिन्हां दे हिरदे दे विच नाम दा वासा है वह इस तरह ग्रिस्त विच रहिंदे ने जिवें कमल दा फुल चिक्कड़ विच रहिंदा है। वह चिक्कड़ दे विच रहिंदियां होइयां वी पानी विच रहिंदियां होइयां वी निर्लेप रहिंदा है। तिवें ग्रिस्ती जिहड़े ने गुरमुख वह ग्रिस्त धर्म विच रहिंदियां होइयां वी सतसंगत जी मन जिहड़ा है उन्हां दा ਉਹ ਮਾਇਆ ਦੇ ਜੰਜਾਲਾਂ ਵਿੱਚ ਨਹੀਂ ਪੈਂਦਾ। ਮਨ ਕਰਕੇ ਗੁਰਮੁਖ ਜਿਹੜੇ ਨੇ ਗ੍ਰਿਸਤ ਪੁਣੀ ਵਿੱਚ ਰਹਿ ਕਰਕੇ ਵੀ ਪਰਮੇਸ਼ਰ ਦੇ ਨਾਮ ਦੇ ਚਿੰਤਨ ਦੇ ਵਿੱਚ ਲੱਗੇ ਰਹਿੰਦੇ ਨੇ।
1: ਵਿੱਚ ਹਉਮੈ ਸੇਵਾ ਥਾਏ ਨਾ ਪਾਏ,
0: ਭਾਈ ਹੰਕਾਰ ਦੇ ਵਿੱਚ ਸੇਵਾ ਜਿਹੜੀ ਉਹ ਥਾਏ ਨਹੀਂ ਪੈਂਦੀ।
1: ਜਨਮ ਮਰੈ ਫਿਰ ਆਵੈ ਜਾਏ,
0: ਜਿਹੜੇ ਸਾਧ ਸੰਗਤ ਜੀ ਹੰਕਾਰ ਕਰਦੇ ਨੇ ਉਹ ਵਾਰ ਵਾਰ ਜੰਮਦੇ ਨੇ ਤੇ ਵਾਰ

0: ਇਹ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਹੀ ਸਦੀਵੀ ਸੁੱਖ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਸਤਸੰਗ ਜੀ ਸੇਵਾ ਤੋਂ ਜਿਨ੍ਹਾਂ ਨੇ ਮੁੱਖ ਮੋੜਿਆ ਹੈ ਉਹ ਵਾਰ ਵਾਰ ਇੱਥੇ ਵੀ ਤੇ ਪਰਲੋਕ ਵਿੱਚ ਵੀ ਹਮੇਸ਼ਾ ਪਛਤਾਵਾ ਉਹਨਾਂ ਦੇ ਮਨ ਵਿੱਚ ਰਹਿੰਦਾ ਹੈ।
1: ਤੂੰ ਸਭ ਮੈਂ ਵਰਤੈ ਹਰ ਜਗਨਨਾਥ।
0: ਹੇ ਪਰਮੇਸ਼ਰ, ਆਪ ਜੀ ਸਾਰਿਆਂ ਵਿੱਚ ਵਰਤ ਰਹੇ ਹੋ, ਆਪ ਸੰਸਾਰ ਦੇ ਮਾਲਕ ਹੋ।
1: ਸੋ ਹਰ ਜਪੈ ਜਿਸ ਗੁਰ ਮਸਤਕ ਹਾਥ।
0: ਭਾਈ ਉਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਹਦੇ ਉੱਤੇ ਜਿਹਦੇ ਸਿਰ ਦੇ ਉੱਤੇ ਗੁਰੂ

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਸਹੁਰਾ ਬੱਦਾ ਨੂੰ ਨੂੰ ਦਾ ਲੱਗਾ। ਜਦੋਂ ਘਰ ਵਿਚ ਪੁੱਛ ਪੜਤਾਲ ਕਰਨ ਵਾਲਾ ਅਤੇ ਨਿਗਰਾਨੀ ਰੱਖਣ ਵਾਲਾ ਘਰੋਂ ਥੋੜੇ ਸਮੇਂ ਲਈ ਚੱਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਓ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ
1: ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ

0: ਵੱਡਾ ਆ ਅੰਗਰੇਜ਼।
1: ਸੱਚ ਨੂੰ ਜਾਣਨ ਲਈ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਕੁਝ ਵੀ ਮੰਨਦਾ ਹੈ ਉਹ ਸੱਚ ਨੂੰ ਨਹੀਂ ਜਾਣ ਸਕਦਾ। ਜਿਹੜਾ ਮਨ ਵਿਸ਼ਵਾਸ ਕਰ ਲੈਂਦਾ ਹੈ ਉਹ ਕਦੀ ਲੱਭਦਾ ਨਹੀਂ। ਭਾਲ ਹਮੇਸ਼ਾ ਸੰਦੇਹ ਨਾਲ ਹੁੰਦੀ ਹੈ, ਸ਼ਰਧਾ ਨਾਲ ਨਹੀਂ। ਵਿਗਿਆਨ ਦਾ ਆਧਾਰ ਸੱਚਾਈ ਹੈ, ਇਸ ਲਈ ਪੂਰੇ ਸੰਸਾਰ ਵਿੱਚ ਵਿਗਿਆਨ ਕੇਵਲ ਇੱਕ ਹੀ ਹੈ। ਧਰਮ ਦਾ ਆਧਾਰ ਸ਼ਰਧਾ ਹੈ, ਇਸ ਲਈ ਅਣਗਿਣਤ ਧਰਮ ਹਨ। ਜਿਸ ਦਿਨ ਧਰਮ ਦਾ ਆਧਾਰ ਵੀ ਸੱਚਾਈ ਹੋ ਗਿਆ ਉਸ ਦਿਨ ਪੂਰੀ ਦੁਨੀਆਂ ਵਿੱਚ ਧਰਮ ਵੀ ਕੇਵਲ ਇੱਕ ਹੀ ਹੋਏਗਾ।

0: ਤੁਸੀਂ ਸੁਣ ਰਹੇ ਹੋ ਕਾਮੇਡੀ ਆਵਰ ਹਾਸੇ ਅਤੇ ਗੀਤ ਹਰਮਨ ਰੇਡੀਓ।
1: ਅੰਕੂ ਬੇਟੇ ਅੱਜ ਤੂੰ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
2: ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਿਆ? ਅੱਜ ਤਾਂ ਸੋਮਵਾਰ ਹੈ।
2: ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਪਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਹੋਰ ਕੋਲੇ ਲੜਕਾ ਹੋਇਆ। ਪੀਟੀ ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤਾਂ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
2: ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ CRP ਤੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ। ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ। ਜਿਹੜੀ ਬੈਂਕ ਚੋਂ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ, ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਤੂੰ ਕਾਹਤੋਂ ਸਕੂਲੋਂ ਮੋੜਿਆ ਹੈ? ਅੱਜ ਤਾਂ ਬੁੱਧਵਾਰ ਹੈ।
2: ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤੂੰ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈਂ ਸਰਕਾਰਾਂ ਤੋਂ ਕੀ ਲੈਣਾ? ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
2: ਅੱਜ ਹੈਡ ਮਾਸਟਰ ਨੇ PTA ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ TV ਤੇ ਭਾਰਤ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜ੍ਹਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ, ਕਿਉਂਕਿ ਸਕੂਲ ਚੋਂ CRP ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਸਕੂਲੇ ਗਿਆ, ਕੀ ਗੱਲ ਹੋ ਗਈ?
2: ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ, ਕਿਉਂਕਿ ਵੋਟਾਂ ਪੈਣੀਆਂ ਨੇ। ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ। 3-4 ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਬੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।

0: प्यारी साध संग जीओ, अज असी एक महान नेता श्री टिड्डू राम जी बिच्छू दी अंतम अरदास विच कठे होए हां। बेशक गर्मी बहुत पै रही है, बिजली दा भी कोई इंतजाम नहीं, पखे भी बंद पए हन, पानी दा भी कोई प्रबंध नहीं, मुड़के दी बदबो नाल साह घुटदा जा रहा है। ए सब कुछ विरोधी सरकार दे होण करके हो रहा है। जेकर साडी सरकार हुंदी तां असी ए त्रुटियां नहीं आण दिंदे सी। फिर भी असी तुहाडा ज्यादा समा नहीं लैंदे, सिर्फ 5-7 घंटे आराम नाल बैठे रहो। साडे कुल 200 नेता उन्हां दी जीवनी बारे जरूर चानना पाउणगे। सब तो पहला मैं श्री चानण राम जी नेहरा नूं बेनती करदा कि ओह अपने विचार जनता दे सामने आके रखण। प्यारी साध संग जी, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਟਿੱਡੂ ਰਾਮ ਜੀ ਬਿੱਛੂ ਨੂੰ ਕੌਣ ਨਹੀਂ ਜਾਣਦਾ।
1: ਜਿਹੜੇ ਉਹਦੇ ਡੰਗੇ ਵੇ ਆ ਉਹ ਕਿਵੇਂ ਭੁੱਲਣਗੇ।
0: ਇਹ ਵੀ ਸਾਰਾ ਇਲਾਕਾ ਜਾਣਦਾ ਕਿ ਸ੍ਰੀ ਬਿੱਛੂ ਜੀ ਇੱਕ ਮਹਾਨ ਨੇਤਾ ਸੀ,
1: ਮਹਾਨ ਗੁੰਡਾ ਸੀ।
0: ਇਹ ਵੀ ਗੱਲ ਸਾਰੇ ਇਲਾਕੇ ਨੂੰ ਪਤਾ ਕਿ ਸ੍ਰੀ ਬਿੱਛੂ ਜੀ ਹਾਈ ਕਰੈਕਟਰ ਦੇ ਬੰਦੇ ਸਨ,
1: ਤਾਂ ਹੀ ਪਿੰਡ ਚੋਂ ਮੂੰਹ ਕਾ ਕਰਕੇ ਕੱਢਿਆ ਸੀ।
0: ਸੋ ਪੰਡਾਲ ਵਿਚ 71 ਹੋਏ ਦੋਸਤੋ, ਆਪਾਂ ਸਾਰਿਆਂ ਨੂੰ ਇਹਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ।
1: ਆਹੋ, ਉਹ ਚੋਰੀ ਕਰਦਾ ਸੀ ਤੇ ਆਪਾਂ ਡਾਕੇ ਮਾਰੋ।
0: ਪਿਆਰੀ ਸਾਧ ਸੰਗਤ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕੀਤਾ।
1: ਆਪ ਸਵਾਹ ਨਹੀਂ ਛੱਡਦਾ ਸੀ।
0: ਸ੍ਰੀ ਬਿੱਛੂ ਜੀ ਕਦੇ ਵੀ ਇੱਕ ਪਾਰਟੀ ਚ ਬੱਜਾ ਨਹੀਂ ਰਿਹਾ, ਉਹ ਸਭ ਪਾਰਟੀਆਂ ਦਾ ਸਾਂਝਾ ਬੰਦਾ ਸੀ।
1: ਸਾਰੀਆਂ ਪਾਰਟੀਆਂ ਚੋਂ ਛਿੱਤਰ ਖਾ ਕੇ ਨਿਕਲਿਆ ਸੀ।
0: ਸ੍ਰੀ ਬਿੱਛੂ ਜੀ ਹਮੇਸ਼ਾ ਲੋਕਾਂ ਦੀ ਸੇਵਾ ਚ ਹੀ ਲੱਗੇ ਰਹਿੰਦੇ ਸਨ, ਇਹਨਾਂ ਨੂੰ ਘਰ ਵਿਚ ਰਹਿਣ ਦਾ ਘੱਟ ਹੀ ਮੌਕਾ ਮਿਲਦਾ ਸੀ।
1: ਘਰੇ ਕੋਈ ਵੜਨ ਹੀ ਨਹੀਂ ਦਿੰਦਾ ਸੀ ਇਹਨੂੰ।
0: ਇਹ ਗੱਲ ਤਾਂ ਕਿਸੇ ਤੋਂ ਵੀ ਛੁਪੀ ਨਹੀਂ, ਇਹਨਾਂ ਦਾ ਸਾਂਝਾ ਬੰਦਾ ਸੀ।
1: ਸਾਰੀਆਂ ਪਾਰਟੀਆਂ ਚੋਂ ਛਿੱਤਰ ਖਾ ਕੇ ਨਿਕਲਿਆ ਸੀ।
0: ਸ੍ਰੀ ਬਿੱਛੂ ਜੀ ਹਮੇਸ਼ਾ ਲੋਕਾਂ ਦੀ ਸੇਵਾ ਚ ਹੀ ਲੱਗੇ ਰਹਿੰਦੇ ਸਨ, ਇਹਨਾਂ ਨੂੰ ਘਰ ਵਿਚ ਰਹਿਣ ਦਾ ਘੱਟ ਹੀ ਮੌਕਾ ਮਿਲਦਾ ਸੀ।
1: ਘਰੇ ਕੋਈ ਵੜਨ ਹੀ ਨਹੀਂ ਦਿੰਦਾ ਸੀ ਇਹਨੂੰ।
0: ਇਹ ਗੱਲ ਤਾਂ ਕਿਸੇ ਤੋਂ ਵੀ ਛੁਪੀ ਨਹੀਂ, ਇਹ ਸ੍ਰੀ ਬਿੱਛੂ ਜੀ ਬਹੁਤ ਉੱਚੇ ਆਚਰਣ ਵਾਲੇ।

0: ਇੱਥੋਂ ਤੱਕ ਕੇ ਚੋਰ ਚੱਕੇ ਵੀ ਪਿਆਰ ਕਰਦੇ ਸਨ।
1: ਤੇ ਕਿਉਂ ਨਾ ਕਰਨ, ਸਾਰਿਆਂ ਦਾ ਉਸਤਾਦ ਜੋ ਸੀ।
0: ਸ੍ਰੀ ਬਿੱਛੂ ਜੀ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਹਮੇਸ਼ਾ ਸਾਂਝੇ ਪਰਿਵਾਰ ਦਾ ਪ੍ਰਚਾਰ ਕੀਤਾ।
1: ਆਪ ਪੰਜ ਨੂੰ ਹਜੇ ਹੁੰਦੇ ਆਪ ਪਕਾ ਕੇ ਖਾਂਦਾ ਸੀ।
0: ਬਿੱਛੂ ਜੀ ਨੂੰ ਇਲਾਕੇ ਦੇ ਲੋਕਾਂ ਨੇ ਬਹੁਤ ਵਾਰੀ ਚੋਣ ਲੜਨ ਲਈ ਬੇਨਤੀ ਕੀਤੀ, ਪਰ ਇਹਨਾਂ ਨੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ।
1: ਸ਼ਰਮ ਨਹੀਂ ਆਉਂਦੀ, 10-12 ਤਾਂ ਜਵਾਨ ਤੇ ਜ਼ਬਤ ਹੋ ਗਈ ਸੀ ਇਹਦੀ।
0: ਇਹਨਾਂ ਨੇ ਪਿੰਡ ਦੀ ਤਰੱਕੀ ਲਈ ਬਹੁਤ ਮਿਹਨਤ ਕੀਤੀ, ਸਾਰੇ ਸਾਂਝੇ ਕੰਮ ਅੱਗੇ ਲਾ ਕੇ ਸੰਵਾਰੇ।
1: ਕਿਉਂ ਨਾ ਸੰਵਾਰੇ, ਪਿੰਡ ਦੀ ਸ਼ਾਮ ਲਾਟ ਤੇ ਸਿਵੇ ਵੇਚ ਕੇ ਖਾ ਗਏ।
0: ਇਹੋ ਜਿਹੀ ਮਹਾਨ ਸ਼ਖਸੀਅਤ ਦੀ ਸਾਰੇ ਮੁਲਕ ਨੂੰ ਲੋੜ ਹੈ। ਸੋ ਇਹੋ ਜਿਹੇ ਬੰਦੇ ਹਰੇਕ ਪਿੰਡ ਵਿੱਚ ਜੰਮਣੇ ਚਾਹੀਦੇ ਨੇ।
1: ਰੱਬ ਕਰਕੇ ਕਾਰੂ ਜੰਮੇ, ਦੇਸ਼ ਦਾ ਬੇੜਾ ਗਰਕ ਕਰਨਾ ਹੈ।
0: ਇਹ ਗੱਲ ਤਾਂ ਸਾਰੇ ਇਲਾਕੇ ਵਿੱਚ ਕਿਸੇ ਤੋਂ ਛੁਪੀ ਨਹੀਂ ਸੀ ਕਿ ਸ੍ਰੀ ਬਿੱਛੂ ਜੀ ਨੇ ਪਿੰਡ ਦੀ ਇੱਜ਼ਤ ਨੂੰ ਚਾਰ ਚੰਨ ਲਾਏ।
1: ਦੇਖ, ਪਿੰਡ ਦੀ ਕੁੜੀ ਕੱਢ ਕੇ ਲੈ ਗਿਆ ਸੀ।
0: ਜਿਹੜੇ ਬੰਦੇ ਨਸੀਲੇ ਪਦਾਰਥ ਵੇਚਦੇ ਸਨ, ਸ੍ਰੀ ਬਿੱਛੂ ਜੀ ਉਹਨਾਂ ਤੋਂ ਨਫ਼ਰਤ ਕਰਦੇ ਸੀ ਤੇ ਸਦਾ ਹੀ ਉਹਨਾਂ ਦੇ ਖਿਲਾਫ਼ ਸਨ।
1: ਆਪ ਬਿਨਾਂ ਮੂੰਹ ਹੀ ਖਾਂਦਾ ਸੀ। ਇੱਕ
0: ਸ੍ਰੀ ਬਿੱਛੂ ਜੀ ਹਮੇਸ਼ਾ ਹਰੇਕ ਨੂੰ ਨਿਮ ਕੇ ਮਿਲਦੇ ਸੀ ਅਤੇ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦੇ ਬੰਦੇ ਸਨ।
1: ਕਦੇ ਪੀਤੀ ਚ ਨਹੀਂ ਮਿਲਿਆ ਹੋਣਾ ਤੈਨੂੰ।
0: ਇਹਨਾਂ ਦਾ ਹਮੇਸ਼ਾ ਇਹੀ ਪ੍ਰਚਾਰ ਰਿਹਾ ਕਿ ਤੀਵੀਂ ਆਦਮੀ ਨੂੰ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੀਦਾ।
1: ਤੇ ਆਪਦੀ ਤੀਵੀਂ ਨੂੰ 20 ਵਾਰ ਕੁੱਟਿਆ ਸੀ ਇਹਨੇ।
0: ਸ੍ਰੀ ਬਿੱਛੂ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਨੂੰਹਾਂ ਨੂੰ ਧੀਆਂ ਬਰਾਬਰ ਸਮਝੋ।
1: ਆਪ ਨੂੰਹ ਤੋਂ ਦਾੜੀ ਪਟਾਈ ਸੀ ਇਹਨੇ।
0: ਸ੍ਰੀ ਬਿੱਛੂ ਜੀ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਹਮੇਸ਼ਾ ਦਾਜ ਦੇਹ ਦੇ ਉਲਟ ਸਨ।
1: ਤੇ ਆਪਦੀ ਪਹਿਲਾਂ ਵਾਲੀ ਤੀਵੀਂ ਤੇਲ ਪਾ ਕੇ ਮਚਾਈ ਸੀ ਇਹਨੇ, ਕੌਣ ਦੱਸਿਆ ਇਹਨੂੰ।
0: ਸ੍ਰੀ ਬਿੱਛੂ ਜੀ ਦੀ ਸਿਆਣਪ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਮੁੱਠੀ ਵਿੱਚ ਰੱਖਿਆ।
1: ਆਪ ਨੂੰ ਕੋਈ ਇਹਨੂੰ ਚੁੱਲ੍ਹੇ ਤੇ ਜੜ ਦਿੰਦਾ ਸੀ।
0: ਸ੍ਰੀ ਕਿੱਡੂ ਰਾਮ ਜੀ ਬਿੱਛੂ ਧਾਰਮਿਕ ਕੰਮਾਂ ਲਈ ਵੀ ਕਦੇ ਪਿੱਛੇ ਨਹੀਂ ਹਟੇ। ਇਹਨਾਂ ਨੇ ਧਰਮ ਦੀ ਖਾਤਰ ਮਹਾਨ ਕੁਰਬਾਨੀ ਕੀਤੀ।
1: ਤੇ ਮੰਦਿਰ ਦਾ ਗੋਲਕ ਤੋੜਦਾ ਫੜਿਆ ਗਿਆ ਸੀ, ਉਹ ਭੁੱਲ ਗਏ।
0: ਸ੍ਰੀ ਬਿੱਛੂ ਜੀ ਜਾਤ ਪਾਤ ਊਚ ਨੀਮ ਛੋਟੇ ਵੱਡੇ ਅਮੀਰ ਗਰੀਬ ਤੋਂ ਬਹੁਤ ਉੱਪਰ ਸਨ। ਉਹਨਾਂ ਨੇ ਸਭ ਨੂੰ ਇੱਕੋ ਅੱਖ ਨਾਲ ਦੇਖਿਆ।
1: ਦੂਜੀ ਕਿੱਥੋਂ ਲਿਆਵੇ, ਉਹ ਤਾਂ ਕਹਾਣੀ ਸੀ।
0: ਆਪਾਂ ਸਾਰਿਆਂ ਨੂੰ ਇਹ ਪਰਨ ਕਰ ਲੈਣਾ ਚਾਹੀਦਾ ਕਿ ਇਹਨਾਂ ਦੇ ਅਧੂਰੇ ਪੈ ਕੰਮ ਆਪਾਂ ਸਾਰੇ ਰਲ ਕੇ ਸਿਰੇ ਚੜਾਵਾਂਗੇ।
1: ਆਹੋ ਭਾਈ, ਇਹਨੇ ਆਪਦਾ ਪਿਓ ਮਾਰਿਆ ਸੀ, ਆਪਾਂ ਮਾਵਾਂ ਨੂੰ ਮਾਰੋ।
2: ਹਰਮਨ ਰੇਡੀਓ 24 ਘੰਟੇ ਸਤਿ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ। ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ, ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

0: ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: Harman Radio 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: Harman Radio
1: 24/7
2: ਪੰਜਾਬੀ ਕਵੀਆਂ ਦੇ ਵਿੱਚੋਂ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਕਈ ਲੋਕ ਅੰਗਰੇਜ਼ੀ ਕਵੀਆਂ ਦੇ ਕੀਟਸ ਦੇ ਨਾਲ ਮਿਲਾ ਕੇ ਦੇਖਦੇ ਨੇ ਆਪਣੀ ਲਾਸ਼ ਆਪਣੇ ਮੋਢਿਆਂ ਤੇ ਜਵਾਨੀ ਪਹਿਰੇ ਲੈ ਕੇ ਘੁੰਮਦਾ ਰਿਹਾ ਉਸ ਦੀ ਇੱਕ ਖੂਬਸੂਰਤ ਕਵਿਤਾ ਗਮਾਂ ਦੇ ਬਿਰਹੋਂ ਨੂੰ ਸੁਲਤਾਨ ਆਖਣ ਵਾਲੇ ਬਟਾਲਵੀ ਨੇ ਕੁਝ ਇਸ ਤਰ੍ਹਾਂ ਰਚੀ ਪਰਮਿੰਦਰ ਸਿੰਘ ਪਾਪਾ ਟੋਇਟੇ ਦੀ ਜ਼ਬਾਨੀ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਉਹ ਮਾਰ ਲੈਂਦੇ ਵੱਲ ਨਿਗਾਹ ਅੱਜ ਹੋ ਗਿਆ ਸੂਰਜ ਜ਼ਬਾ ਏਕਮ ਦਾ ਚੰਨ ਫਿੱਕਾ ਜਿਹਾ ਅੱਜ ਬੱਦਲੀਆਂ ਨੇ ਖਾ ਲਿਆ ਅਸਾਂ ਦੀਦਿਆਂ ਦੇ ਵਿਹੜੇ ਹੰਝੂਆਂ ਦਾ ਪੋਚਾ ਲਾ ਲਿਆ ਤੇਰੇ ਸ਼ਹਿਰ ਜਾਂਦੀ ਸੜਕ ਦਾ ਇੱਕ ਰੋੜ ਚੁੱਗ ਕੇ ਖਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਆਈਆਂ ਵਿਸਰ ਤੇ ਵਹਿੰਗੀਆਂ ਰਾਤਾਂ ਅਜੇ ਨੇ ਰਹਿੰਦੀਆਂ ਕਿਰਨਾਂ ਅਜੇ ਨੇ ਮਹਿੰਗੀਆਂ ਫਿੱਕੀਆਂ ਅਜੇ ਨੇ ਮਹਿੰਦੀਆਂ ਅਸਾਂ ਦਿਲ ਦੇ ਉਜੜੇ ਖੇਤ ਵਿੱਚ ਮੂਸਲ ਗਮਾਂ ਦਾ ਲਾ ਲਿਆ ਮਿੱਠਾ ਵੇ ਤੇਰਾ ਬਿਰਹੜਾ ਗੀਤਾਂ ਨੇ ਕੁੱਛੜ ਚਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਸੱਜਣਾ ਵੇ ਦਿਲ ਦਿਆ ਕਾਲਿਆ ਅਸਾਂ ਰੋਗ ਦਿਲ ਨੂੰ ਲਾ ਲਿਆ ਤੇਰੇ ਜ਼ਹਿਰ ਮੋਹਰੇ ਰੰਗ ਦਾ ਬਾਂ ਤੇ ਹੈ ਨਾ ਖੁਦਵਾ ਲਿਆ ਉਸ ਬਾਂ ਦੁਆਲੇ ਮੋਤੀਏ ਦਾ ਹਾਰ ਹੈ ਅੱਜ ਪਾ ਲਿਆ ਕਮਰਾਂ ਨੂੰ ਟੱਕਰਾਂ ਮਾਰ ਕੇ ਮੱਥੇ ਤੇ ਰੋੜਾ ਪਾ ਲਿਆ ਅਸਾਂ ਹਿਜਰ ਦੀ ਸੰਗਰਾਂਦ ਨੂੰ ਅਥਰੂ ਕੋਈ ਲੂਣਾ ਖਾ ਲਿਆ ਕੋਈ ਗੀਤ ਤੇਰਾ ਗਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਹਾਣੀਆਂ ਮੇਰੇ ਪਿਆਰਿਆ ਪੀੜਾਂ ਦੀ ਪਤਖਣ ਜੋੜ ਕੇ ਘੀਰਾ ਅਸਾਂ ਬਣਵਾ ਲਿਆ ਹੱਡਾਂ ਦਾ ਬਾਲਣ ਬਾਲ ਕੇ ਉਮਰਾਂ ਦਾ ਆਵਾ ਤਾ ਲਿਆ ਕੱਚਾ ਪਿਆਲਾ ਇਸ਼ਕ ਦਾ ਅੱਜ ਸਿੰਗਰਫੀ ਰੰਗਵਾ ਲਿਆ ਵਿੱਚ ਜ਼ਹਿਰ ਚੁੱਪ ਦਾ ਪਾ ਲਿਆ ਜਿੰਦੂ ਨੇ ਬੁੱਲੀ ਲਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ।

ਵਿਆਹ ਬਾਰੇ ਸਿਆਣੇ ਕਹਿੰਦੇ ਹਨ ਕਿ ਵਿਆਹ ਉਸ ਬੰਦੇ ਨਾਲ ਕਰਵਾਉਣਾ ਠੀਕ ਹੁੰਦਾ ਹੈ ਜਿਹੜਾ ਆਪਣੀ ਮਾਂ ਦੀ ਸੇਵਾ ਲਈ ਬੁੱਢੀ ਨੌਕਰਾਣੀ ਰੱਖ ਸਕੇ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
1: ਹਾਰਮਨ ਰੇਡੀਓ 24/7
2: ਕੋਈ ਤੇਰੀ ਹਿੱਕ ਤੇ ਮੇਲਣ ਨੂੰ ਫਿਰੇ ਕੋਈ ਤੇਰੇ ਹੁਸਨ ਨਾਲ ਖੇਲਣ ਨੂੰ ਫਿਰੇ ਤੂੰ ਕਿਤੇ ਸੁਰੱਖਿਅਤ ਨਹੀਂ ਸਮਾਂ ਐਸੀ ਚੱਲ ਗਿਆ ਚਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਤੂੰ ਜਿਹੜੇ ਰਾਹੋਂ ਲੰਘਦੀ ਏ ਤੈਨੂੰ ਦੇਖ ਕੇ ਢਾਣੀ ਖੰਘਦੀ ਏ ਜੇ ਤੂੰ ਆਪਣਾ ਆਪ ਬਚਾਉਣਾ ਏ ਨਾ ਕਰ ਕਿਸੇ ਦੀ ਭਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਕੌਣ ਬਚਾਊ ਤੈਨੂੰ ਇੱਥੇ ਸੂਰਾ ਨੀ ਗੈਰਤ ਸਭ ਦੀ ਹੋਈ ਚੂਰਾ ਚੂਰਾ ਨੀ ਜਿੱਥੋਂ ਜਨਮ ਲਿਆ ਉਹਨੂੰ ਹੀ ਕੱਢਦੇ ਗਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਆਉਂਦੀ ਰੱਖੜੀ ਦੇ ਤਿਉਹਾਰ ਨੂੰ ਵੀਰ ਨੂੰ ਭੇਜੀ ਤਾਰ ਤੂੰ ਤੇਰੀ ਰੱਖੜੀ ਬੰਨਦੀ ਤੋਂ ਨਸ਼ੇ ਚ ਹੋਇਆ ਬੇਹਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਬਾਬਲ ਤੇਰਾ ਜੁਆਰੀ ਦਾਰੂ ਪੀ ਕੇ ਆਵੇ ਨੀ ਉਹ ਕੰਜਰੀ ਦੇ ਨਿਤ ਕੋਠੇ ਜਾਵੇ ਨੀ ਕੀ ਰਾਖੀ ਤੇਰੀ ਕਰਨਗੇ ਜੋ ਖੁਦ ਕੰਗਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਮਨ ਤੂੰ ਜਸ ਖੰਨੇ ਵਾਲੇ ਦਾ ਕਹਿਣਾ ਨੀ ਹੁਣ ਹਥਿਆਰ ਅਖੀਰੀ ਤੈਨੂੰ ਚੁੱਕਣਾ ਪੈਣਾ ਨੀ ਬਲਾਤਕਾਰੀਆਂ ਵਿਛਾਇਆ ਚੌ ਪਾਸੇ ਦਹਿਸ਼ਤ ਦਾ ਜਾਲ ਕੁੜੇ ਆਤਮ ਨਿਰਭਰ ਹੋ ਜਾ ਸ਼ਸਤਰ ਲੈ ਸੰਭਾਲ ਕੁੜੇ ਆਤਮ
3: ਨਿਰਭਰ ਰੇਡੀਓ
0: 24 ਘੰਟੇ
2: ਲੈ ਸੰਭਾਲ ਕੁੜੇ
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
1: ਹਾਰਮਨ ਰੇਡੀਓ 24/7
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨੋ

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ 7 ਦਿਨ

0: ਸ਼ਰਨੈਕਸਸ।
1: ਨਾ ਸ਼ੁਕਰਾ ਪੜ੍ਹਨ ਬਾਰੇ ਕਸ਼ਮੀਰ ਦੀ ਇੱਕ ਕਹਾਵਤ ਹੈ, ਰੱਬਾ ਮੈਨੂੰ ਉਸ ਤੋਂ ਬਚਾਈ ਜਿਸ ਨੂੰ ਕਦੇ ਮੈਂ ਬਚਾਇਆ ਸੀ। ਅਤੇ ਕੀਨੀਆ ਵਾਲੇ ਕਹਿੰਦੇ ਹਨ, ਗਧਾ ਦਰੱਤੀ ਮਾਰ ਕੇ ਧੰਨਵਾਦ ਕਹਿੰਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਪੰਜਾਬੀਆਂ ਦੇ ਨਾਲ ਮੇਰਾ ਇੱਕ ਖਾਸ ਮੈਸੇਜ ਹੈਗਾ ਜਾਂ ਮੈਂ ਉਹਨਾਂ ਦੀ ਖਾਸੀਅਤ ਦੱਸ ਸਕਦਾ ਕਿ ਵੀ ਜਿੱਥੇ ਵੀ ਇਹ ਚਾਰ ਜਣੇ ਬਹਿ ਜਾਂਦੇ ਨੇ ਉੱਥੇ ਪੰਜਾਬ ਬਣ ਜਾਂਦਾ। ਹੁਣ ਤੁਸੀਂ ਆਸਟ੍ਰੇਲੀਆ ਬੈਠੇ ਹੋ, ਤੁਸੀਂ ਇੱਥੇ ਵੀ ਪੰਜਾਬ ਬਣਾ ਲਿਆ, ਤੁਸੀਂ ਕੈਨੇਡਾ ਬੈਠੇ ਹੋ ਉੱਥੇ ਵੀ ਪੰਜਾਬ ਬਣ ਗਿਆ, ਤੇ ਤੁਹਾਡਾ ਪੰਜਾਬ ਹੋਰ ਹੱਸਦਾ ਵੱਸਦਾ ਰਹੇ। ਮੇਰੀ ਦੁਆਵਾਂ ਤੁਹਾਡੇ ਨਾਲ।

ਆਦਤਾਂ ਬਾਰੇ ਰੋਮਨ ਕਹਿੰਦੇ ਹਨ ਕਿ ਸੋਚ ਵਿਚਾਰ ਕੇ ਕੀਤੇ ਕੰਮਾਂ ਨਾਲੋਂ ਆਦਤ ਵਸ ਕੀਤੇ ਕੰਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸੁਣੇ ਵਿਚਾਰਾਂ ਦੇ

0: ਕੀ ਤੁਸੀਂ ਕਦੇ ਪਤਝੜ ਦੇਖੀ ਹੈ? ਕੀ ਤੁਸੀਂ ਕਦੇ ਪਤਝੜ ਦੇਖੀ ਹੈ? ਪੌਦੇ ਨਾਲੋਂ ਟੁੱਟਦਾ ਇੱਕ ਇੱਕ ਪੱਤਾ। ਕੀ ਤੁਸੀਂ ਕਦੇ ਬਹਾਰ ਦੇਖੀ ਹੈ? ਪੌਦੇ ਨਾਲ ਝੂਮਦੀਆਂ ਡੋਡੀਆਂ ਤੇ ਹਰ ਸ਼ਾਖ ਸਾਹ ਲੈਂਦੀ ਹੋਈ। ਤੁਸੀਂ ਪਤਝੜ ਵੀ ਦੇਖੀ ਹੈ, ਤੁਸੀਂ ਬਹਾਰ ਵੀ ਦੇਖੀ ਹੈ। ਸਮੁੰਦਰ ਦੇ ਕੰਢੇ ਤੋਂ ਵਾਪਸ ਪਰਤਾਓ, ਬੱਚੇ ਉਡੀਕਦੇ ਹੋਣਗੇ। ਸਮੁੰਦਰ ਦੇ ਕੰਢੇ ਤੋਂ ਵਾਪਸ ਪਰਤਾਓ, ਬੱਚੇ ਉਡੀਕਦੇ ਹੋਣਗੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਬੀਜਿਆ ਨਾ ਵਾਹਿਆ ਕੜਮ ਪੱਲਾ ਡਾਹਿਆ
1: ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ ਪਰ ਇਸ ਕੰਮ ਦੇ ਫਲ ਵਿਚੋਂ ਤੱਕੇ ਨਾਲ ਹਿੱਸਾ ਮੰਗੇ ਤਾਂ ਇਹ ਅਖਾਣ ਕਹਿੰਦੇ ਹਨ
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।
1: ਜੋ ਹਮਸੇ ਵਫਾ ਢੂੰਡ ਰਹੇ ਥੇ ਵੋ ਖੁਦ ਹੀ ਬੇਵਫਾ ਹੋ ਗਏ, ਹਮਨੇ ਸੱਚ ਕਾ ਆਈਨਾ ਕਿਆ ਦਿਖਾਇਆ।

ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਸੁਖਿੰਦਰ ਸ਼ਿੰਦਾ ਹਰਮਨ ਰੇਡੀਓ ਦੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਗੁਰੂ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਸਭ ਨੂੰ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਜਿੱਤ ਜ਼ਿੰਦਗੀ ਧਰਤੀ ਤੇ ਰੀਂਗਦੀ ਹੋਵੇ, ਜਿੱਤ ਨਿੱਕੇ ਨਿੱਕੇ ਬਾਲ ਜੂਠ ਦੇ ਟੁਕੜਿਆਂ ਤੇ ਪਲਦੇ ਹੋਣ, ਜਿੱਥੇ ਸ਼ਾਸਨ ਬੰਦੂਕ ਦੀ ਨੋਕ ਤੇ ਚੱਲਦਾ ਹੋਵੇ, ਜਿੱਥੇ ਸ਼ਾਸਨ ਤੇ ਕਾਨੂੰਨ ਆਦਮੀ ਦੇ ਖੂਨ ਦਾ ਥਿਆਇਆ ਹੋਵੇ, ਉੱਥੇ ਆਜ਼ਾਦੀ ਦਾ ਸੰਕਲਪ ਸਾਹ ਨਹੀਂ ਲੈ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਸਤਿਕਾਰ ਜੀ ਮੈਂ ਹਰਸ਼ ਕੀਮਤ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।

ਉਹਨਾਂ ਦੀ ਸਾਂਝੀ ਤੰਦ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਹੈ। ਅੱਜ ਇਸ ਦੇ ਪ੍ਰਸਾਰ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਧਰਮਾਂ ਮਜ਼ਹਬਾਂ ਤੇ ਆਪੋ ਆਪਣੇ ਵਿਸ਼ਵਾਸਾਂ ਦੀ ਝੂਠੀ ਕੰਧ ਨੂੰ ਇਸ ਦੇ ਦਰਮਿਆਨ ਖੜੀ ਕਰਕੇ ਪੰਜਾਬੀਅਤ ਦੇ ਵਿਕਾਸ ਅੰਦਰ ਰੋੜੇ ਨਹੀਂ ਅਟਕਾਉਣੇ ਚਾਹੀਦੇ, ਸਗੋਂ ਭਾਈਚਾਰਿਆਂ ਅੰਦਰ ਉੱਠਦੇ ਮਸਲੇ ਜਾਂ ਵਿਰੋਧ ਗੱਲਬਾਤ ਨਾਲ ਸੁਲਝਾਏ ਜਾਣ, ਤਾਂ ਕਿ ਪੰਜਾਬੀਅਤ ਦੀ ਬੁਲੰਦੀ ਵਾਸਤੇ ਸਾਂਝੀ ਸਰਗਰਮੀ ਮੱਠੀ ਨਾ ਪਵੇ। ਵਿਚਾਰ ਕਹਿਰ ਸ਼ਰੀਫ ਕਿਤਾਬ ਸਮੇਂ ਨਾਲ ਸੰਵਾਦ।

0: ਸ਼ਾਇਰੀ ਦੀ ਗੱਲ ਕਰੀਏ ਤੇ ਸੁਰਜੀਤ ਸਾਜਨ ਹੋਣਾ ਦਾ ਖਿਆਲ ਯਾਦ ਆ ਗਿਆ। ਸਮਾਂ ਇੱਕ ਥਾਂ ਰੁਕ ਜਾਵੇ, ਨਹੀਂ ਏਦਾਂ ਨਹੀਂ ਹੁੰਦਾ, ਕਦੇ ਮੌਸਮ ਹੀ ਨਾ ਬਦਲੇ, ਕਦੇ ਏਦਾਂ ਨਹੀਂ ਹੁੰਦਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

0: ਮੌਕਾ ਧੋਖੇ ਦਿੰਦਾ ਆ
1: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ तो जुड़ो हरमन रेडियो दे नाल सचेत हो अपने आले दुआले बारे अपने देश बारे विदेश बारे इत्थे तुहानू मिलणगियां ना सिर्फ खबरां बल्कि खबरां दी मरम्मत भी सिर्फ ते सिर्फ साडे अपने हरमन रेडियो
2: अगले अद्धे घंटे च सुनोगे तुसी आहा

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਸੱਜਣਾ ਦੇ ਲਾਰੇ ਰਹੇ ਕੁਵਾਰੇ।
1: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਲਾਰੇ ਲਾ ਕੇ ਅੰਤ ਨੂੰ ਕੰਮ ਕਰਨ ਤੋਂ ਕੋਰਾ ਜਵਾਬ ਦੇ ਦੇਵੇ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

ਕਦੇ ਚਰਖੜੀਆਂ ਤੋਂ ਬਾਅਦ ਕਦੇ ਆਰਿਆਂ ਤੋਂ ਬਾਅਦ ਪੰਥ ਉੱਠਦਾ ਏ ਹਰ ਕੱਲੂ ਘਾਰਿਆਂ ਤੋਂ ਬਾਅਦ ਇੱਕ ਹੁੰਦਾ ਏ ਸ਼ਹੀਦ ਲੱਖਾਂ ਹੋਰ ਜੰਮ ਪੈਂਦੇ ਝੁੱਲੇ ਖਾਲਸਾ ਹੀ ਨਿਸ਼ਾਨ ਖੂਨੀ ਧਾਰਿਆਂ ਤੋਂ ਬਾਅਦ।

ਰੁੱਖ ਦੀਆਂ ਜਿੰਨੀਆਂ ਜੜ੍ਹਾਂ ਗਹਿਰੀਆਂ ਹੁੰਦੀਆਂ ਹਨ ਉਨਾ ਹੀ ਮਜ਼ਬੂਤ ਹੁੰਦਾ ਹੈ ਤੇ ਉਨਾ ਹੀ ਉੱਚਾ ਜਾਂਦਾ ਹੈ। ਜਿਨ੍ਹਾਂ ਨੇ ਉੱਚੇ ਮਹਿਲ ਉਸਾਰਨੇ ਹਨ ਉਹ ਬੁਨਿਆਦਾਂ ਬੜੀਆਂ ਗਹਿਰੀਆਂ ਰੱਖਦੇ ਹਨ। ਗੁਰੂ ਹਰ ਰਾਏ ਸਾਹਿਬ ਜੀ ਮਹਾਨ ਧੀਰਜ ਵਾਲੇ ਸਨ। ਉਨ੍ਹਾਂ ਵਿੱਚ ਜਲਨ ਦੀ ਸ਼ਕਤੀ ਬੜੀ ਸੀ। ਇਸੇ ਲਈ ਪੁੱਤਰ ਦਾ ਮੋਹ ਰਾਜ ਦਾ ਭੈ ਉਨ੍ਹਾਂ ਨੂੰ ਨਹੀਂ ਹਿਲਾ ਸਕਿਆ। ਜੇਕਰ ਗੁਰੂ ਹਰਗੋਬਿੰਦ ਸਾਹਿਬ ਜੀ ਭਾਰੀ ਪੀਰ ਸਨ ਤਾਂ ਉਨ੍ਹਾਂ ਦੇ ਆਪਣੇ ਥਾਂ ਟਿਕਾਏ ਹੋਏ ਗੁਰੂ ਹਰ ਰਾਏ ਸਾਹਿਬ ਵੀ ਅਡੋਲ ਸਨ, ਅਹਿਲ ਸਨ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

0: ਸਾਧ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਅੰਗ 791 ਦੇ ਉੱਤੇ ਬਹੁਤ ਸੋਹਣਾ ਇੱਕ ਉਦਾਹਰਣ ਦਿੰਦੇ ਨੇ। ਸਾਡੇ ਆਸ ਪਾਸ ਅੰਧੇਰਾ ਹੈ, ਅਗਿਆਨਤਾ ਦਾ ਚੀਜ਼ ਪਈ ਆ, ਗਿਆਨ ਪਿਆ ਆ, ਸੋਝੀ ਪਈ ਆ, ਪਰ ਸਾਨੂੰ ਦਿਖਾਈ ਨਹੀਂ ਦੇ ਰਹੀ, ਹਜੇ ਹਨੇਰਾ ਆ। ਉਹ ਕਹਿੰਦੇ ਵੀ ਜਿਹੜਾ ਇਹ ਹਨੇਰਾ ਹੈ ਕਿੱਦਾਂ ਖਤਮ ਹੋ ਜਾਏਗਾ? ਕਹਿੰਦੇ ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹੈ ਤਾਂ ਹਨੇਰਾ ਜਿਹੜਾ ਆ ਉਹ ਦੂਰ ਹੋ ਜਾਂਦਾ। ਜਿੱਦਾਂ ਦੀਵਾ ਬਲ ਕੇ ਹਨੇਰਾ ਦੂਰ ਹੁੰਦਾ ਆ, ਇੱਦਾਂ ਹੀ ਕਹਿੰਦੇ ਵੇਦ ਪਾਠ ਮਤ ਪਾਪਾਂ ਖਾਏ। ਜਿਹੜੇ ਵੇਦ ਪਾਠ ਕਰਨੇ ਨੇ, ਜਾਣੀ ਕਿ ਪੜ੍ਹਾਈ ਕਰਨੀ ਆ, ਤੁਸੀਂ ਨੌਲੇਜ ਇਕੱਠੀ ਕਰਨੀ ਆ, ਵੇਦ ਦਾ ਮਤਲਬ ਇੱਥੇ ਨੌਲੇਜ ਆ, ਵੇਦ ਪੜ੍ਹਨਾ ਨੇ, ਨੌਲੇਜ ਪੜ੍ਹਨੀ ਆ, ਉਹ ਜਿਹੜੀ ਮਤ ਦੇ ਵਿੱਚ ਪਾਪ ਨੇ ਉਹ ਖਤਮ ਹੋ ਜਾਂਦੇ ਨੇ, ਤੁਸੀਂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੇ ਚੰਦ। ਕਹਿੰਦੇ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਚੰਦ ਦੀ ਹੋਂਦ ਨਹੀਂ ਰਹਿ ਜਾਂਦੀ, ਫਿਰ ਚੰਦ ਨੂੰ ਕੋਈ ਨਹੀਂ ਪੁੱਛਦਾ ਤੇ ਨਾ ਹੀ ਕੋਈ ਦੇਖਦਾ, ਕਿਉਂਕਿ ਇੱਕ ਵੱਡਾ ਰੋਸ਼ਨੀ ਦਾ ਸਰੋਤ ਮੰਡਲ ਦੇ ਵਿੱਚ ਆ ਗਿਆ। ਉਗਵੈ ਸੂਰ ਨਾ ਜਾਪੇ ਚੰਦ, ਜਹ ਗਿਆਨ ਪ੍ਰਕਾਸ਼ ਅਗਿਆਨ ਮਟੰਦ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਗਿਆਨ ਹੁੰਦਾ ਆ ਪਰ ਉਹ ਦੱਬ ਜਾਂਦਾ ਆ, ਮਿਟ ਜਾਂਦਾ ਆ, ਉਹਨੂੰ ਕੋਈ ਪੁੱਛਦਾ ਨਹੀਂ। ਹੁਣ ਉਸ ਤੋਂ ਬਾਅਦ ਕਹਿੰਦੇ ਨੇ ਵੇਦ ਪਾਠ ਸੰਸਾਰ ਕੀ ਕਾਰ। ਜਿਹੜਾ ਵੇਦ ਪਾਠ ਕਰਨਾ ਇਹ ਸੰਸਾਰ ਦੇ ਵਿੱਚ ਰਹਿ ਕੇ ਇਹ ਸੰਸਾਰ ਦੇ ਵਿੱਚ ਕਰਨਾ ਆ। ਪੜ ਪੜ ਪੰਡਿਤ ਕਰੇ ਵਿਚਾਰ। ਹੁਣ ਇਹਨਾਂ ਨੂੰ ਪੜ੍ਹਨਾ ਆ ਤੇ ਇਹਨਾਂ ਤੇ ਵਿਚਾਰ ਕਰੋ, ਕਰਦੇ ਨੇ ਪੰਡਿਤ ਕਰਦੇ ਨੇ। ਬਿਨ ਬੂਝੇ ਸਭ ਹੋਏ ਖੁਆਰ। ਜੇ ਵੇਦ ਪਾਠ ਪੜ੍ਹ ਕੇ ਅਗਿਆਨਤਾ ਨਹੀਂ ਗਈ, ਜੇ ਦੀਵਾ ਨਹੀਂ ਬਲਿਆ, ਤਾਂ ਇਹ ਸਭ ਜਿਹੜੀਆਂ ਪੜ੍ਹਾਈਆਂ ਵੀ ਨੇ ਇਹ ਵੀ ਖੁਆਰ ਨੇ, ਫਿਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ। ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਜਿਹਨੇ ਗੁਰੂ ਵੱਲ ਮੁੱਖ ਕਰਕੇ ਉਹ ਦੀਵਾ ਜਗਾ ਲਿਆ ਆਪਣੇ ਅੰਦਰ ਬੁੱਝਣ ਦਾ, ਉਹੀ ਪਾਰ ਉਤਰਦਾ, ਬਾਕੀ ਸਾਰੇ ਖੁਆਰ ਹੁੰਦੇ ਨੇ, ਚਾਹੇ ਉਹ ਵੇਦ ਪਾਠ ਵੀ ਪੜ੍ਹੇ ਜਾਣ। ਪਰ ਆਪਣੀ ਮਤ ਨੂੰ ਤੇਜ ਕਰਨ ਦੇ ਲਈ, ਪਾਪਾਂ ਤੋਂ ਰਹਿਤ ਕਰਨ ਦੇ ਲਈ ਸਾਨੂੰ ਪੜ੍ਹਾਈ ਬੜੀ ਜ਼ਰੂਰੀ ਆ। ਪੜ੍ਹਨਾ ਕੀ ਆ? ਉਹ ਗੁਰੂ ਸਾਹਿਬ ਦੱਸਦੇ ਨੇ, ਜੇ ਪੜ੍ਹ ਕੇ ਪ੍ਰਕਾਸ਼ ਨਹੀਂ ਹੋਇਆ ਫਿਰ ਉਹਦਾ ਕੋਈ।
1: ਮਨੁੱਖਾ ਜਨਮ ਵਿੱਚ ਆਇਆ ਹੋਇਆ ਜੀਵ ਆਪਣੀ ਸਾਰੀ ਆਰਜੂ ਪਰਿਵਾਰ ਕੁਟੁੰਬ ਦੇ ਝਮੇਲਿਆਂ ਵਿੱਚ ਗਵਾ ਲੈਂਦਾ ਹੈ। ਉਸ ਨੂੰ ਚੇਤਾ ਵੀ ਨਹੀਂ ਰਹਿੰਦਾ ਕਿ ਇਹਨਾਂ ਧੰਦਿਆਂ ਤੋਂ ਬਾਹਰ ਵੀ ਕੋਈ ਉਸਦਾ ਕਾਰਜ ਹੈ, ਜ਼ਿੰਦਗੀ ਦਾ ਮਕਸਦ ਹੈ। ਭਗਤ ਕਬੀਰ ਜੀ ਮਨੁੱਖ ਦੀ ਇਸ ਅਵਸਥਾ ਨੂੰ ਇਉਂ ਵਰਣਨ ਕਰਦੇ ਨੇ, ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮੈਂ ਮਰ ਗਇਓ, ਬਾਹਰ ਪਈ ਨਾ ਬੰਮ। ਇੱਕ ਹੋਰ ਸਲੋਕ ਵਿੱਚ ਭਗਤ ਕਬੀਰ ਜੀ ਦੇ ਬਚਨ ਸੁਣੋ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਸਵਾਲ ਪੈਦਾ ਹੁੰਦਾ ਹੈ, ਕਿਉਂ ਗੁਰਬਾਣੀ ਸਾਡੇ ਇਸ ਮਨੁੱਖਾ ਜਨਮ ਨੂੰ ਰਾਮ ਨਾਮ ਨਾਲ ਜੁੜਨ ਬਾਰੇ ਪ੍ਰੇਰਨਾ ਕਰਦੀ ਹੈ? ਆਪ ਜੀ ਬਹੁਤੇ ਜੀਵ ਖੇਤੀਬਾੜੀ ਕਿਰਸਾਨੀ ਨਾਲ ਜੁੜੇ ਹੋਵੋਗੇ, ਔਰ ਜਾਣਦੇ ਹੋ ਕਿ ਖੇਤੀਬਾੜੀ ਦੀ ਫਸਲ ਜੋ ਹੈ ਉਸਦਾ ਇੱਕ ਸਮਾਂ ਨਿਯਤ ਕੀਤਾ ਜਾਂਦਾ ਹੈ। ਫਸਲ ਬੀਜਣ ਲਈ ਕਿਸਾਨ ਮਿੱਟੀ ਦਾ ਵੱਤਰ ਵੇਖ ਕੇ ਫਸਲ ਬੀਜਦਾ ਹੈ। ਰਾਮ ਨਾਮ ਮਨੁੱਖਾ ਜਨਮ ਲਈ ਇੱਕ ਬੀਜ ਹੈ ਤੇ ਵੱਤਰ ਬਾਰੇ ਸਤਿਗੁਰਾਂ ਨੇ ਇਉਂ ਸਮਝਾਇਆ ਹੈ, ਰੇ ਮਨ ਵੱਤਰ ਬੀਜਣ ਨਾਉ, ਬੋਹੀ ਖੇਤੀ ਲਾਏ ਮਨੁਆ, ਭਲੋ ਸਮੋ ਸਵਾਉ। ਸਤਿਗੁਰੂ ਪੰਚਮ ਪਾਤਸ਼ਾਹ ਰਾਗ ਬਸੰਤ ਵਿੱਚ ਵੀ ਇਉਂ ਤਗੀਦ ਕਰਦੇ ਨੇ, ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਅਨ ਰੂਤੀ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਮਤ ਸੋਚੀ ਕਿ ਰਾਮ ਨਾਮ ਦੀ ਖੇਤੀ ਕਰਨ ਲਈ ਫਿਰ ਸਮਾਂ ਮਿਲੇਗਾ, ਇਸ ਕਰਕੇ ਇਸੇ ਵੱਖਰ ਨੂੰ ਇਸੇ ਟਾਈਮ ਨੂੰ ਭਾਵ ਮਨੁੱਖਾ ਜਨਮ ਨੂੰ ਇਸ ਰੁੱਤ ਦੀ ਵੱਤਰ ਨੂੰ ਸੰਭਾਲ ਲੈ ਤੇ ਰਾਮ ਨਾਮ ਦਾ ਬੀਜ ਬੀਜ ਲਾ। ਤਾਂ ਆਓ ਗੁਰਮੁਖੋ ਇੱਕ ਸ਼ਬਦ ਸਰਵਣ ਕਰਦੇ ਹਾਂ, ਰਾਮ ਨਾਮ ਕੋ ਨਮਸਕਾਰ, ਜਾਸ ਜਪਤ ਹੋਵਤ ਉਧਾਰ। ਇਹ ਪਵਿੱਤਰ ਸ਼ਬਦ ਰਾਗ ਮਾਲੀ ਗੌੜਾ ਵਿੱਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ ਤੇ ਪਵਿੱਤਰ ਅੰਗ 986 ਉੱਪਰ ਸਵਾਇਮਾਨ ਹੈ। ਰਾਗ ਮਾਲੀ ਗੌੜਾ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਅੰਗ 984 ਤੋਂ ਲੈ ਕੇ 999 ਤੱਕ ਅੰਕਿਤ ਹੈ। ਇਸ ਵਿੱਚ ਧੰਨ ਗੁਰੂ ਰਾਮਦਾਸ ਜੀ ਤੇ ਧੰਨ ਗੁਰੂ ਅਰਜਨ ਦੇਵ ਜੀ ਭਾਵ ਦੋ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। 14 ਸ਼ਬਦ ਹਨ ਤੇ ਰਾਗਾਂ ਦੀ ਤਰਤੀਬ ਵਿੱਚ ਇਹ 20ਵਾਂ ਰਾਗ ਹੈ। ਤਾਂ ਆਓ ਇਸ ਵਿੱਚੋਂ ਇੱਕ ਸ਼ਬਦ ਜਿਹੜਾ ਹੈ ਭਗਤ ਨਾਮਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਸ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ ਤੇ ਆਵਾਜ਼ ਹੈ ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਤੇ ਸ਼ਬਦ ਹੈ ਰਾਮ ਨਾਮ ਕਹੋ ਨਮਸਕਾਰ ਜਾਸ ਜਪਤ ਹੋਵਤ ਉਦਾ।

ਅੱਖਾਂ ਬੋਲਣ ਲਈ ਜੀਭਾਂ ਸੁਣਨ ਲਈ ਕੰਨ ਸਾਹ ਅਤੇ ਸੁਗੰਧੀ ਲਈ ਨੱਕ ਮਿਲਿਆ ਹੈ। ਲੱਖ 84 ਜੂਨ ਵਿੱਚ ਉੱਤਮ ਜੂਨ ਸਮਾਨਸ ਦੇਹੀ ਅੱਖੀ ਦੇਖੈ ਨਜ਼ਰ ਕਰ ਜੇਬਾ ਬੋਲੇ ਬਚਨ ਦੇਹੀ ਕੰਨੀ ਸੁਣਦਾ ਸੁਰਤ ਕਰ ਵਾਸ ਲਏ ਨਕਸਾ ਸੁਨੇਹੀ। ਧੰਨ ਗੁਰੂ ਅਮਰਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਹੇ ਮਨੁੱਖ ਇਸ ਪਵਿੱਤਰ ਦੇਹੀ ਦੇ ਅੰਦਰ ਕਦੇ ਝਾਕ ਕੇ ਵੇਖ, ਜਰਾ ਕੁ ਗੁਰੂ ਦੇ ਸ਼ਬਦ ਰਾਹੀਂ ਅੰਦਰੋਂ ਕੁਝ ਖੋਜ ਤਾਂ, ਕਿਉਂਕਿ ਅੰਦਰ ਨਾਮ ਦਾ ਇੱਕ ਵਡਮੁੱਲਾ ਖਜ਼ਾਨਾ ਪਿਆ ਹੈ ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੇ ਹੇਤ ਅਪਾਰ। ਤਾਂ ਆਓ ਗੁਰਮੁਖੋ, ਰੋਜ਼ਾਨਾ ਹੀ ਰਾਗ ਆਸਾ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਬਖਸ਼ਿਸ਼ ਜੋ ਸਾਨੂੰ ਰੋਜ਼ ਨਿਤਨੇਮ ਵਿੱਚ ਹੁੰਦੀ ਹੈ, ਭਈ ਪ੍ਰਾਪਤ ਮਾਨੁਕ ਦੇਹੁਰੀਆ ਗੋਬਿੰਦ ਮਿਲੰਕੀ ਇਹ ਤੇਰੀ ਬਰੀਆ, ਇਸ ਬਖਸ਼ਿਸ਼ ਨੂੰ ਆਓ ਸ਼ਬਦ ਗਾਇਨ ਰੂਪ ਵਿੱਚ ਸਰਵਣ ਕਰਦੇ ਹਾਂ। ਆਵਾਜ਼ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਜਥੇ ਦੀ, ਆਓ ਸਰਵਣ ਕਰੀਏ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ।

0: देश विदेश के कोने कोने तो आवाज दिया जादूमई तिरंगा राही तुसी सरवण कर रहे हो हरमन रेडियो आस्ट्रेलिया दा प्रोग्राम गावो सच्ची बाणी। हुण समा है गुरबाणी कथा विचार दा। गुरबाणी कथा विचार सरवण करा रहे ने भाई साहब भाई राजविंदर सिंह जी। ता आओ करो मनोबिरतियां एकागर ते टुब्बी लाइए गुरबाणी कथा विचार दे सागर विच।
1: वाहिगुरु जी का खालसा वाहिगुरु जी की फतेह। कुटान कुटान शुकराना तन तन श्री गुरु ग्रंथ साहिब जी महाराज जी दा। सतगुरु जी दी अपार बख्शिश दे नाल जो शब्द अज आपां विचार करदे हां। डिठे सबे थाव नहीं तुद जेहिया। श्री गुरु देव जी जिथे सानू एह मत दिंदे आ कि इक पटकण तों बाद इक जिंदगी दे तजुर्बे तों बाद इक संसार दी खज्जल खुआरी तों बाद ते दुनिया नू देख देख के परख परख के पाठ पढ़ियो और वेद विचारियो। बड़ा कुछ कर करके निवल भयंगम साधे पंच जना स्यों संग ना छुटक्यो। अदक अहम बुद्ध बादे प्यारे इन विद मिलन ना जाई। मैं बहुत पट गया सतगुरु मैं बहुत पट गया। जाप ताप है ना बड़े मैं जप तप कीते। जाप ताप ज्ञान सब ध्यान मैं बड़ा जोर ला के देखिया। बड़ा ज्ञान कीता बड़े तप कीते। खट शास्त्र पढ़े सिमरत बखियान पढ़े है ना। बड़ा कुछ स्टडी कीता सतगुरु मैं बहुत कुछ पटक पटक के देख लिया। योग अभ्यास कर्म धर्म किरिया सगल त्याग मैं सारे परिवार नू छड़ के बन मध्य फिरिया। बन दे मध्य विच भटकदा रहा सतगुरा। डिठे सबे थाब पुन दान बड़ा कुछ कीता। होमे बहु रतना होम कीते बड़े बड़े। शरीर कटाए होमे कर राती कट कट के मतलब बढ़ के शरीर में पा दिता की कहंदे आ अग दे विच। वर्त नेम बहुत वर्त कीते नेम कीते पाती बड़ा कुछ करके देखिया। नौ खंड पृथ्वी फिर है मैं बड़ी साधना कीती। सारी दुनिया घूमी चिर जीवे बड़ी देर तक प्राणायाम दे हिसाब नाल मैं जिउंदा रहा। मेरे जिड्डा कोई उदास तपीसर नहीं सी हैगा। महा उदास तपीसर थीवे अग्न माहे होमत प्राण। अग दे विच मतलब अग दे विच अपदे प्राण होम कर दिते। कनक सोना दान कीता असव घोड़े दान कीते। हैवर भूम कीती जमीन दान कीती। न्योली कर्म करे बड़े बड़े आसन करे। जैन मार्ग संजम अत साधन बड़ा कुछ कीता। निमख कर शरीर कटाई मैं छोटा छोटा करके अपना शरीर कटाया। पर सतगुरा बड़े थाव तो भी होमे मैल ना जाए। मैं डिठे सबे थाव सतगुरु जी नहीं मैं देख लिया परख कर ली। हुण मां तेरी शक्कर बड़ी प्यारी आ। मैं परख कर ली मैं डिसीजन ले लिया। मां तेरी शक्कर बड़ी प्यारी आ। तेरी खंड बड़ी प्यारी आ। दुध बड़ा प्यारा तेरियां खजूरां बड़ियां प्यारियां ने। बहुत कुछ प्यारा आ फरीदा। शक्कर खंड निवात गुड़ ਮਾਖਿਓਂ ਮਾਝਾ ਦੁੱਧ, ਮਿੱਠਾ ਦੁੱਧ ਸੀ ਜਿਹੜਾ, ਮਾਖਿਓਂ ਮਾਝਾ ਸੀਗਾ ਜਿਹੜਾ, ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਬੜਾ ਮਿੱਠੀ ਦੀ ਦੁਨੀਆਂ, ਬੜੀ ਚੰਗੀ ਸੀਆਂ ਇਹ ਗੱਲਾਂ, ਰੱਬ ਨਾ ਪੁੱਜਣ ਤੁੱਧ, ਪਰਮਾਤਮਾ ਤੱਕ ਨਹੀਂ ਪਹੁੰਚੀਆਂ, ਮੈਂ ਦੇਖ ਲਈ ਉਹਨੇ ਪਰਖ ਕਰ ਲਈ, ਤੇਰੇ ਵਰਗੀਆਂ ਨਹੀਂ ਹੈਗੀਆਂ ਵਾਹਿਗੁਰੂ, ਉਂਝ ਮਿੱਠੀਆਂ ਨੇ ਖਾਣ ਨੂੰ, ਦੁਨੀਆਦਾਰੀ ਦੇ ਭੋਗ ਨੇ ਜਿਹੜੇ, ਵਿਲਾਸ ਨੇ ਸਤਿਗੁਰੂ, ਬੜੇ ਮਿੱਠੇ ਨੇ, ਬੜੇ ਮਿੱਠੇ ਨੇ, ਪਰ ਤੇਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ, ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ, ਨਹੀਂ ਤੁਧ ਜਿਹਾ ਤੇਰੇ ਵਰਗਾ ਨਹੀਂ ਦੀ ਕੁਛ ਹੈਗਾ, ਮੈਂ ਬੜਾ ਘੁੰਮ ਘੁੰਮ ਕੇ ਦੇਖ ਲਿਆ ਬੜਾ ਕੁਛ, ਸਾਰੀਆਂ ਥਾਵਾਂ ਦੇ ਉੱਤੇ ਮੈਂ ਭੱਜ ਭੱਜ ਕੇ ਦੇਖ ਲਿਆ, ਪਰ ਤੇਰੇ ਵਰਗਾ ਨਹੀਂ ਸੀ ਹੈਗਾ। ਸੋ ਸੰਗਤ ਜੀ, ਜਦੋਂ ਅਸੀਂ ਕਿਸੇ ਥਾਂ ਤੇ ਪਹੁੰਚ ਜਾਂਦੇ ਹਾਂ, ਜਦੋਂ ਅਸੀਂ ਇੱਕ ਕੀ ਕਹਿੰਦੇ ਆ ਉਹਨੂੰ ਕੰਕਲੂਜਨ ਆਫਟਰ ਲਿਵਿੰਗ ਐਕਸਪੀਰੀਅੰਸ, ਇੱਕ ਜੀਵਨ ਦੇ ਤਜੁਰਬੇ ਕਰਕੇ, ਇੱਕ ਜੀਵਨ ਦੀ ਸਟੱਡੀ ਕਰਕੇ ਇੱਕ ਕੰਕਲੂਜਨ ਤੇ ਪਹੁੰਚ ਜਾਂਦੇ ਹਾਂ, ਜਿੱਥੇ ਇਨਸਾਨ ਨੂੰ ਸੇਫਟੀ ਮਿਲਦੀ ਆ, ਜੀਵਨ ਦਾ ਪਰਪਸ ਮਿਲਦਾ ਆ, ਰਿਲੀਫ ਮਿਲਦਾ ਆ, ਜਿਹੜਾ ਕਿ ਨਥਿੰਗ ਕੰਪੇਅਰਸ ਟੂ ਦਾ ਪ੍ਰੈਜੈਂਸ, ਉਹਦੇ ਬਰਾਬਰ ਨਹੀਂ ਹੁੰਦਾ ਹੈਗਾ। ਤੇ ਆਪਾਂ ਪਹੁੰਚਦੇ ਹਾਂ ਕਿਸੇ ਐਂਗਲ ਦੇ ਉੱਤੇ ਜਾ ਕੇ। ਸੋ ਗੁਰੂਦੇਵ ਸਾਨੂੰ ਇਹ ਸਮਝਾਉਣਾ ਚਾਹੁੰਦੇ ਆ ਕਿ ਇਨਸਾਨ ਦੀ ਜਿਹੜੀ ਅੰਦਰੂਨੀ ਇੱਕ ਖੋਜ ਆ ਸੰਗਤ ਜੀ, ਉਹ ਸਥਿਰਤਾ ਦੇ ਬਾਰੇ ਆ, ਭਾਵ ਕਿ ਸੇਫਟੀ ਆ, ਜਾਂ ਆਪਾਂ ਉਹਨੂੰ ਕਹਿ ਦਈਏ ਟਿਕਾ ਆ। ਤੇ ਜੀਵਨ ਦੇ ਦੁੱਖ ਤੋਂ ਇੱਕ ਤਰ੍ਹਾਂ ਦੀ ਪੇਨ ਆ, ਪਰ ਅਨਫਾਰਚੂਨੇਟਲੀ ਅਸੀਂ ਇਹ ਕਿੱਥੋਂ ਲੱਭਦੇ ਹਾਂ? ਅਸੀਂ ਇਹ ਲੋਕਾਂ ਦੇ ਵਿੱਚੋਂ ਲੱਭਦੇ ਹਾਂ, ਰਿਸ਼ਤੇਦਾਰਾਂ ਦੇ ਵਿੱਚੋਂ ਲੱਭਦੇ ਹਾਂ, ਤੇ ਆਪਣੀਆਂ ਪ੍ਰਾਪਤੀਆਂ ਦੇ ਵਿੱਚੋਂ ਲੱਭਦੇ ਹਾਂ, ਕੰਟਰੋਲ ਦੇ ਵਿੱਚੋਂ ਲੱਭਦੇ ਹਾਂ, ਸਾਡੇ ਬਿਲੀਫ ਸਿਸਟਮ ਦੇ ਵਿੱਚੋਂ ਲੱਭਦੇ ਹਾਂ, ਪਰ ਇਹਦੇ ਵਿੱਚ ਨਹੀਂ ਹੈਗੀ, ਇਹਦੇ ਵਿੱਚ ਨਹੀਂ ਹੈਗੀ। ਸੋ ਫਿਰ ਕਿੱਥੋਂ ਮਿਲਦੀ ਆ? ਗੁਰੂਦੇਵ ਜੀ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਮੈਚਿਓਰ ਹੋ ਜਾਂਦਾ ਆ, ਮੈਚਿਓਰ ਹੋ ਕੇ ਉਹ ਆਪਣੇ ਮਨ ਦੇ ਵਿੱਚ ਅੰਤਰਮੁਖੀ ਹੁੰਦਾ ਆ, ਡੁੱਬਦਾ ਆ, ਜਿਵੇਂ ਜਿਵੇਂ ਇਨਸਾਨ ਆਪਣੇ ਅੰਤਰਮੁਖੀ ਹੁੰਦਾ ਜਾਂਦਾ ਆ, ਤੇ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਬਾਹਰੀ ਦੁਨੀਆਂ ਦੇ ਵਿੱਚ ਕੁਝ ਵੀ ਐਸਾ ਨਹੀਂ ਹੈਗਾ ਜਿਹੜਾ ਮੈਨੂੰ ਯਕੀਨਨ ਤੌਰ ਤੇ, ਪੱਕੇ ਤੌਰ ਤੇ ਇਹ ਦੇ ਦੇਵੇ, ਆਪਣੀ ਸਥਿਰਤਾ ਦੇ ਦੇਵੇ, ਹੈ ਨਾ। ਸੋ ਕੀ ਗੱਲ ਬਣੀ ਸੰਗਤ ਜੀ? ਸਾਨੂੰ ਮਹਾਰਾਜ ਸਮਝਾਉਂਦੇ ਆ ਤੁੱਧ, ਤੁੱਧ ਦਾ ਮਤਲਬ ਅੰਦਰੂਨੀ ਜੀਵਨ ਸਾਡਾ, ਨਹੀਂ ਤੁੱਧ ਜਿਹਾ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਦੇ ਹਾਂ, ਅਸਲ ਦੇ ਵਿੱਚ ਉਹ ਸਾਨੂੰ ਸਾਡੇ ਅੰਦਰੂਨੀ ਜੀਵਨ ਦੇ ਨਾਲ ਜੋੜਦੀ ਆ। ਜਿਹੜੀ ਸਾਡੀ ਤੰਦਰੁਸਤੀ ਆ, ਉਹ ਸਾਨੂੰ ਨਮਰਤਾ ਦੇ ਵਿੱਚੋਂ ਪ੍ਰਗਟ ਹੁੰਦੀ ਆ, ਪ੍ਰਾਪਤ ਹੁੰਦੀ ਆ। ਸੋ ਮਹਾਰਾਜ ਨੇ ਕਿਹਾ ਵੀ ਤੁੱਧ, ਤੁੱਧ ਦਾ ਮਤਲਬ ਉਹ ਜਗ੍ਹਾ, ਉਹ ਥਾਂ ਜਿਹੜੀ ਕਦੇ ਵੀ ਨਹੀਂ ਬਦਲਦੀ ਹੈਗੀ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਹੜੀ ਕਦੇ ਵੀ ਨਹੀਂ ਬਦਲਦੀ ਹੈਗੀ, ਹੈ ਨਾ। ਸੋ ਔ ਡਿੱਠੇ ਸਭੇ ਥਾਵ, ਬਾਕੀ ਚੀਜ਼ਾਂ ਮੈਂ ਦੇਖੀਆਂ ਨੇ ਬਦਲਦੀਆਂ ਨੇ, ਉਹ ਲਿਮਿਟਡ ਨੇ, ਪਰ ਵਾਹਿਗੁਰੂ ਤੂੰ ਨਹੀਂ ਬਦਲਦਾ ਹੈਗਾ ਕਦੇ, ਹੈ ਨਾ। ਤੇ ਉਹ ਸਾਡੀ ਜੀਵਨ ਦੀ ਕਲਾ, ਉਹ ਸਾਡੀ ਮਤ ਜਿਹੜੀ ਇੱਕ ਦੂਜੇ ਦੇ ਨਾਲ ਤੁਲਨਾ ਕਰਦੀ ਸੀ, ਅਸੀਂ ਇੱਕ ਦੂਜੇ ਦੇ ਨਾਲ ਤੁਲਨਾਤਮਕ ਜੀਵਨ ਜੀਂਦੇ ਸੀਗੇ, ਜਿਹਦੇ ਕਰਕੇ ਕਿ ਸਾਡੀਆਂ ਸਫਰਿੰਗ ਨੇ ਜਿਹੜੀਆਂ, ਸਾਡੇ ਦੁੱਖ ਤਕਲੀਫਾਂ ਨੇ, ਉਹ ਵੱਧਦੀਆਂ ਤੀਆਂ, ਹੈ ਨਾ। ਉਹ ਕਹਿੰਦੇ ਕਿ ਮੈਂ ਸਾਰੀ ਦੁਨੀਆਂ ਨਾਲ ਕੰਪੇਅਰ ਕਰਕੇ ਦੇਖ ਲਿਆ, ਵਾਹਿਗੁਰੂ ਜੀ ਤੇਰੇ ਵਰਗਾ ਕੁਝ ਨਹੀਂ ਹੈਗਾ, ਤੇਰੇ ਵਰਗਾ ਕੁਝ ਨਹੀਂ ਹੈਗਾ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇੱਕ ਅੰਗਰੇਜ਼ੀ ਦੇ ਵਿੱਚ ਇੱਕ ਟਰਮ ਹੁੰਦੀ ਆ, ਜਿਹਨੂੰ ਕਹਿੰਦੇ ਆ ਵੀ ਆਪਾਂ ਓਨਟੋਲੋਜੀਕਲ ਰੈਸਟ। ਓਨਟੋਲੋਜੀਕਲ ਰੈਸਟ ਕੀ ਹੁੰਦੀ ਆ ਸੰਗਤ ਜੀ? ਜਿੱਥੇ ਜਾ ਕੇ ਕੋਈ ਬੰਦੇ ਦੀ ਕੋਈ ਖੋਜ ਨਹੀਂ ਰਹਿੰਦੀ ਹੈਗੀ, ਜਿਹੜੀ ਥਾਂ ਤੇ ਜਾ ਕੇ ਇਨਸਾਨ ਜੀਵਨ ਦੇ ਨਾਲ ਬਾਰਗੇਨਿੰਗ ਨਹੀਂ ਕਰਦਾ, ਲੈਣ ਦੇਣ ਭਾਵ ਤੋਲ ਨਹੀਂ ਕਰਦਾ ਹੈਗਾ, ਹਨਾ। ਉਹ ਜਗ੍ਹਾ ਜਿੱਥੇ ਜਾ ਕੇ ਕੋਈ ਕੰਪਲੀਟ ਹੋ ਜਾਂਦਾ ਆ, ਟਿਕ ਜਾਂਦਾ ਆ, ਤੇ ਉਹਦੇ ਉਹਨੂੰ ਕਿਸੇ ਬਾਹਰੀ ਪ੍ਰਾਪਤੀ ਦੀ ਕੋਈ ਜਿੱਦਾਂ ਨਹੀਂ ਰਹਿੰਦੀ, ਭੁੱਖ ਨਹੀਂ ਰਹਿੰਦੀ। ਸੱਚ ਦੇ ਵਿੱਚ ਜਦੋਂ ਕੋਈ ਸਮਾ ਜਾਂਦਾ ਆ, ਉਹਦਾ ਨਾਮ ਸੰਗਤ ਜੀ ਮਤਲਬ ਤੁੱਧੇ ਆ। ਡਿੱਠੇ ਸਭੇ ਥਾਵ, ਨਹੀਂ ਤੁੱਧ ਜਿਹੇ ਆ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਅੱਜ ਬੜਾ ਪਿਆਰਾ ਸ਼ਬਦ ਦਿੱਤਾ ਆ। ਸੰਗਤ ਜੀ ਵਿਚਾਰ ਕਰਦੇ ਆ, ਬੇਅੰਤ ਹੀ ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
0: ਕਥਾ ਵਿਚਾਰ ਸਰਵਨ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਨ ਕਰ ਸਕਦੇ ਹੋ। ਗੁਰੂ ਪਿਆਰਿਓ, ਹੁਣ ਜੋ ਆਪਾਂ ਅਗਲਾ ਸ਼ਬਦ ਸਰਵਨ ਕਰਾਂਗੇ, ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 207 ਉੱਪਰ ਰਾਗ ਗੌੜੀ ਵਿੱਚ ਦਰਜ ਹੈ। ਸਤਿਗੁਰੂ ਜੀ ਇਸ ਸ਼ਬਦ ਦੇ ਕੇਂਦਰੀ ਭਾਵ ਪਾਵਰ ਹਾਓ ਦੇ ਬੰਦ ਵਿੱਚ ਸਮਝਾਉਂਦੇ ਨੇ, ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ। ਭਾਵ ਕੇ ਜੀਵਾਂ ਨੂੰ ਪਿਆਰ ਕਰਨ ਵਾਲੇ ਮਾਲਕ ਅਕਾਲ ਪੁਰਖ, ਤੁਸੀਂ ਮੈਨੂੰ ਵੀ ਮਿਲੋ, ਕਿਉਂਕਿ ਜਗਤ ਵਿੱਚ ਜੋ ਵੀ ਹੁੰਦਾ ਹੈ, ਜੋ ਵਾਪਰਦਾ ਹੈ, ਉਹ ਤੁਹਾਡੀ ਰਜ਼ਾ ਵਿੱਚ ਭਾਣੇ ਵਿੱਚ ਵਾਪਰਦਾ ਹੈ। ਇਸ ਕਰਕੇ ਇਸ ਭਾਣੇ ਦੀ ਖੇਡ ਵਿੱਚ ਮੈਨੂੰ ਵੀ ਦਰਸ਼ਨ ਦਿਦਾਰੇ ਦਿਓ। ਇਹ ਦਰਸ਼ਨਾਂ ਦੀ ਤਾਂਘ ਜੀਵ ਦੇ ਹਿਰਦੇ ਵਿੱਚ ਤਾਂ ਹੀ ਉਪਜਦੀ ਹੈ ਜੇ ਜੀਵ ਨੂੰ ਇਹ ਸੋਝੀ ਹੋ ਜਾਵੇ ਕਿ ਅਸੀਂ ਕਈ ਜੂਨਾਂ ਤੋਂ ਭਟਕਦੇ ਭਟਕਦੇ ਕਸ਼ਟ ਸਹਿੰਦੇ ਸਹਿੰਦੇ ਬੜੀ ਮੁਸ਼ਕਲ ਨਾਲ ਮਨੁੱਖੀ ਜਾਮਾ ਪਾਇਆ ਹੈ। ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦਿਓ ਦਰਸ ਹਰ ਰਾਇਆ। ਇਹ ਮਨੁੱਖਾ ਦੇ ਹੀ ਮਾਲਕ ਦੀ ਕਿਰਪਾ ਨਾਲ ਮਿਲੀ ਹੈ ਤੇ ਇਸ ਵਿੱਚ ਉਸ ਦੇ ਦਰਸ਼ਨ ਕਰਨੇ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ। ਮਾਇਆ ਦਾ ਮੋਹ ਜਾਲ, ਇਸ ਵਿੱਚ ਅਸੀਂ ਫਸੇ ਹੋਏ ਹਾਂ ਤੇ ਇਸ ਗਾਫਲ ਨੀਂਦ ਤੋਂ ਸਤਿਗੁਰੂ ਸਾਨੂੰ ਜਗਾ ਰਹੇ ਨੇ। ਸੋਈ ਹੋਵਾ ਜੋ ਤਿਸ ਭਾਣਾ, ਅਵਰ ਨਾ ਕਿਨਹੀਂ ਕੀਤਾ, ਤੁਮਰੇ ਭਾਣੇ ਪਰਮ ਮੋਹ ਮੋਇਆ, ਜਾਗਤ ਨਾਹੀਂ ਸੂਤਾ। ਪਰ ਇੱਥੇ ਇੱਕ ਅਵਸਥਾ ਦੇ ਨਾਲ ਬੇੜਾ ਵੀ ਬੰਨੇ ਲੱਗ ਸਕਦਾ ਹੈ, ਉਹ ਅਵਸਥਾ ਹੈ ਅਰਦਾਸ ਦੀ। ਸਤਿਗੁਰੂ ਕਹਿੰਦੇ ਨੇ, ਜੀਵ ਇਉਂ ਜੋਦੜੀ ਕਰਿਆ ਕਰ, ਅਰਦਾਸ ਕਰਿਆ ਕਰ,
2: मैं अनाथ नाथ हर शरणी, मेरा कोई सहारा नहीं, तुसी मेरे मालिक हो रखिया करो। बिनो सुनो तुम प्राण पत दाते, बिनो सुनो तुम प्राण पत प्यारे, कृपा नित दयाला राख लियो पिता प्रभ मेरे, अनाथे कर प्रित पाला। बस ये अरदास सानू सच मार्ग ते तोरदी है। जिसका पहला पड़ा है सत्संगत, बाकी राह आपे ही खुल जाता है। सत्संगत विच गुरु दे सन्मुख होना, चरण धूड़ मंगना, जिसनों तुम्हें दिखायो दर्शन साध संगत के पाशे, कर कृपा धूर दियो संतन की, सुख नानक ए बांचे। ता आओ इस अवस्था नू भाई साहब भाई बलदेव सिंह वडाला हजूरी रागी ते जथे राही कीर्तनी रूप सरवण करदे हां। कीर्तन दी टेक है

ਬਾਣੀ ਸਾਡੇ ਲਈ ਜੀਵਨ ਸੇਧ ਹੈ, ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋਹ ਹੈ, ਆਤਮਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਆਤਮਕ ਦਾਤ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ 'ਤੇ।

0: ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਗਿਆਨ ਦੀ ਸੋਝੀ ਦੇਣ ਵਾਲੇ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੇ ਅੱਜ ਦੇ ਪ੍ਰਵਾਹ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਰਾਹੀਂ ਆਪ ਸਭ ਗੁਰਮੁਖ ਸਰੋਤਿਆਂ ਨੂੰ ਸ਼ਬਦ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੋਈ ਹੋਵੇਗੀ। ਵੈਸੇ ਵੀ ਸਿੱਖ ਦੇ ਦਿਨ ਦੀ ਸ਼ੁਰੂਆਤ ਜਦੋਂ ਗੁਰਬਾਣੀ ਦੀ ਸ਼ਹਿਬਰ ਵਿੱਚ ਹੋਵੇ ਤਾਂ ਸਾਰਾ ਦਿਨ ਮਨ ਟਿਕਾਊ, ਸਹਿਜ, ਸਕੂਨ ਵਾਲੀ ਅਵਸਥਾ ਵਿੱਚ ਗੁਜ਼ਰਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਦਿਓ ਇਜਾਜ਼ਤ, ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਹਰਮਨ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਸਭ ਦਾ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸਵੇਰ ਦੇ ਅਸੀਂ ਸਾਰੇ ਗੁਰਬਾਣੀ ਨਾਲ ਜੁੜਦੇ ਹਾਂ। ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਵਿਚਾਰਾਂ ਹੁੰਦੀਆਂ ਨੇ, ਸ਼ਬਦ ਕੀਰਤਨ, ਕਥਾ ਅਤੇ ਵਿਖਿਆਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। 2 ਘੰਟੇ ਸਾਡਾ ਤੁਹਾਡਾ ਸਾਥ ਰਹੇਗਾ ਆਸਟ੍ਰੇਲੀਆ ਦੇ ਸਿਡਨੀ ਸਮੇਂ ਮੁਤਾਬਕ 10 ਵਜੇ ਤੱਕ, ਅਤੇ ਇਸ ਵੇਲੇ 8:01 ਹੋ ਚੁੱਕਾ ਹੈ ਈਸਟ ਕੋਸਟ ਦੇ ਉੱਤੇ, ਔਰ 7:30 ਐਡਲੇਡ ਦੇ ਵਿੱਚ ਹੋ ਚੁੱਕੇ ਨੇ, ਅਤੇ 3 ਘੰਟੇ ਈਸਟ ਕੋਸਟ ਤੋਂ ਪਿੱਛੇ ਪਰਥ ਹੈ, ਅਤੇ ਭਾਰਤ ਦਾ ਵੱਡਾ ਤੜਕਾ ਹੈ, ਅਤੇ ਹਜੇ ਸ਼ਨਿਚਰਵਾਰ ਚੱਲ ਰਿਹਾ ਬਹੁਤ ਸਾਰੇ ਖਿੱਤਿਆਂ ਦੇ ਵਿੱਚ, ਮਿਡਲ ਈਸਟ ਤੋਂ ਲੈ ਕੇ ਅਮਰੀਕਾ ਤੱਕ। ਸੋ ਪਿਆਰਿਓ, ਸਾਡਾ ਤੁਹਾਡਾ ਸਾਥ ਬਣਦਾ ਹੈ, ਅਤੇ ਇਸ ਸਾਥ ਦੇ ਨਾਲ ਅਸੀਂ 2 ਘੰਟੇ ਦਾ ਸਫ਼ਰ ਤੈਅ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਮਸਲਿਆਂ 'ਤੇ ਗੱਲਾਂ ਕਰਦੇ ਹਾਂ, ਹਾਸਾ ਮਜ਼ਾਕ ਵੀ ਹੁੰਦਾ ਆ, ਜਾਣਕਾਰੀਆਂ ਵੀ ਹੁੰਦੀਆਂ ਨੇ। ਸੋ ਇਹ ਸਫ਼ਰ ਜਿਹੜਾ ਸੁਹਾਵਣਾ ਬਣਾਉਣ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰੋ, ਮੈਸੇਜ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਮੈਸੇਜ ਭੇਜਣ ਦਾ ਪਤਾ ਆਪ ਸਭ ਨੂੰ ਹੀ ਆ ਕਿ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਵਟਸਐਪ ਮੇਰਾ ਵੀ ਚੱਲਦਾ ਆ, ਰੇਡੀਓ ਦਾ ਵੀ ਚੱਲਦਾ ਆ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਵੀ, ਟੈਲੀਗ੍ਰਾਮ ਵੀ, ਫੇਸਬੁੱਕ, ਯੂਟਿਊਬ 'ਤੇ। ਅਤੇ ਪਹਿਲਾਂ ਆਓ ਫਿਰ ਸਾਰੇ ਰਲ ਕੇ ਨਾਰਾ ਬੁਲੰਦ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਸਿਡਨੀ ਤੋਂ, ਔਰ ਬਹੁਤ ਸਾਰਾ ਚਿੰਤਨ ਕਰਾਂਗੇ। ਇਸ ਤੋਂ ਇਲਾਵਾ ਸਾਡੇ ਨਾਲ ਰਾਜਵਿੰਦਰ ਖੱਕ ਜੁੜ ਰਹੇ ਨੇ, ਥੋੜ੍ਹੇ ਅਸੀਂ ਟਿਊਸ਼ਨ ਦੇ ਬਾਰੇ ਗੱਲ ਕਰਾਂਗੇ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਆਪਣੇ

0: ਨੌਜਵਾਨ ਨੇ ਉਹ ਆਏ ਹੋਏ ਨੇ, ਉਹਨਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਨੇ, ਸੈਟਲ ਹੋ ਰਹੇ ਨੇ, ਸੋ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਨਾਲ ਦੀ ਨਾਲ ਅਸੀਂ ਥੋੜ੍ਹਾ ਜਿਹਾ ਜੋਬ ਮਾਰਕੀਟਸ ਦੇ ਬਾਰੇ ਵੀ ਗੱਲ ਕਰਾਂਗੇ ਕਿ ਪੜ੍ਹਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਇਹ ਜਿਹੜੀ ਨਵੀਂ AI ਟੈਕਨੋਲੋਜੀ ਆ ਰਹੀ ਆ, ਇਹ ਖਤਰਾ ਆ ਜਾਂ ਇਹ ਵਰਦਾਨ ਹੋਏਗਾ, ਇਹਨੂੰ ਕਿਸ ਤਰ੍ਹਾਂ ਮਤਲਬ ਐਡਜਸਟ ਕਰਨਾ ਚਾਹੀਦਾ ਸਾਨੂੰ। ਇਸ ਤੋਂ ਇਲਾਵਾ GS ਚਾਲ ਵੀ ਆ ਰਹੇ ਨੇ, ਉਹਨਾਂ ਨੇ ਹਾਮੀ ਭਰ ਦਿੱਤੀ ਹੈ ਅਤੇ ਉਹ ਜਾਣਕਾਰੀਆਂ ਭੇਜ ਰਹੇ ਨੇ, ਅਤੇ ਉਹਨਾਂ ਦਾ ਵੀ ਆਪਾਂ ਸੈਕਸ਼ਨ ਜਿਹੜਾ ਦਿਲ ਵਾਲੀ ਪੜਾਸ ਹੈ ਅੱਜ ਕੱਢਾਂਗੇ। ਕਈ ਮੁੱਦੇ ਜਿਹੜੇ ਜਮ੍ਹਾਂ ਹੋਏ ਪਏ ਨੇ ਅਤੇ ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਸੋ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਚਲੋ ਪਹਿਲਾਂ ਅੱਜ ਆਪਾਂ ਮੌਸਮ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਕਫ਼ ਸਾਰਬਰ ਦੇ ਵਿੱਚ ਝੜੀ ਲੱਗੀ ਹੋਈ ਆ 5-6 ਦਿਨਾਂ ਤੋਂ, ਝੜੀ ਵੀ ਇੱਦਾਂ ਦੀ ਲੱਗੀ ਹੋਈ ਆ ਵੀ 8 ਘੰਟੇ ਝੜੀ ਲੱਗਦੀ ਹੈ, ਬਾਕੀ ਥੋੜ੍ਹਾ ਜਿਹਾ ਕਲੀਅਰ ਵੀ ਹੋ ਜਾਂਦਾ, ਵਿੱਚ ਧੁੱਪ ਵੀ ਖੜੀ ਜਾਂਦੀ ਹੈ, ਨਾ ਕੰਮ ਇੱਧਰ ਅਤੇ ਨਾ ਕੰਮ ਉੱਧਰ। ਸਿਡਨੀ ਦੇ ਵਿੱਚ ਅੱਜ ਬੱਦਲਵਾਈ ਆ, ਤੁਸੀਂ ਦੇਖ ਹੀ ਰਹੇ ਹੋ ਸਕਰੀਨ 'ਤੇ, 18.1 ਡਿਗਰੀ ਤਾਪਮਾਨ ਸੀਗਾ। ਅਤੇ ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, 19.4 ਡਿਗਰੀ ਤਾਪਮਾਨ ਜਿਹੜਾ ਸਵੇਰੇ ਸੀਗਾ, ਅਤੇ 23 ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਅਤੇ ਬ੍ਰਿਸਬਨ ਦੇ ਵਿੱਚ ਵੀ ਸ਼ਾਵਰ ਦੱਸੇ ਗਏ ਨੇ, 17.3 ਡਿਗਰੀ ਤਾਪਮਾਨ। ਪਰਥ ਦੇ ਵਿੱਚ 6.6 ਉੱਤੇ ਠੰਡ ਹੈ, ਅਤੇ ਐਡਲੇਡ ਦੇ ਵਿੱਚ ਮੀਂਹ ਅਤੇ ਹਵਾ ਦੋਨੋਂ ਹੀ ਦੱਸੇ ਨੇ, 12.7। ਅਤੇ ਕੈਨਬਰਾ ਦੇ ਵਿੱਚ ਸ਼ਾਵਰ, ਜਿੱਦਾਂ ਕੌਫ ਸਾਰਬਰ ਵਾਲਾ ਹੀ ਹਾਲ ਹੋਇਆ, 11.4। ਅਤੇ ਇਸ ਤੋਂ ਇਲਾਵਾ ਹੋਬਾਰਟ ਦੇ ਵਿੱਚ 15.6 ਅਤੇ ਡਾਰਵਿਨ ਦੇ ਵਿੱਚ 24.8 ਡਿਗਰੀ ਤਾਪਮਾਨ। ਜੇ ਅਸੀਂ ਨਕਸ਼ੇ ਦੀ ਗੱਲ ਕਰੀਏ ਤਾਂ ਨਕਸ਼ੇ ਦੇ ਉੱਤੇ ਆਸਟ੍ਰੇਲੀਆ ਦੇ ਉੱਤੇ ਇੱਕ ਚੱਕਰਵਾਤ, ਜਾਣੀ ਕਿ ਲੋ ਪ੍ਰੈਸ਼ਰ ਸੈੱਲ ਜਿਹੜਾ ਆ ਉਹ ਗ੍ਰੇਟ ਆਸਟ੍ਰੇਲੀਅਨ ਬਾਈਟ, ਤੁਸੀਂ ਸਮੁੰਦਰ ਦੇ ਹੇਠਾਂ ਐਡਲੇਡ ਦੇ ਹੇਠਾਂ ਦੇਖ ਰਹੇ ਹੋਗੇ ਕਿ ਚੱਕਰ ਬਣਿਆ ਹੋਇਆ, ਇਹ ਚੱਕਰ ਜਿਹੜਾ ਆ ਇਹ ਐਡਲੇਡ ਦੇ ਵਿੱਚ ਮੀਂਹ ਅਤੇ ਈਵਨ ਪ੍ਰਭਾਵਿਤ ਕਰ ਰਿਹਾ ਈਸਟ ਕੋਸਟ ਨੂੰ, ਤੁਸੀਂ ਦੇਖ ਰਹੇ ਹੋ ਜਿਹੜਾ ਲਾਲ ਲਕੀਰਾਂ ਬਾਹੀਆਂ ਹੋਈਆਂ, ਸਰਕਲ ਵਾਹਿਆ ਹੋਇਆ, ਇੱਥੇ ਤਕਰੀਬਨ ਠੰਡਾ ਅਤੇ ਮੀਂਹ ਪੈ ਰਿਹਾ, ਅਤੇ ਠੰਡ ਐਤਕੀ ਅਰਲੀ ਆ ਗਈ ਆ। ਐਲਪਸ ਦੇ ਵਿੱਚ ਥੋੜ੍ਹੀ ਬਰਫ਼ ਵੀ ਨੋਟ ਕੀਤੀ ਗਈ ਆ। ਅਤੇ ਚੱਲਦੇ ਹਾਂ ਐਕਸਟ੍ਰੀਮ ਤਾਪਮਾਨ 'ਤੇ। ਐਕਸਟ੍ਰੀਮ ਤਾਪਮਾਨ ਕੀ ਕਹਿ ਰਹੇ ਨੇ, ਰਾਉਲੀ ਸ਼ੋਲਸ ਵੈਸਟਰਨ ਆਸਟ੍ਰੇਲੀਆ ਦੇ ਵਿੱਚ 28.3 ਡਿਗਰੀ ਤਾਪਮਾਨ ਸਵੇਰੇ 4:30 ਰਿਕਾਰਡ ਕੀਤਾ ਗਿਆ, ਔਰ ਕੱਲ੍ਹ ਦੁਪਹਿਰੇ 1:07 'ਤੇ ਵੈਸਟਰਨ ਆਸਟ੍ਰੇਲੀਆ ਵਿੰਡਮ ਏਅਰਪੋਰਟ 'ਤੇ 36.5 ਡਿਗਰੀ। ਘੱਟ ਤੋਂ ਘੱਟ ਟੈਂਪਰੇਚਰ ਗਿੰਗਿਨ ਏਅਰਪੋਰਟ ਵੈਸਟਰਨ ਆਸਟ੍ਰੇਲੀਆ 3 ਡਿਗਰੀ ਰਿਕਾਰਡ ਕੀਤਾ ਗਿਆ। ਕਈ ਦਿਨਾਂ ਤੋਂ ਵੈਸਟਰਨ ਆਸਟ੍ਰੇਲੀਆ 'ਚ ਹੀ ਵਾਧਾ ਹੈ ਅਤੇ ਵੈਸਟਰਨ ਆਸਟ੍ਰੇਲੀਆ 'ਚ ਹੀ ਘੱਟ ਹੈ, ਸੋ ਉੱਥੇ ਦੋ ਫਰੰਟ ਬਣੇ ਹੋਏ ਨੇ, ਉੱਪਰਲਾ ਹਿੱਸਾ ਵੈਸਟਰਨ ਆਸਟ੍ਰੇਲੀਆ ਦਾ ਤੱਤਾ ਹੈ ਅਤੇ ਹੇਠਾਂ ਵਾਲਾ ਠੰਡਾ ਹੈ। ਅਤੇ ਮਾਊਂਟ ਵਿਲੀਅਮ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਕੱਲ੍ਹ, 29.4 mm। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ 27 ਡਿਗਰੀ ਤਾਪਮਾਨ ਇਸ ਵੇਲੇ ਆ ਔਰ ਦਿਨਾਂ ਨੂੰ 37 ਤੱਕ ਪਹੁੰਚਣ ਦੀ ਸੰਭਾਵਨਾ ਹੈ। ਬੱਦਲਵਾਈ ਅੱਜ ਰਹੇਗੀ, ਕਿਤੇ ਕਿਤੇ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ, ਅਤੇ ਅਨਹੈਲਥੀ ਹਵਾ ਦੀ ਕੁਆਲਿਟੀ ਹੈਗੀ ਹੈ ਉੱਥੇ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜੇ ਨੇ, ਆਪ ਸਭ ਦਾ ਸਵਾਗਤ, ਅਤੇ ਅਸੀਂ ਸਾਰੇ ਸੁਨੇਹੇ ਲੈਂਦੇ ਹਾਂ ਜੀ, ਗੱਲਾਂ ਵੀ ਕਰਾਂਗੇ ਅਤੇ ਸੁਨੇਹੇ ਵੀ ਪੜ੍ਹਾਂਗੇ। ਪਰ ਪਹਿਲਾਂ ਇੱਕ ਟੌਪਿਕ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ, ਕੱਲ੍ਹ ਜਿਹੜਾ ਟੌਪਿਕ ਅਸੀਂ ਛੋਇਆ ਸੀ ਅਤੇ ਉਹਦੇ ਵਿੱਚ ਆਪਾਂ ਖਾਣ ਪੀਣ ਦੀ ਥੋੜ੍ਹੀ ਗੱਲ ਕੀਤੀ ਸੀ, ਆਹਾਰ ਦੀ ਕੀਤੀ ਸੀ, ਪੀਣ ਦੀ ਵੀ ਜ਼ਿਆਦਾ ਕੀਤੀ ਸੀ ਗੱਲ, ਅਤੇ ਇਹਦੇ ਬਾਰੇ ਅਮਰੀਕ ਭਾਅ ਜੀ ਨੂੰ ਆ ਲੈਂਦੇ, ਫੀਡਬੈਕ ਵੀ ਆਉਂਦੀ ਹੈ ਬਾਅਦ 'ਚੋਂ, ਇੱਕ ਫੋਨ ਵੀ ਆਉਂਦੇ, 2-3 ਫੋਨ ਵੀ ਮਿੱਤਰ ਪਿਆਰਿਆਂ ਦੇ ਆਏ, ਲੰਬੀ ਚੌੜੀ ਗੱਲਬਾਤ ਵੀ ਹੋਈ, ਥੋੜ੍ਹਾ ਮਜਾਹੀਆ ਵੀ ਸੀ, ਥੋੜ੍ਹੀ ਹੱਲਾਸ਼ੇਰੀ ਵੀ ਸੀਗੀ, ਅਤੇ ਚਲੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਸਾਰਥਕ ਗੱਲਬਾਤ ਕਰੀਏ, ਔਰ ਇਸ ਗੱਲਬਾਤ ਦੇ ਵਿੱਚੋਂ ਕੁਛ ਕੱਢਣ ਪਾਉਣ ਨੂੰ ਹੋਵੇ, ਸਾਨੂੰ ਵੀ ਕੁਛ ਸਿੱਖਣ ਨੂੰ ਮਿਲੇ, ਤੁਹਾਡੇ ਨਾਲ ਵੀ ਕੋਈ ਨੌਲੇਜ ਸ਼ੇਅਰਿੰਗ ਦੀ ਗੱਲ ਹੋਵੇ। ਸੋ ਬਹੁਤ ਸਾਰਾ ਗਿਆਨ ਦਾ ਆਦਾਨ ਪ੍ਰਦਾਨ ਹੁੰਦਾ ਆ, ਅਤੇ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਇੱਕ ਬਹੁਤ ਹੀ ਅਹਿਮ ਕਿਤਾਬ ਹੈ ਪਿਆਰਾ ਸਿੰਘ ਪਦਮ ਉਹਨਾਂ ਦੀ, ਤੁਸੀਂ ਸਕਰੀਨ 'ਤੇ ਵੀ ਉਹ ਦੇਖ ਰਹੇ ਹੋਵੋਗੇ। ਔਰ ਪਿਆਰਾ ਸਿੰਘ ਪਦਮ ਪੰਜਾਬੀ ਦੇ ਇੱਕ ਬਹੁਤ ਵੱਡੇ ਲੇਖਕ ਹੋਏ ਨੇ, ਅਤੇ ਬਹੁਤ ਇਹਨਾਂ ਦੀ ਦੇਣ ਹੈ ਪੰਜਾਬੀ ਸਾਹਿਤ ਨੂੰ, ਇਹਨਾਂ ਨੇ ਤਰਜਮੇ ਵੀ ਬਹੁਤ ਕੀਤੇ ਨੇ, ਟਰਾਂਸਲੇਸ਼ਨਸ ਵੀ ਬਹੁਤ ਕੀਤੀਆਂ। ਖਲੀਲ ਜ਼ਬਰਾਨ ਜੋ ਕਿ ਇੱਕ ਲਬਨਾਨੀ ਦਾਰਸ਼ਨਿਕ ਸਨ ਜਿਹੜੇ ਕਿ ਅਮਰੀਕਾ 'ਚ ਰਹਿ ਰਹੇ ਸਨ ਤਕਰੀਬਨ ਅੱਜ ਤੋਂ 50-60 ਸਾਲ ਪਹਿਲਾਂ, ਅਤੇ ਉਹਨਾਂ ਨੇ ਬਹੁਤ ਕੰਮ ਕੀਤਾ ਅਧਿਆਤਮ ਦੇ ਵਿੱਚ, ਲੋਕ ਭਲਾਈ ਦੇ ਵਿੱਚ। ਉਹਨਾਂ ਦੀਆਂ ਕਿਤਾਬਾਂ ਬੜੀਆਂ ਨੇ, ਉਹਨਾਂ ਦੇ ਲੈਕਚਰ ਬੜੇ ਨੇ, ਅਤੇ ਉਹ ਬੜਾ ਪ੍ਰਭਾਵ ਛੱਡਿਆ ਸੀ ਉਹਨਾਂ ਨੇ, ਹਜੇ ਵੀ ਹੈਗਾ ਉਹਨਾਂ ਦਾ। ਅਤੇ ਪਿਆਰਾ ਸਿੰਘ ਪਦਮ ਹੋਣਾ ਨੇ ਉਹਨਾਂ ਦੀ ਕਿਤਾਬ ਟਰਾਂਸਲੇਟ ਕੀਤੀ ਸੀਗੀ। ਅਤੇ ਇਹ ਕਿਤਾਬ ਜਿਹੜੀ ਹੈ ਬੁੱਕਸ ਡੋਟ ਸਿੱਖ ਆਰਕਾਈਵ ਡੋਟ ਓਰਜ 'ਤੇ ਉਪਲਬਧ ਹੈ ਸਾਰੀ ਪੜ੍ਹਨ ਨੂੰ, ਹਾਈ ਕੁਆਲਿਟੀ ਕਿਤਾਬ ਹੈ। ਅਤੇ ਇਹਦੇ ਵਿੱਚੋਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਇਹਨਾਂ ਦੇ ਵਿਚਾਰ, ਇਸ ਕਿਤਾਬ ਦੇ ਵਿੱਚੋਂ ਵਿਚਾਰ ਨੇ। ਬਹੁਤ ਬਹੁਤ ਖੂਬਸੂਰਤ ਤਰੀਕੇ ਨਾਲ ਉਹ ਲਿਖਦੇ ਨੇ, ਛੋਟੀ ਛੋਟੀਆਂ ਕਹਾਣੀਆਂ, ਛੋਟੇ ਛੋਟੇ ਲੇਖ ਹੁੰਦੇ ਨੇ। ਅੱਜ ਦਾ ਜਿਹੜਾ ਸਿਰਲੇਖ ਹੈ ਉਹ ਹੈਗਾ ਆ ਪਾਗਲਪਣ ਤੇ ਬੁੱਧੀਮਾਨ। ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਾਗਲਪਣ ਤੇ ਬੁੱਧੀਮਾਨ, ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਆ? ਇਹ ਖਲੀਲ ਜ਼ਿਬਰਾਨ ਇਹਨਾਂ ਦੇ ਬਾਰੇ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਇੱਕ ਦਿਨ ਇੱਕ ਆਦਮੀ ਮੈਨੂੰ ਮਿਲਣ ਆਇਆ, ਆਖਣ ਲੱਗਾ ਮੈਂ ਆਪ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ। ਮੈਂ ਕਿਹਾ ਪੁੱਛੋ ਜੀ। ਉਸਨੇ ਕਿਹਾ ਇੱਕ ਪਾਗਲ ਅਜਿਹੀਆਂ ਗੱਲਾਂ ਕਿਵੇਂ ਕਰ ਸਕਦਾ ਹੈ? ਮੈਂ ਕਿਹਾ ਤੁਹਾਡਾ ਕੀ ਮਤਲਬ? ਬੁੱਧੀਮਾਨ ਤੇ ਪਾਗਲਪਣ ਦਾ ਕੀ ਸੰਬੰਧ? ਸੰਸਾਰ ਦੇ ਕਿੰਨੇ ਹੀ ਬੁੱਧੀਮਾਨ ਹਨ ਜੋ ਅਸਲ ਵਿੱਚ ਬੁੱਧੀਮਾਨ ਨਹੀਂ, ਤੇ ਕਿਤਨੇ ਹੀ ਅਜਿਹੇ ਪਾਗਲ ਝੱਲੇ ਹਨ ਜੋ ਅਸਲ ਦੇ ਵਿੱਚ ਪਾਗਲ ਨਹੀਂ ਹਨ। ਕਹਿੰਦਾ ਪਾਗਲ ਤਾਂ ਹਮੇਸ਼ਾ ਹੀ ਪਾਗਲ ਹੈ। ਮੈਂ ਕਿਹਾ ਠੀਕ ਹੈ, ਪਰ ਸਾਰੇ ਪਾਗਲ ਇੱਕੋ ਜਿਹੇ ਨਹੀਂ ਹੁੰਦੇ। ਦੁਨੀਆ ਤਾਂ ਬੁੱਧੀ ਨੂੰ ਹੀ ਰਸਤੇ ਦਾ ਚਿਰਾਗ ਸਮਝਦੀ ਹੈ, ਪਰ ਕਿਸੇ ਨੂੰ ਕੀ ਪਤਾ ਕਿ ਜਿਸ ਨੂੰ ਅਸੀਂ ਪਾਗਲਪਣ ਦਾ ਨਾਮ ਦਿੰਦੇ ਹਾਂ ਉਹ ਬੁੱਧੀਮਾਨ ਤਾਂ ਹੋਵੇ। ਇੱਕ ਮਹਾਂਪੁਰਸ਼ ਨੇ ਤਾਂ ਇਹ ਵੀ ਕਿਹਾ ਹੈ ਕਿ ਆਪਣੇ ਝੱਲ ਵਲਲ ਦੇ ਰੰਗ ਵਿੱਚ ਕਿਤੇ ਕਿਤੇ ਰਹੱਸਪੂਰਨ ਪਰਮੇਸ਼ਰ ਦਾ ਭੇਦ ਵੀ ਵਖਾਣ ਕਰ ਦਿੰਦਾ ਹੈ। ਕੀ ਮੇਰਾ ਅਜਿਹਾ ਪਾਗਲਪਣ ਪ੍ਰਸ਼ੰਸਾ ਦਾ ਪਾਤਰ ਨਹੀਂ ਹੁੰਦਾ? ਕਿਤਨੀ ਵੱਡੀ ਬੇਇਨਸਾਫ਼ੀ ਹੈ ਕਿ ਚਤੁਰ ਸਿਆਣੇ ਦੀ ਦੁਕਾਨ ਤਾਂ ਵਿਦਵਤਾ ਦਾ ਭੰਡਾਰ ਮੰਨੀ ਜਾਂਦੀ ਹੈ ਅਤੇ ਪਾਗਲ ਵਿਚਾਰਾ ਜੰਗਲ ਜੰਗਲ ਟੱਕਰਾਂ ਮਾਰਦਾ ਫਿਰੇ। ਇਸ ਗੱਲ ਦਾ ਕਿਸ ਨੂੰ ਪਤਾ ਹੈ ਕਿ ਪਾਗਲਪਣ ਵਿੱਚ ਗਿਆਨ ਦੇ ਬੇਅੰਦਾਜ਼ ਗੁਣ ਹਨ, ਜਦੋਂ ਕਿ ਇਸ ਨੂੰ ਅਵਾਰਗੀ ਦੇ ਜੀਵਨ ਤੋਂ ਆਜ਼ਾਦ ਕੀਤਾ ਜਾ ਸਕੇ। ਇਸ ਦੇ ਲਈ ਕੇਵਲ ਜੰਗਲ ਬੀਆਬਾਨ ਜ਼ਰੂਰੀ ਨਹੀਂ, ਇਸ ਨੂੰ ਤਾਂ ਵਿਦਿਆਲਿਆਂ ਦਾ ਆਸਰਾ ਵੀ ਅਨੁਕੂਲ ਹੀ ਹੈ। ਤੇ ਫਿਰ ਕੋਈ ਲਾਲਸਾ? ਹੇ ਪਰਮੇਸ਼ਰ, ਮੈਨੂੰ ਆਪਣੇ ਵਡਾਰੂਆਂ ਦੀ ਮਨੋਭਾਵਨਾ ਦੇ ਉਸੇ ਮਹਾਂਸਾਗਰ ਵਿੱਚ ਸ਼ਾਮਲ ਕਰ ਲਾ। ਮੈਂ ਬੁੱਧੀਮਾਨਤਾ ਦਾ ਸਭ ਭੇਦ ਪਾ ਲਏ ਹਨ, ਹੁਣ ਮੈਨੂੰ ਝੱਲ ਬਲੱਲਾ ਪਾਗਲ ਹੀ ਬਣਾ ਦੇ। ਹੁਣ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਇਹ ਵਿਆਖਿਆ ਵਿਸਤਾਰ ਨਾਲ ਸੁਣ ਕੇ ਗਹਿਰੀ ਸੋਚ ਵਿੱਚ ਡੁੱਬ ਗਿਆ ਅਤੇ ਫਿਰ ਸਿਰ ਨੀਵਾਂ ਕਰਕੇ ਚੱਲਦਾ ਬਣਿਆ। ਇਹ ਵਿਚਾਰ ਖਲੀਲ ਜ਼ਿਬਰਾਨ ਦੇ ਨੇ ਕਿ ਅਸੀਂ ਆਪਣਾ ਹਿਸਾਬ ਨਾਲ, ਆਪਣੇ ਇੰਟਲੈਕਟ ਦੇ ਹਿਸਾਬ ਨਾਲ, ਬੁੱਧੀ ਦੇ ਹਿਸਾਬ ਨਾਲ ਅਸੀਂ ਅੰਦਾਜ਼ਾ ਲਾਈਦਾ ਹੈ ਕਿ ਇਹ ਬੁੱਧੀਮਾਨਤਾ ਆ ਜਾਂ ਇਹ ਪਾਗਲਪਣ ਆ। ਪਾਗਲਪਣ ਦਾ ਮਤਲਬ ਇਹ ਹੈ ਕਿ ਉਹ ਕਾਰਜ ਕਰ ਰਿਹਾ ਹੈ ਜਿਹੜਾ ਸਾਰਥਕ ਨਹੀਂ, ਨਾ ਉਹਦਾ ਕੋਈ ਨਤੀਜਾ ਨਿਕਲਣਾ ਹੈ, ਨਾ ਕੋਈ ਉਹਦੀ ਭਲਾਈ ਹੋਣੀ ਆ, ਨਾ ਕਿਸੇ ਦੀ ਭਲਾਈ ਹੋਣੀ, ਨੁਕਸਾਨ ਹੋਣਾ ਹੈ। ਉਹਨੂੰ ਪਾਗਲਪਣ ਕਹਿੰਦੇ ਆ ਵੀ ਬੰਦਾ ਪਾਗਲ ਹੋ ਗਿਆ। ਬੁੱਧੀਮਾਨਤਾ ਇਹ ਹੁੰਦੀ ਆ ਕਿ ਕੋਈ ਵੀ ਸਰਮਾਇਆ, ਕੋਈ ਵੀ ਗੱਲਬਾਤ ਹੈ, ਕੋਈ ਵੀ ਰਿਲੇਸ਼ਨ ਹੈ, ਕੋਈ ਵੀ ਸਿਚੁਏਸ਼ਨ ਹੈ, ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਉਹ ਹਾਲਾਤਾਂ ਨੂੰ ਆਪਣੇ ਅਨੁਕੂਲ ਢਾਲ ਲੈਣਾ ਜਾਂ ਉਹਨੂੰ ਟਾਲ ਦੇਣਾ ਜਾਂ ਉਹਦੇ ਵਿੱਚੋਂ ਕੋਈ ਮਤਲਬ ਸਿੱਟਾ ਕੱਢ ਲੈਣਾ, ਉਹ ਬੁੱਧੀਮਾਨਤਾ ਹੁੰਦੀ ਹੈ, ਨੁਕਸਾਨ ਨਾ ਹੋਵੇ। ਅਤੇ ਪਾਗਲਪਣ ਦੇ ਵਿੱਚ ਨੁਕਸਾਨ ਨਹੀਂ ਦੇਖਦਾ ਬੰਦਾ, ਉਹ ਕਹਿੰਦਾ ਵੀ ਠੀਕ ਹੈ ਮੈਂ ਆਹ ਕੰਮ ਕਰਨਾ ਹੀ ਕਰਨਾ, ਚਾਹੇ ਫਿਰ ਹੁਣ ਢਹਿ ਜਾਵੇ, ਚਾਹੇ ਜੋ ਮਰਜ਼ੀ ਹੋ ਜਾਵੇ। ਹੁਣ ਇਹਦੀ ਜਿਹੜੀ ਤਾਜ਼ਾ ਐਗਜ਼ਾਮਪਲ ਹੈ ਉਹ ਹੈਗੀ ਹੈ ਅਮਰੀਕਾ ਇਜ਼ਰਾਈਲ ਅਤੇ ਇਰਾਨ ਦੀ ਜੰਗ। ਹੁਣ ਇਹਦੇ ਵਿੱਚ ਪਾਗਲਪਣ ਵੀ ਆ, ਬੁੱਧੀਮਾਨਤਾ ਵੀ ਆ। ਹੁਣ ਪਾਗਲਪਣ ਕੀ ਆ? ਜੇ ਉਪਰੀ ਨਜ਼ਰ ਨਾਲ ਦੇਖੀਏ ਤਾਂ ਪਾਗਲਪਣ ਇਉਂ ਲੱਗਦਾ ਹੈ ਕਿ ਟਰੰਪ ਅਤੇ ਇਜ਼ਰਾਈਲ, ਜਿਹੜੇ ਅਮਰੀਕਾ ਅਤੇ ਇਜ਼ਰਾਈਲ ਜਾਂ ਟਰੰਪ ਅਤੇ ਨੇਤਨਯਾਹੂ, ਉਹ ਪਾਗਲਪਣ ਕਰ ਰਹੇ ਨੇ, ਬੇਤਹਾਸ਼ਾ ਲੋਕਾਂ ਨੂੰ ਮਾਰ ਰਹੇ ਨੇ, ਉਹਨਾਂ ਦੇ ਘਰ ਢਾਹ ਰਹੇ ਨੇ, ਉਹਨਾਂ ਦਾ ਇਨਫਰਾਸਟ੍ਰਕਚਰ ਢਾਹ ਰਹੇ ਨੇ, ਠੀਕ ਹੈ, ਇਹ ਪਾਗਲਪਣ ਹੈ। ਮਨੁੱਖਤਾ ਦਾ ਘਾਣ ਕਰ ਰਹੇ ਆ, ਕਦੇ ਉਹਨੂੰ ਧਰਮ ਨਾਲ ਜੋੜਦੇ ਆ, ਕਦੇ ਕੁਰਸੇਡਾਂ ਬਣਾਉਂਦੇ ਆ, ਕਦੇ ਕੁਛ ਕਰਦੇ ਆ, ਹਰ ਬਹਾਨਾ ਮਾਰਦੇ ਆ। ਤੇ ਬੁੱਧੀਮਾਨਤਾ ਕੀ ਆ ਕਿ ਇਰਾਨ ਦੇ ਜਿਹੜੇ ਫੌਜੀ ਨੇ ਜਾਂ ਉਹਨਾਂ ਦੇ ਲੋਕ ਨੇ ਜਾਂ ਮਿਨਿਸਟਰ ਨੇ, ਉਹ ਬੁੱਧੀ ਵਰਤ ਕੇ ਡਿਪਲੋਮੈਟਿਕ ਗੱਲ ਕਰਦੇ ਨੇ, ਨਾਲ ਕਾਊਂਟਰ ਹਮਲੇ ਵੀ ਕਰੀ ਜਾਂਦੇ ਆ, ਇੰਨੇ ਵੀ ਨਹੀਂ ਕਰਦੇ ਕਿ ਹੋਰ ਜ਼ਿਆਦਾ ਹਮਲੇ ਹੋ ਜਾਣ, ਹੈ ਨਾ, ਨੁਕਸਾਨ ਜ਼ਿਆਦਾ ਹੋ ਜਾਵੇ, ਖਿਆਲ ਵੀ ਰੱਖਦੇ ਆ, ਠੀਕ ਹੈ। ਸੋ ਸਾਨੂੰ ਇੱਦਾਂ ਲੱਗਦਾ ਆ, ਪਰ ਉਹ ਕਹਿੰਦੇ ਆ ਮੋਸਟਲੀ, ਮਤਲਬ 61% ਅਮਰੀਕਾ ਵਾਲੇ ਇਸ ਜੰਗ ਦੇ ਵਿਰੁੱਧ ਨੇ, ਤੇ ਉਹਨਾਂ ਨੇ ਤਾਜ਼ੇ ਅੰਕੜਿਆਂ ਮੁਤਾਬਕ ਇਹ ਫਤਵਾ ਦਿੱਤਾ ਆ ਕਿ ਅਮਰੀਕਾ ਵੱਲੋਂ ਇਰਾਨ ਤੇ ਜਿਹੜਾ ਹਮਲਾ ਕਰਨਾ ਗਲਤ ਸੀਗਾ। ਸੋ 61% ਲੋਕਾਂ ਨੇ ਇਹ ਕੀਤਾ, ਇਹ ਪਾਗਲਪਣ ਸੀਗਾ। ਪਰ ਉਹ ਕਹਿੰਦੇ ਨਹੀਂ, ਇਹਦੇ ਚ ਸਾਨੂੰ ਫਾਇਦਾ ਆ, ਉੱਥੇ ਰੀਅਲ ਸਟੇਟ ਬਣੇਗੀ, ਉਹ ਕੰਟਰੀ ਸਾਡੇ ਹੱਥ ਆ ਜਾਏਗਾ, ਤੇ ਤੇਲ ਦੇ ਖੂਹ ਸਾਡੇ ਬੰਦਿਆਂ ਨੂੰ ਮਿਲ ਜਾਣਗੇ, ਤੇਲ ਅਸੀਂ ਕੱਢਾਂਗੇ, ਸਾਨੂੰ ਕੀ ਲੈਣ ਦੇਣਾ ਇਰਾਨ ਇਰਾਕ ਕੋਈ ਹੋਵੇ ਉੱਤੇ, ਅਸੀਂ ਤਾਂ ਤੇਲ ਕੱਢਣਾ ਆ, ਸਾਡੇ ਲਈ ਤਾਂ ਉਹ ਕੁੱਲੂ ਹੀ ਆ, ਹੋਰ ਕੁਛ ਨਹੀਂ ਹੈਗਾ। ਸੋ ਉਸ ਲਹਿਜੇ ਦੇ ਨਾਲ ਜਿਹੜੇ 49% ਲੋਕ ਹੈ ਉਹ ਕਹਿੰਦੇ ਕੋਈ ਨਹੀਂ ਕਰ ਲਓ, ਅਸੀਂ ਇਹਦੇ ਨਾ ਵਿਰੋਧ ਚ ਨਾ ਹੱਕ ਚ, ਜੇ ਤੇਲ ਮਿਲ ਗਿਆ ਤਾਂ ਆਪਾਂ ਨੂੰ ਫਾਇਦਾ ਹੋਣਾ, ਠੀਕ ਹੈ। ਸੋ ਦੋਨੋਂ ਪਾਸੇ ਜਿਹੜੀ ਚੀਜ਼ ਹੈ ਉਹ ਕੰਮ ਆਉਂਦੀ ਹੈ। ਹੁਣ ਬੁੱਧੀਮਾਨਤਾ ਦੀ ਗੱਲ ਇਹ ਹੈ ਕਿ ਇਰਾਨ ਨੇ ਇਹ ਤੱਤ ਕੱਢਿਆ ਵੀ ਜੇ ਅਸੀਂ ਹੱਥ ਖੜੇ ਕਰਦੇ ਹਾਂ, ਹਾਰਦੇ ਹਾਂ, ਤਾਂ ਵੀ ਅਸੀਂ ਗੁਲਾਮ ਹੈ, ਤਾਂ ਵੀ ਇਹਨਾਂ ਨੇ ਸਾਨੂੰ ਲੁੱਟਣਾ ਹੀ ਆ, ਮਾਰਨਾ ਆ, ਖਤਮ ਕਰਨਾ ਆ, ਤੇ ਸਦੀਆਂ ਤੱਕ ਇਹਨਾਂ ਨੇ ਸਾਡੇ ਤੇ ਰਾਜ ਕਰਨਾ ਆ। ਹੁਣ ਇੰਨਾ ਕੁਛ ਸਾਰਾ ਅਸੀਂ ਝੱਲਿਆ ਪਿਛਲੇ 67 ਸਾਲ ਤੋਂ, ਸਾਡਾ ਅਰਬਾਂ ਖਰਬਾਂ ਡਾਲਰਾਂ ਦਾ ਸਰਮਾਇਆ ਦੱਬ ਕੇ ਬਹਿ ਗਏ, ਲੁੱਟ ਲਿਆ ਇਹਨਾਂ ਨੇ, ਦੱਬੇ ਹੀ ਲਿਆ, ਤੇ ਹੁਣ ਜਿਹੜਾ ਅਸੀਂ ਸਮਾਨ ਬਣਾਇਆ ਆ, ਰੱਖਿਆ ਆ, ਉਹ ਫਿਰ ਅਸੀਂ ਦੀਵਾਲੀ ਮਨਾਉਣੀ, ਉਹਦੀ ਉਹ ਪਟਾਕਿਆਂ ਵਾਂਗ ਚਲਾਵਾਂਗੇ, ਚਲਾ ਲਓ, ਹੁਣ ਨੁਕਸਾਨ ਤਾਂ ਕਰੋ, ਚੱਲ ਗਿਆ ਚੱਲ ਗਿਆ। ਹੁਣ ਗੱਲ ਕੀ ਹੋ ਗਈ ਕਿ ਉਹਦੇ ਕਾਰਨ ਬਹੁਤ ਨੁਕਸਾਨ ਹੋਇਆ ਅਮਰੀਕਾ ਨੂੰ, ਬਹੁਤ ਉਹਨਾਂ ਦੇ 18-19 ਜਿਹੜੇ ਬੇਸ ਹੈ ਤਬਾਹੀ ਕਰ ਦਿੱਤੇ, ਜਰਮਨੀ ਚੋਂ ਵੀ ਫੌਜਾਂ ਵਾਪਸ, ਮਿਡਲ ਈਸਟ ਚੋਂ ਵੀ ਵਾਪਸ, ਸਪੇਨ ਤੋਂ ਵੀ ਵਾਪਸ, ਸਮੁੰਦਰੀ ਜਹਾਜ਼ ਵੀ ਵਾਪਸ, ਜਿਹੜੇ ਚੜ ਚੜ ਆਉਂਦੇ ਸੀ, ਆਰਮਾਡਾ ਜੀ ਆ ਗਿਆ ਆਰਮਾਡਾ, ਠੀਕ ਹੈ, ਇੰਨੇ ਜਹਾਜ਼ ਭੇਜਤੇ ਅਸੀਂ, ਐਂ ਕਰ ਦੇਣਾ ਅਸੀਂ, ਓਂ ਕਰ ਦੇਣਾ, ਕੁਰਸੇਡ ਆ ਗਏ ਜੀ, ਆਪਣੇ ਆਪ ਨੂੰ ਧਾਰਮਿਕ ਰੰਗਤ ਦੇ ਦਿੱਤੀ ਜੀ, ਅਸੀਂ ਤਾਂ ਹੁਣ ਬਦਲ ਦੇਣਾ ਸਾਰਾ, ਉਹ ਹੁਣ ਪਿਛਲੀ ਖੁਰੀਆਂ ਮੁੜੇ ਹੋਏ ਨੇ। ਸੋ ਪਾਗਲਪਣ ਤੇ ਬੁੱਧੀਮਾਨ ਦੇ ਵਿੱਚ ਫਰਕ ਹੁੰਦਾ ਆ। ਮੈਂ ਅਕਸਰ ਕਈ ਸਾਲਾਂ ਤੋਂ ਕਹਿੰਦਾ ਹਾਂ, ਇਰਾਨ ਦੇ ਬਾਰੇ ਮੈਂ ਬਹੁਤ ਜਾਣਿਆ, ਪੜ੍ਹਿਆ, ਲੋਕਾਂ ਨੂੰ ਵੀ ਮਿਲਿਆ, ਕਿ ਇਰਾਨ ਦੇ ਲੋਕ ਜਿਹੜੇ ਨੇ ਉਹ ਬੜੇ ਸਹਿਜ ਵਾਲੇ ਬੰਦੇ ਨੇ, ਉਹ ਲੜਦੇ ਨਹੀਂ ਹੈਗੇ। ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਵਿਖਿਆਨ ਸੀਗਾ ਕਿ ਇਰਾਨ 1000 ਸਾਲ ਤੱਕ ਜ਼ੁਲਮ ਸਹਿੰਦਾ ਹੈ, ਇੰਨੀ ਸਹਿਣਸ਼ੀਲਤਾ ਹੈ, ਪਰ ਜਦੋਂ ਉਹ ਲੜਦਾ ਹੈ ਫਿਰ ਉਹ ਖਤਮ ਕਰਕੇ ਹਟਦਾ। ਉਹੀ ਗੱਲ ਅਸੀਂ ਪ੍ਰਤੱਖ ਮੈਂ ਆਪਣੇ ਜੀਵਨ ਦੇ ਵਿੱਚ ਦੇਖ ਲਈ ਕਿ ਕਿੰਨੇ ਸਾਲ ਧੱਕਾ ਸਹੀ ਗਿਆ ਸਹੀ ਗਿਆ ਸਹੀ ਗਿਆ, ਤੇ ਜਦੋਂ ਫਿਰ ਹੁਣ ਉਹ ਲੜਿਆ ਤਾਂ ਮੇਰੇ ਖਿਆਲ ਹਜੇ 2 ਮਹੀਨੇ ਹੋਏ ਆ ਲੜਾਈ ਨੂੰ, ਤੇ ਪਿਛਲ ਖੁਰੀਆਂ ਉਹਨੂੰ ਮੋੜ ਦਿੱਤੇ ਆ, ਹਮਲਾ ਹਜੇ ਕੀਤਾ ਹੀ ਨਹੀਂ ਕਿਸੇ ਤੇ, ਡਿਫੈਂਸ 'ਚ ਹੀ ਆ। ਸੋ ਪਿਆਰਿਓ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਬੁੱਧੀਮਾਨ ਹੈ, ਬੁੱਧੀਮਾਨ ਤਰੀਕੇ ਨਾਲ ਕਰ ਰਹੇ ਹਾਂ, ਉਹ ਵੀ ਗੱਲ ਠੀਕ ਹੈ, ਪਰ ਬਹੁਤ ਕੁਛ ਪਾਗਲਪਣ ਦੇ ਵਿੱਚੋਂ ਵੀ ਸਿੱਖਣ ਨੂੰ ਮਿਲਦਾ ਆ। ਪਾਗਲਪਣ ਹਰ ਥਾਂ ਬੰਦੇ ਕਰ ਰਹੇ ਨੇ, ਇੱਥੇ ਵੀ ਕਰ ਰਹੇ ਨੇ, ਵਿਦੇਸ਼ਾਂ 'ਚ ਵੀ ਕਰ ਰਹੇ ਨੇ, ਭਾਈਚਾਰਕ ਪੱਧਰ 'ਤੇ ਵੀ ਕਰ ਰਹੇ ਨੇ, ਧਾਰਮਿਕ ਪੱਧਰ 'ਤੇ ਵੀ ਕਰ ਰਹੇ ਨੇ, ਔਰ ਇੱਥੋਂ ਤੱਕ ਕਿ ਪਰਿਵਾਰਕ ਪੱਧਰ 'ਤੇ ਵੀ ਪਾਗਲਪਣ ਹੋ ਰਿਹਾ ਹੈ। ਹੁਣ ਜੇ ਉਹਦੇ ਬਾਰੇ ਆਪਾਂ ਬੋਲਾਂਗੇ ਨਹੀਂ ਜਾਂ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ, ਇਹ ਵੀ ਇੱਕ ਪਾਗਲਪਣ ਹੈ। ਉਹ ਤਾਂ ਜਿਵੇਂ ਇਹ ਗੱਲ ਹੋ ਗਈ ਵੀ ਜਦੋਂ ਪਹਿਲੇ ਪਾਤਸ਼ਾਹ ਜੋਗੀਆਂ ਦੇ ਕੋਲ ਜਾਂਦੇ ਨੇ ਸੁਮੇਰ ਪਰਬਤ 'ਤੇ, ਤਾਂ ਉਹ ਪੁੱਛਦੇ ਨੇ ਮਾਤ ਲੋਕ ਕੋ ਕਹੁ ਵਰਤਾਰਾ, ਉਹ ਕਹਿੰਦੇ ਕਿ ਉਹ ਧਰਤੀ 'ਤੇ ਜਿਹੜੇ ਸਾਡੇ ਵਰਗੇ ਬੰਦੇ ਰਹਿੰਦੇ ਨਾ ਘਰਾਂ 'ਚ, ਉਹਨਾਂ ਨੂੰ ਮਾਤ ਲੋਕ ਸੱਦਦੇ ਨੇ ਕਿ ਜਿੱਥੇ ਲੋਕ ਰਹਿੰਦੇ ਨੇ, ਅਤੇ ਆਪ ਉਹ ਉੱਚੇ ਲੋਕ ਸਵਰਗ ਲੋਕ 'ਚ ਰਹਿ ਰਹੇ ਨੇ। ਕਹਿੰਦੇ ਕਿ ਮਾਤ ਲੋਕ ਕੋ ਕਹੁ ਵਰਤਾਰਾ, ਵੀ ਮਾਤ ਲੋਕ ਦੀ ਸਾਨੂੰ ਖਬਰ ਦੇ, ਤੂੰ ਮਾਤ ਲੋਕ 'ਚੋਂ ਆਇਆ, ਉੱਥੇ ਕੀ ਚੱਲ ਰਿਹਾ। ਅਤੇ ਉਹ ਫਿਰ ਗੁਰੂ ਸਾਹਿਬ ਦੱਸਦੇ ਨੇ, ਹੁਣ ਮੈਨੂੰ ਐਗਜੈਕਟ ਬਾਣੀ ਕੰਠ ਨਹੀਂ ਹੈਗੀ, ਪਰ ਮੈਂ ਤੁਹਾਨੂੰ ਅਰਕ ਦੱਸ ਦਿੰਦਾ ਕਿ ਵੀ ਉੱਥੇ ਬੜਾ ਅਨਿਆਇ ਚੱਲ ਰਿਹਾ, ਲੋਕਾਂ ਨੂੰ ਕੋਈ ਰਾਹ ਦੱਸਣ ਵਾਲਾ ਹੈ ਨਹੀਂ, ਲੋਕਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ। ਸਿੱਧ ਜਾਪ ਛੁੱਪੇ ਪਰਬਤੀ, ਕਿ ਜਿਹੜੇ ਤੁਹਾਡੇ ਵਰਗੇ ਸਿੱਧ ਬੁੱਧੀਮਾਨ ਪੁਰਖ ਨੇ, ਸਮਝਦਾਰ ਪੁਰਖ ਨੇ, ਉਹ ਤਾਂ ਪਰਬਤਾਂ ਦੇ ਵਿੱਚ ਜਾ ਕੇ ਛੁੱਪੇ ਹੋਏ ਨੇ, ਹਨਾ। ਮਾਤ ਲੋਕ ਨੂੰ ਕੌਣ, ਉਹਦਾ ਪਾਰ ਉਤਾਰਾ ਕੌਣ ਕਰੂਗਾ? ਸੋ ਜੇ ਬੁੱਧੀਮਾਨ ਲੋਕਾਂ ਨੇ ਛੱਡ ਦੇਣੀ ਹੈ ਸੁਸਾਇਟੀ, ਜਾਂ ਬੋਲਣੋ ਹੀ ਹਟ ਜਾਣਾ ਹੈ, ਠੀਕ ਹੈ, ਫਿਰ ਪਾਗਲਾਂ ਨੇ ਤਾਂ ਫਿਰ ਉਹੀ ਕਰਨਾ ਜੋ ਕਰਨਾ। ਸੋ ਇਸ ਕਰਕੇ ਪੈਰਿਓ, ਅਸੀਂ ਜਦ ਬੋਲਦੇ ਹਾਂ ਤਾਂ ਇਹ ਵੀ ਇੱਕ ਫਰਜ਼ ਅਸੀਂ ਨਿਭਾਉਂਦੇ ਹਾਂ ਕਿ ਇਹ ਸਾਈਡ ਵੀ ਦੱਸੋ, ਦੂਜੀ ਸਾਈਡ ਵੀ ਦੱਸੋ, ਇੱਕ ਸਾਈਡ ਨਾ ਸੁਣੀ ਜਾਓ। ਹੁਣ ਪਿੱਛੇ ਜੇ ਸਿੱਖ ਖੇਡਾਂ ਹੋ ਕੇ ਹਟੀਆਂ, ਇੱਕ ਸਾਲ ਤੋਂ ਇੱਕ ਸਾਈਡ ਅਸੀਂ ਦੱਸੀ ਗਏ, ਸਾਰਾ ਹੀ ਮੀਡੀਆ ਦੱਸੀ ਗਿਆ, ਜਿੱਥੇ ਸੱਦਣਾ ਉੱਥੇ ਪਹੁੰਚ ਜਾਣਾ, ਇੱਦਾਂ ਹੋ ਜਾਣੀ ਹੈ, ਇੱਦਾਂ ਹੋ ਜਾਣੀ, ਠੀਕ ਹੈ, ਓਕੇ, ਵੀ ਵਿਲ ਸੀ, ਹਨਾ। ਤੁਸੀਂ ਆਪਣਾ ਸੁਨੇਹਾ ਦੇਈ ਜਾਓ, ਅਸੀਂ ਗਾਂ ਫਾਰਵਰਡ ਕਰੀ ਗਏ, ਪਰ ਉਸਦੇ ਦੌਰਾਨ ਜੋ ਹੋਇਆ ਉਹ ਵੀ ਅਸੀਂ ਸੁਨੇਹੇ ਲਏ, ਹੁਣ ਅਸੀਂ ਉਹ ਵੀ ਦੱਸਦੇ ਹਾਂ। ਤੇ ਹੁਣ ਬਹੁਤ ਥੋੜੇ ਬੰਦੇ ਆ ਜਿਨ੍ਹਾਂ ਨੂੰ ਤਕਲੀਫ਼ ਹੁੰਦੀ ਹੈ, ਤੁਸੀਂ ਕਿਉਂ ਦੱਸਦੇ ਆ, ਠੀਕ ਹੈ। ਤੇ ਜੇ ਅਸੀਂ ਦੱਸਾਂਗੇ ਨਾ, ਬੋਲਾਂਗੇ ਨਾ, ਤੇ ਉਹਦੇ 'ਚ ਸੁਧਾਰ ਕਿਵੇਂ ਹੋਊਗਾ? ਉਹ ਬੰਦੇ ਜਿਹੜੇ ਫੇਲ ਹੋ ਚੁੱਕੇ ਨੇ, ਉਹ ਫੇਰ ਤਿਆਰ ਬੈਠੇ ਨੇ ਇੱਕ ਹੋਰ ਫੇਲੀਅਰ ਵਾਸਤੇ, ਫਰਦਰ ਫੇਲੀਅਰ ਵਾਸਤੇ। ਸੋ ਇਸ ਕਰਕੇ ਇਹ ਬੋਲਣਾ ਜ਼ਰੂਰ ਹੈ, ਪਾਗਲਪਣ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੀਦਾ, ਬੁੱਧੀਮਾਨ ਲੋਕਾਂ ਨੂੰ ਬੋਲਣਾ ਵੀ ਚਾਹੀਦਾ ਅਤੇ ਸਮਝਣਾ ਵੀ ਚਾਹੀਦਾ, ਇਹਦੇ ਬਾਰੇ ਹੱਲ ਵੀ ਕੱਢਣੇ ਚਾਹੀਦੇ ਆ। ਪਰ ਪਾਗਲਪਣ ਦੇ ਵਿੱਚ ਵੀ ਲੈਸਨ ਲਰਨ ਕਰਨ ਨੂੰ ਹੈ। ਕਹਿਣ ਦਾ ਮਤਲਬ ਅੱਜ ਦੇ ਸਿਰਲੇਖ ਦਾ ਇਹ ਹੈ ਕਿ ਜ਼ਰੂਰੀ ਨਹੀਂ ਕਿ ਪਾਗਲਪਣ ਜਿਹੜਾ ਆ ਉਹ ਟੋਟਲੀ ਗਲਤ ਹੈ, ਉਹਨੂੰ ਵਾਚੋ, ਉਹਨੂੰ ਦੇਖੋ, ਉਹਦੇ ਵਿੱਚੋਂ ਵੀ ਸਿੱਖਣ ਨੂੰ ਮਿਲੇਗਾ। ਜਿਹੜੇ ਬੁੱਧੀਮਾਨ ਲੋਕ ਆ ਉਹ ਸਿੱਖਣਗੇ ਉਹਦੇ ਵਿੱਚੋਂ, ਪਰ ਜੇ ਇਹਦੇ 'ਚੋਂ ਸਿੱਖਣਾ ਨਹੀਂ ਫਿਰ ਉਹ ਵੀ ਪਾਗਲਾਂ ਦੀ ਕਤਾਰ ਦੇ ਵਿੱਚ ਆ, ਉਹ ਵੀ ਫਿਰ 39% ਲੋਕਾਂ ਦੇ ਵਿੱਚ ਹੀ ਆਉਂਦੇ ਨੇ। ਸੋ ਇਹ ਸੀ ਅੱਜ ਦਾ ਵਿਚਾਰ ਖਲੀਲ ਜ਼ਿਦਰਾਨ ਦੇ ਵਚਨ ਬਿਲਾਸ ਪਿਆਰਾ ਸਿੰਘ ਪਦਮ, ਅਤੇ ਇਹ ਕਿਤਾਬ ਜਿਹੜੀ ਹੈ ਤੁਹਾਨੂੰ ਫੁੱਲ ਬਹੁਤ ਵਧੀਆ ਕਿਤਾਬ ਹੈ, books.org sikharchives.org ਤੇ ਪੜ੍ਹਨ ਨੂੰ ਮਿਲ ਜਾਏਗੀ। ਇਹ ਫੋਨ 'ਤੇ ਵੀ ਖੁੱਲ੍ਹਦੀ ਹੈ ਅਤੇ ਬਹੁਤ ਸੋਹਣਾ PDF ਖੁੱਲ੍ਹਦਾ ਆ, ਅਤੇ ਤੁਸੀਂ ਇਹ ਪੜ੍ਹ ਸਕਦੇ ਹੋ, ਹਾਈ ਕੁਆਲਿਟੀ ਕਿਤਾਬਾਂ ਪਈਆਂ ਨੇ ਇੱਥੇ। ਸੋ ਇਹ ਸੀ ਪਿਆਰਿਓ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਮਿੱਤਰ ਪਿਆਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਕੁਇਕਰ ਸੇਲ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਜਸਵੰਤ ਜੀ ਬੁਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਵੀ ਵਿਚਾਰ ਦੀ ਸਾਂਝ ਪਾਈ ਹੈ, ਗੁਰਬਾਣੀ ਦੇ ਨਾਲ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ। ਸਿਮਰ ਸਿਮਰ ਪ੍ਰਭ ਭਏ ਆਨੰਦਾ, ਦੁੱਖ ਕਲੇਸ਼ ਸਭ ਨਾਠੇ, ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸਾਂਠੇ। ਵੀ ਪਰਮਾਤਮਾ ਨੂੰ ਧਿਆਣਾ ਜਿਨ੍ਹਾਂ ਨੇ, ਹਨਾ, ਉਹਨਾਂ ਨੂੰ ਆਨੰਦ ਆਉਂਦਾ ਹੈ, ਦੁੱਖ ਤੇ ਕਲੇਸ਼ ਸਭ ਖਤਮ ਹੋ ਜਾਂਦੇ ਨੇ, ਕਿਉਂਕਿ ਪਤਾ ਲੱਗ ਜਾਂਦਾ ਅਸਲ ਦੇ ਵਿੱਚ ਦੁੱਖ ਹੁੰਦਾ ਕੀ ਆ, ਕਲੇਸ਼ ਕੀ ਹੁੰਦਾ ਆ। ਇਹ ਦੁੱਖ ਜਾਂਦਾ ਨਹੀਂ, ਦੁੱਖ ਤਾਂ ਰਹਿੰਦਾ ਆ, ਪਰ ਉਹਨੂੰ ਝੱਲਣ ਦੀ ਕਪੈਸਿਟੀ ਵੱਧ ਜਾਂਦੀ ਆ। ਗੁਣ ਗਾਵਤ ਤੇ ਆਵਤ ਪ੍ਰਭ ਆਪਣਾ, ਸਗਲ ਕਾਰਜ ਸਾਂਠੇ, ਸਾਰੇ ਕਾਰਜ ਜਿਹੜੇ ਨੇ ਫਿਰ ਉਹਦੇ ਰਹਿਮਤ ਦੇ ਵਿੱਚ ਪੂਰੇ ਹੋ ਜਾਂਦੇ ਨੇ। ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਫੇਸਬੁੱਕ ਦੇ ਸੁਨੇਹਿਆਂ ਦੇ ਵਿੱਚ। ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਸਭ ਮਿੱਤਰ ਪਿਆਰਿਆਂ ਨੂੰ, ਜੀ ਆਇਆਂ ਨੂੰ। ਅਤੇ ਰਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਜੁੜ ਗਏ ਨੇ, ਜੀ ਆਇਆਂ ਨੂੰ ਪਿਆਰਿਓ, ਸ਼ੁਭ ਸਵੇਰ ਜੀ, ਗੁੱਡ ਮੋਰਨਿੰਗ, ਇਹਦਾ ਮਤਲਬ ਇਹ ਹੈ ਵੀ ਗੁੱਡ ਮੋਰਨਿੰਗ। ਤਾਂ ਮਨਜੀਤ ਸਿੰਘ ਸੰਘਾ ਬਲਗੁਲਗੇ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ। ਚਰਨ ਪ੍ਰਤਾਪ ਸਿੰਘ ਚਾਂਦਪੁਰੀ ਸਿਡਨੀ ਵਾਲੇ ਪੱਤਰਕਾਰ ਵੀਰ, ਛੋਟੇ ਵੀਰ, ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਸਾਡੇ ਰਿਸ਼ਤਿਆਂ ਵਾਲੇ ਭਾਈਵੰਦ ਸੁਰਜੀਤ ਸਿੰਘ ਬਾਜਾ ਖਾਨਾ ਆਸਟ੍ਰੇਲੀਆ ਬ੍ਰਿਸਬਨ ਵਾਲੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਅਤੇ ਸਾਡੇ ਨਾਲ ਜੁੜਦੇ ਨੇ ਜੀ। ਕੁਲਵੰਤ ਸਿੰਘ ਬ੍ਰਿਸਬਨ ਤੋਂ, ਇਹਨਾਂ ਦਾ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਅੰਮ੍ਰਿਤਪਾਲ ਸਿੰਘ ਮਿਨਹਾਸ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕੀ ਹਾਲ ਹੈ ਅੰਮ੍ਰਿਤਪਾਲ ਜੀ? ਅਤੇ ਆਪਾਂ ਗੱਲ ਕਰ ਲਈਏ, ਇਹਨਾਂ ਨੇ ਇੱਕ ਬਹੁਤ ਸੋਹਣੀ ਸਰਵਿਸ ਸ਼ੁਰੂ ਕੀਤੀ ਆ, ਬਹੁਤ ਖੂਬਸੂਰਤ, ਅਤੇ ਮੈਂ ਵੀ ਉਹਦਾ ਪਾਰਟ ਹਾਂ, ਮਤਲਬ ਸਬਸਕ੍ਰਾਈਬਰ ਹਾਂ। ਅਗਰ ਤੁਸੀਂ ਸੱਚਾਈ ਨਾਲ ਜੁੜਨਾ ਚਾਹੁੰਦੇ ਹੋ, ਰੂਹਾਨੀਅਤ ਨਾਲ ਜੁੜਨਾ ਚਾਹੁੰਦੇ ਹੋ, ਚਾਹੇ ਤੁਸੀਂ ਰੱਬ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ, ਪਰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੋ, ਪਾਠ ਕਰੋ, ਫਿਰ ਉਹ ਤੋਂ ਬਾਅਦ ਡਿਸੀਜਨ ਬਣਾਇਓ ਕਿ ਤੁਸੀਂ ਮੰਨਣਾ ਹੈ ਜਾਂ ਨਹੀਂ ਮੰਨਣਾ। ਜਿਵੇਂ ਅਸੀਂ ਕਹਿੰਦੇ ਵੀ ਅਸੀਂ ਸਾਇੰਸ ਨੂੰ ਨਹੀਂ ਮੰਨਦੇ ਜੀ, ਪਰ ਸਾਇੰਸ ਅਸੀਂ ਕਦੇ ਪੜ੍ਹੀ ਆ? ਉਹਦੇ ਬਾਰੇ ਸੋਚਿਆ ਕੀ ਹੈ ਉਹ? ਸੋ ਬਿਨਾਂ ਸੋਚੇ ਸਮਝੇ ਅਧਿਐਨ ਕੀਤੇ ਕੋਈ ਡਿਗਰੀ ਲਈ ਅਸੀਂ ਨਕਾਰ ਦਿੰਦੇ ਹਾਂ, ਨਹੀਂ ਉਹ ਵੀ ਨਹੀਂ ਨਕਾਰਨ ਦੀ ਗੱਲ, ਇੱਦਾਂ ਹੀ ਅਸੀਂ ਧਰਮ ਹੈ, ਨਹੀਂ ਜੀ ਇਹ ਤਾਂ ਇੱਦਾਂ ਅਸੀਂ ਉਹ ਆਪਣੀ ਘੋਲ ਅਸੀਂ ਦੱਸ ਰਹੇ ਹੁੰਦੇ ਵੀ ਅਸੀਂ ਪੜ੍ਹਿਆ ਪੜ੍ਹਿਆ ਕੁਛ ਨਹੀਂ, ਬਸ ਐਵੇਂ ਹੀ ਅਸੀਂ ਇਹਨੂੰ ਨਕਾਰ ਦਿੰਦੇ ਵੀ ਲੋੜ ਹੀ ਨਹੀਂ ਸਾਨੂੰ। ਸੋ ਇਸ ਕਰਕੇ ਇਹਨਾਂ ਨੇ ਬਹੁਤ ਸੋਹਣੀ ਸਰਵਿਸ ਸ਼ੁਰੂ ਕੀਤੀ ਹੈ। ਤੁਸੀਂ ਈਮੇਲ ਇਹਨਾਂ ਨੂੰ ਸਕੈਨ ਕੋਡ ਮੈਂ ਮੰਗਵਾਉਣਾ ਇਹਨਾਂ ਤੋਂ, ਭੇਜਣਗੇ ਮੈਨੂੰ, ਅਤੇ ਉਹ ਕਰੋ ਤਾਂ ਮੇਰੇ ਤੋਂ ਲੈ ਵੀ ਲਿਓ ਜਿਹਨੇ ਲੈਣਾ ਹੈ, ਅਤੇ ਮੈਂ ਸ਼ੇਅਰ ਵੀ ਕਰ ਦਾਂਗਾ। ਐਕਚੁਲੀ ਮਨਾਜ ਸਾਹਿਬ ਅੰਮ੍ਰਿਤਪਾਲ ਜੀ ਇੱਕ ਮੈਸੇਜ ਦੇ ਵਿੱਚ ਬਣਾ ਕੇ ਭੇਜੋ ਲਿੰਕ, ਇੱਕ ਮੈਸੇਜ ਵੀ ਬਣਾ ਕੇ ਭੇਜੋ ਅਤੇ ਲਿੰਕ ਵੀ ਮੈਂ ਉਹ ਸਕਰੀਨ 'ਤੇ ਸ਼ੇਅਰ ਕਰਦਾ। ਬਹੁਤ ਸੋਹਣੀ ਸਰਵਿਸ। ਭੁਪਿੰਦਰ ਸਿੰਘ ਧਾਲੀਵਾਲ ਲੁਧਿਆਣੇ ਤੋਂ ਜੁੜ ਗਏ ਨੇ ਸਾਡੇ ਨਾਲ, ਅਤੇ ਹਰਮਨਦੀਪ ਸਿੰਘ ਬ੍ਰਿਸਬਨ ਤੋਂ ਜੁੜ ਗਏ ਨੇ। ਕਹਿੰਦੇ ਸਰਮਾਏਦਾਰ ਪ੍ਰਬੰਧ ਅਧੀਨ ਇਹ ਜੰਗਾਂ ਰੁਕ ਹੀ ਨਹੀਂ ਸਕਦੀਆਂ। ਸਰਮਾਇਆ ਜਿਸ ਦੇ ਵੀ ਉੱਪਰ ਸਵਾਰ ਹੋ ਜਾਂਦਾ ਹੈ ਉਸਨੂੰ ਅਣਮਨੁੱਖੀ ਅਤੇ ਹੰਕਾਰ ਬਣਾ ਦਿੰਦਾ ਹੈ। ਬਿਲਕੁਲ ਸਹੀ ਗੱਲ ਹੈ। ਉਹ ਫਿਰ ਸਰਮਾਏ ਨੂੰ ਵਧਾਉਣ ਦੇ ਚੱਕਰ ਦੇ ਵਿੱਚ, ਠੀਕ ਹੈ, ਕਈਆਂ ਸਰਮਾਏਦਾਰ ਵੀ ਜਿਹੜੇ ਜੰਗ ਦਾ ਸਮਾਨ ਬਣਾਉਂਦੇ ਨੇ ਨਾ, ਉਹੀ ਜ਼ਿਆਦਾ ਰਹਿ ਗਏ ਨੇ, ਉਹੀ ਕੰਪਨੀਆਂ ਜ਼ਿਆਦਾ ਰਹਿ ਗਈਆਂ ਨੇ ਜਿਹੜੇ ਕਿ ਫਿਰ ਜੰਗਾਂ ਛੇੜਦੀਆਂ ਨੇ। ਜਿਹੜੇ ਟਰੇਡ ਕੰਪਨੀਆਂ ਨੇ, ਐਮਾਜ਼ਾਨ ਵਰਗੀਆਂ ਜਾਂ ਹੋਰ ਕੰਪਨੀਆਂ, ਉਹ ਟਰੇਡ ਜੰਗ ਛੇੜਦੀਆਂ ਨੇ, ਉਹ ਲੋਕਾਂ ਦਾ ਸਾਹ ਘੁੱਟਦੀਆਂ ਵੀ ਹੋਰ ਕੋਈ ਦੁਕਾਨਦਾਰ ਨਾ ਰਹੇ, ਅਸੀਂ ਹੋਈਏ। ਸੋ ਇਸੇ ਤਰ੍ਹਾਂ ਹਥਿਆਰਾਂ ਵਾਲੀਆਂ ਕੰਪਨੀਆਂ ਵੀ ਕਿਤੇ ਲੜਾਈ ਲੱਗੂਗੀ, ਹੈ ਨਾ, ਤਾਂ ਹੀ ਉਹਨਾਂ ਦੇ ਹਥਿਆਰ ਵੇਖਣਗੇ ਅਤੇ ਤਾਂ ਹੀ ਉਹਨਾਂ ਨੂੰ ਕੰਟਰੈਕਟ ਮਿਲਣਗੇ। ਅਤੇ ਜਿਹੜੀ ਚੀਜ਼ ਇਰਾਨ 20,000 ਦੀ ਬਣਾਉਂਦਾ ਆ ਅਤੇ ਅਸੀਂ ਉਹ 4 ਮਿਲੀਅਨ ਦੀ ਬਣਾ ਕੇ ਵੇਚਾਂਗੇ, ਸਮਾਨ ਉਨੇ ਦਾ ਹੀ ਲੱਗਦਾ, ਹੈ ਨਾ। ਅਤੇ ਅਮਨ ਕੰਗ ਠੀਕ ਹੈ ਜੀ, ਆਇਆਂ ਨੂੰ ਜੀ, ਅਤੇ ਬੜਾ ਵਧੀਆ ਵਿਚਾਰ ਜੀ ਅੱਜ ਭੁਪਿੰਦਰ ਸਿੰਘ ਹੁਣਾਂ ਨੇ ਕਿਹਾ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਸਾਡੇ ਨਾਲ ਮੇਰੇ ਹੀ ਸਰਨਾਮੀਏ ਜੁੜੇ ਨੇ, ਅਮਨਦੀਪ ਸਿੰਘ ਨਿੱਜਰ ਇੰਡੀਆਨਾਪੋਲਿਸ ਤੋਂ, USA ਤੋਂ। ਹਾਂਜੀ, ਆਇਆਂ ਨੂੰ ਜੀ, ਆਇਆਂ ਨੂੰ ਨਿੱਜਰ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ, ਆਟਮ ਦੀ ਇੱਕ ਤਸਵੀਰ ਭੇਜ ਰਹੇ ਨੇ ਪੱਤਝੜ ਦੀ, ਵਿਜੇ ਵਿਰਦੀ ਜੀ ਅਤੇ ਮੈਲਬਨ ਤੋਂ ਸਵਾਗਤ ਹੈ। ਵਿਰਦੀ ਸਾਹਿਬ, ਤੁਹਾਡਾ ਸੱਦਾ ਆ ਗਿਆ ਸੀਗਾ, ਮਿਲ ਗਿਆ ਸੀਗਾ, ਪਰ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਗੜੋਚਾ ਮੈਲਬਨ ਦੇ ਵਿੱਚ ਜਿਹੜਾ ਹੋ ਰਿਹਾ, ਸੋ ਸਮਾਂ ਕੱਢਣਾ ਮੁਸ਼ਕਲ ਹੋ ਜਾਣਾ ਹੈ ਕਿਉਂਕਿ ਸਾਡੇ ਨਾਲ ਕਈ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਵੀ ਹੈਗੀਆਂ, ਨਿਊਜ਼ੀਲੈਂਡ ਤੋਂ ਵੀ ਆਏ ਹੋਏ ਨੇ, ਉਹਨਾਂ ਦੀ ਦੇਖਭਾਲ ਵੀ ਅਸੀਂ ਕਰਨੀ ਹੈ। ਸੋ ਇਸ ਕਰਕੇ ਥੋੜ੍ਹਾ ਮੁਸ਼ਕਲ ਹੋ ਜਾਣਾ, ਫੰਕਸ਼ਨ ਜ਼ਿਆਦਾ ਆ 2 ਦਿਨਾਂ ਦੇ ਵਿੱਚ, ਸੋ ਇਸ ਕਰਕੇ ਇਸ ਵਾਰੀ ਐਡਵਾਂਸ ਦੇ ਵਿੱਚ ਹੀ ਮਾਫ਼ੀ ਮੰਗ ਲਾਂਗੇ, ਫਿਰ ਕਿਤੇ ਘੁੰਮਣ ਫਿਰਨ ਆਏ ਤਾਂ ਜ਼ਰੂਰ ਆਪਾਂ ਤੁਹਾਨੂੰ ਮਿਲਾਂਗੇ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਵਾਗਤ ਹੈ ਜੀ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ। ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਅਤੇ ਉਮੀਦ ਕਰਦੇ ਹਾਂ ਕਿ ਅੱਜ ਬ੍ਰੌਡਕਾਸਟ ਸਹੀ ਚੱਲ ਜਾਵੇ। ਕੱਲ੍ਹ ਥੋੜ੍ਹੀ ਜਿਹੀ ਸਮੱਸਿਆ ਆਈ ਸੀ ਅਤੇ ਮੇਰਾ ਖਿਆਲ ਗਿਆਨੀ ਸੰਤੋਖ ਸਿੰਘ ਜੀ ਵੱਲੋਂ ਹੀ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਕਿਉਂਕਿ ਉਹਨਾਂ ਨੇ ਨਵਾਂ ਸਿਸਟਮ ਲਿਆ ਆ। ਰਾਤੀ ਮੇਰੀ ਗੱਲ ਹੋਈ, 9 ਵਜੇ ਮੈਸੇਜ ਆਇਆ ਮੈਨੂੰ, ਕਹਿੰਦੇ ਮੈਨੂੰ ਕਾਲ ਕਰੋ ਜੀ, ਅਤੇ ਮੈਂ ਚਲੋ ਆਪਣਾ ਕੰਮ ਕਰ ਰਿਹਾ ਸੀ ਅਤੇ ਮੈਂ ਕਾਲ ਕੀਤੀ, ਉਹ ਬੜੇ ਹੈਰਾਨ ਹੋਏ ਕਿ ਇਸ ਵੇਲੇ ਕਾਲ ਆ ਗਈ, ਹੈ ਨਾ। ਅਤੇ ਮੈਂ ਕਿਹਾ ਚਲੋ ਮੈਂ ਬੈਠਾ ਹੀ ਸੀਗਾ, ਅਤੇ ਉਹ ਕਹਿੰਦੇ ਨਾ ਮੇਰਾ ਕੰਪਿਊਟਰ ਸੀ, ਮੈਂ ਉਹਦੇ ਨਾਲ ਬਹੁਤ ਯੂਸ ਟੂ ਸੀਗਾ, ਮੈਨੂੰ ਪਤਾ ਸੀ ਮੈਂ ਕੀ ਕਰਨਾ ਆ, ਹੈ ਨਾ, ਅਤੇ ਉਹ 18-20 ਸਾਲ ਤੋਂ ਸੀ। ਮੈਂ ਕਿਹਾ 18-20 ਸਾਲ ਤੋਂ ਇੱਕੋ ਲੈਪਟਾਪ 'ਤੇ ਜੂਝੀ ਗਏ? ਕਹਿੰਦੇ ਹਾਂ। ਅਤੇ ਹੁਣ ਕਹਿੰਦਾ ਮੇਰੇ ਬੇਟੇ ਨੇ ਨਵਾਂ ਲੈਤਾ, ਅਤੇ ਉਹ ਬੜੇ ਮਯੂਸ ਸੀਗੇ ਵੀ ਨਵਾਂ ਲੈਤਾ, ਮੈਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਲੈਪਟਾਪ ਤਾਂ ਲੈਪਟਾਪ ਹੀ ਹੈ, ਉਹ ਥੋੜ੍ਹੇ ਵਿੰਡੋਜ਼ ਨਵੀਆਂ ਆ ਗਈਆਂ ਅਤੇ ਉਹ ਮਤਲਬ ਆਪਾਂ ਕਰ ਲੈਂਦੇ ਹਾਂ ਨਾ, ਅਤੇ ਉਹਨਾਂ ਦੀ ਸੈਟਿੰਗ ਵਗੈਰਾ ਕਰਾਈ, ਅਤੇ ਤਾਂ ਥੋੜ੍ਹਾ ਜਿਹਾ ਅੰਦਾਜ਼ਾ ਹੋਇਆ ਕਿ ਥੋੜ੍ਹੀ ਸੈਟਿੰਗਸ ਦੇ ਵਿੱਚ ਨੁਕਸ ਹੋਏਗਾ, ਅਤੇ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦਰੁਸਤ ਕਰ ਲਾਂਗੇ। ਗੁਰਦੇਵ ਸਿੱਧੂ ਅੰਕਲ ਵੀ ਸਾਡੇ ਨਾਲ ਜੁੜ ਗਏ ਨੇ ਬ੍ਰਿਸਬਨ ਤੋਂ, ਬੁਲਬੁਲਗੇ ਵਾਲੇ, ਅਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਚਾਲ ਸਾਹਿਬ ਮਸਾਲਾ ਭੇਜੀ ਜਾ ਰਹੇ ਨੇ, ਦਿਲ ਵਾਲੀ ਭੜਾਸ ਦਾ ਗੱਲ, ਤੇ ਬਿਲਕੁਲ ਆਪਾਂ ਉਹ ਕਰਾਂਗੇ। ਤੇ ਜਿਹੜੀ ਮੈਂ ਗੱਲ ਕਹੀ ਸੀਗੀ ਸਰਮਾਏਦਾਰੀ ਦੀ, ਹਰਮਨਦੀਪ ਹੁਣ ਨੇ ਸ਼ਾਦੀ ਭਰੀ ਹੈ, ਉਹਨਾਂ ਦੀ ਬਿਲਕੁਲ ਸਹੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ, ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਸੁਣਦੇ ਹੋ। ਤੇ ਲਓ ਜੀ ਹੁਣ ਆ ਗਏ ਨੇ ਸਿਡਨੀ ਤੋਂ ਸਾਡੇ ਅਮਰੀਕ ਸਿੰਘ ਫਲੋਰਾ ਭਾਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਭਾਜੀ ਗੁੱਡ ਮਾਰਨਿੰਗ, ਅੱਜ ਤਾਂ ਪੂਰੀਆਂ ਐਨ ਲਾਈਟਾਂ ਜਗ ਰਹੀਆਂ ਨੇ।
1: ਡਿੱਕੀ ਖੋਲ ਕੇ ਪੂਰੇ ਚਾਰ ਡੂੰਘੇ ਸਾਹ ਲੈ ਕੇ ਪੂਰੇ ਕਾਇਮ ਹੋ ਕੇ ਮੈਂ ਏਜੇ ਪ੍ਰਤਾਪ ਸਿੰਘ ਵੈਸਟਰਨ ਸਿਟੀ ਤੋਂ ਬੋਲ ਰਿਹਾ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਸੋਹਣਾ ਚੜਿਆ ਹੋਏਗਾ, ਸਵੇਰੇ ਸਵੇਰੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਕਈਆਂ ਦੇਸ਼ਾਂ ਦੇ ਵਿੱਚ ਸ਼ਾਮਾਂ ਪਈਆਂ ਹੋਣਗੀਆਂ, ਉਹ ਵੀ ਆਪਣੇ ਰੂਮ ਦੇ ਵਿੱਚ ਬੈਠ ਕੇ ਵੱਡੇ ਸਕਰੀਨ ਤੇ ਸਾਡੇ ਟੀਵੀ ਨੂੰ ਦੇਖ ਕੇ ਨਾਲੇ ਇੰਜੋਏ ਕਰ ਰਹੇ ਹੋਣਗੇ, ਨਾਲੇ ਤੁਹਾਨੂੰ ਅਮਨਦੀਪ ਸੁਨੇਹਾ ਭੇਜਣ ਨੂੰ ਉਂਗਲੀਆਂ ਵੀ ਆਪਣੇ ਲੈਪਟਾਪ ਤੇ ਜਾਂ ਆਪਣੇ ਫੋਨ ਤੇ ਚਲਾ ਰਹੇ ਹੋਣਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ, ਤੁਹਾਨੂੰ ਵੀ ਅਮਨਦੀਪ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਮੈਂ ਏਦਾਂ ਸਮਝਿਆ ਵੀ ਤੁਸੀਂ ਕਹਿਣ ਲੱਗੇ ਆ ਵੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਉਹ ਆਰਾਮ ਨਾਲ ਬੈਠ ਕੇ, ਮੈਂ ਸੋਚਿਆ ਤੁਸੀਂ ਕੁਛ ਹੋਰ ਕਹਿਣ ਲੱਗੇ, ਫਿਰ ਵੱਡੇ ਟੀਵੀ ਦੀ ਗੱਲ, ਵੱਡੇ ਟੀਵੀ ਤੇ ਸਾਨੂੰ ਦੇਖ ਰਹੇ ਹੋਗੇ ਤੇ ਨਾਲ ਦੀ ਨਾਲ ਮੈਂ ਕਿਹਾ ਸ਼ਾਇਦ ਤੁਸੀਂ ਹੋਰ ਕੋਈ ਗੱਲ ਕਹਿਣ ਲੱਗੇ। ਉਂਗਲੀਆਂ ਮਾਰ ਕੇ
1: ਕਹਿਣ ਦੀ ਨੀ ਹੁੰਦੀ ਅਮਨਦੀਪ, ਸਮਝਣ ਵਾਲੀ ਹੁੰਦੀ। ਤੁਸੀਂ ਵੀ ਸਿਆਣੇ ਬੰਦੇ ਬਹੁਤ ਆ, ਪਾਰਕੂ ਅੱਖ ਤੁਹਾਡੀ ਆ, ਸਮਝ ਜਾਂਦੇ। ਸਾਡੇ ਸਰੋਤੇ ਵੀ ਬੜੇ ਪਾਰਕੂ, ਉਹ ਵੀ ਸਮਝ ਗਏ ਹੋਣਗੇ। ਆਪਣਾ ਖਾਣਾ ਵਗੈਰਾ ਖਾ ਰਹੇ ਹੋਣਗੇ,
0: ਭੁਜੀਆ
1: ਵਗੈਰਾ ਖਾ ਰਹੇ ਹੋਣਗੇ, ਭੁਜੀਆ ਹੋ ਗਈ, ਡਿੱਕੀ ਦੇ ਵਿੱਚੋਂ ਸਮਾਨ ਵੀ ਕੱਢਣਾ ਪੈਂਦਾ, ਉਹ ਲੈ ਆਏ ਹੋਣਗੇ, ਟੇਬਲ ਤੇ ਰੱਖਿਆ ਹੋਊਗਾ। ਤੁਸੀਂ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ, ਅਸਲ ਚ ਉਹ ਗੱਲ ਨੀ ਮੈਂ ਕਹਿ ਰਿਹਾ ਜਿਹੜੀ ਤੁਸੀਂ ਸੋਚ ਰਹੇ ਹੋ ਜੀ। ਅਮਨਦੀਪ,
0: ਮੈਂ ਉਹੀ ਸੋਚ ਰਿਹਾ ਜੋ ਸਾਡੇ ਸਰੋਤੇ ਸੋਚ ਰਹੇ ਨੇ, ਜੋ ਤੁਸੀਂ ਕਹਿਣਾ ਚਾਹੁੰਦੇ ਪਰ ਕਹਿ ਨਹੀਂ ਰਹੇ ਸਿੱਧੇ। ਖੈਰ ਚਲੋ ਕੋਈ ਗੱਲ ਨਹੀਂ, ਅੱਜ ਇੰਨੀ ਬੜੀ ਖੁਸ਼ੀ ਹੈ ਕਿ ਤੁਸੀਂ ਮਤਲਬ ਲਾਈਟਾਂ ਜਗਾਈਆਂ ਹੋਈਆਂ, ਸਿਹਤ ਤੁਹਾਡੀ ਠੀਕ ਹੈ। ਤੇ ਪਿਛਲੀ ਵਾਰੀ ਤਾਂ ਥੋੜਾ ਜਿਹਾ ਬਿਨਾਂ ਲਾਈਟਾਂ ਤੋਂ ਹੀ ਕੀਤਾ ਪ੍ਰੋਗਰਾਮ, ਹਨਾ। ਤੇ ਚਲੋ ਕੋਈ ਗੱਲ ਨੀ,
1: ਅਮਨਦੀਪ ਆਪਣਾ ਨਾਮ ਹੀ ਨਵਾਂ ਰੱਖਿਆ ਹੈ, ਏਜੇ ਪ੍ਰਤਾਪ ਸਿੰਘ।
0: ਹਾਂ ਮੈਂ ਉਹੀ ਪੁੱਛਣ ਲੱਗਾ ਸੀ ਵੀ ਏਜੇ ਪ੍ਰਤਾਪ ਸਿੰਘ ਕਿੱਦਾਂ, ਮਤਲਬ ਕਿੱਧਰੋਂ ਰੱਖ ਲਿਆ।
1: ਏਜੇ ਪ੍ਰਤਾਪ ਸਿੰਘ ਅਮਰੀਕ ਜਸਵੰਤ ਪ੍ਰਤਾਪ ਸਿੰਘ।
0: ਅੱਛਾ ਅੱਛਾ,
1: ਮੇਰਾ ਨਾਮ ਅਮਰੀਕ ਆ, ਜਸਵੰਤ ਸਿੰਘ ਮੇਰੇ ਡੈਡੀ ਦਾ ਨਾਂ ਆ, ਪ੍ਰਤਾਪ ਸਿੰਘ ਮੇਰੇ ਬਾਬੇ ਦਾ ਨਾਂ ਆ। ਤਾਂ ਫਿਰ ਮੈਂ ਉਹਨਾਂ ਨੂੰ ਇਸ ਜਿੱਦਾਂ ਸਾਊਥ ਇੰਡੀਆ ਦੇ ਵਿੱਚ ਨਾ, ਉਹ ਤਾਂ ਅੱਗੇ ਵੀ ਇੱਕ ਦੋ ਪੀੜੀਆਂ ਅੱਗੇ ਵੀ ਚੱਲਦੇ ਆ, ਪਰ ਏਦਾਂ ਸੋਹਣਾ ਲੱਗਦਾ ਜੇ ਤੁਸੀਂ ਆਪਣੇ ਵਡੇਰਿਆਂ ਦਾ ਨਾਂ ਲੈ ਲਓ ਤੇ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੋਵੇ, ਕੋਈ ਤੁਸੀਂ ਪ੍ਰੋਜੈਕਟ ਚੰਗਾ ਕਰਨਾ ਹੋਵੇ ਤਾਂ ਉਹਨਾਂ ਦੇ ਨਾਂ ਥੱਲੇ ਹੀ ਕਰਨਾ ਚਾਹੀਦਾ। ਮੈਂ ਵੀ ਇੱਕ ਪ੍ਰੋਜੈਕਟ ਕਰ ਰਿਹਾ ਅੱਜ ਕੱਲ ਤੇ ਸਮਾਨ ਤੇ ਤੁਹਾਨੂੰ ਦੱਸਾਂਗੇ, ਤੇ ਇਹੀ ਨਾਂ ਜਿਹੜਾ ਮੈਂ ਰੱਖੂੰਗਾ ਆਪਣਾ। ਕਿੱਦਾਂ ਦਾ ਨਾਂ ਲੱਗਾ ਤੁਹਾਨੂੰ? ਏਜੇ ਪ੍ਰਤਾਪ ਸਿੰਘ
0: ਬਹੁਤ ਵਧੀਆ ਲੱਗਾ। ਮੈਂ ਤਾਂ ਤੁਸੀਂ ਉਹ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਰਹੇ ਹੋ ਸ਼ਾਇਦ, ਉਸ ਲਹਿਜੇ ਤੋਂ ਉਸ
1: ਵੈਸੇ ਉਸ ਲਹਿਜੇ ਚ ਗੱਲ ਕੀਤੀ ਤਾਂ ਹੈ। ਡਿੱਕੀ ਖੋਲ ਕੇ ਪੂਰੇ ਤਿਆਰ ਹੋ ਕੇ ਚਾਰ ਡੂੰਘੇ ਸਾਹ ਲੈ ਕੇ ਕਾਇਮ ਹੋ ਕੇ,
0: ਡੂੰਘੇ ਸਾਹ ਦੇ ਮਤਲਬ ਹੁਣ ਚੇਂਜ ਕਰਨਾ ਕੁਛ, ਚਾਰ ਸਾਹ ਲੈ ਕੇ। ਚਲੋ ਖੈਰ ਭਾਜੀ ਸਾਡੇ ਨਾਲ ਨਵੀਂ ਪੱਡਾ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਨੇ, ਤੇ ਬਹੁਤ ਬਹੁਤ ਪਿਆਰ ਸਤਿਕਾਰ। ਤੇ ਬਿੱਕਰ ਬਾਈ ਫੂਲ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਰਮਨ ਕਾਲਕਟ ਜੀ ਵੀ ਵਾਹਿਗੁਰੂ ਦੀ ਸਾਂਝ ਪਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ ਪ੍ਰੋਗਰਾਮ ਚ। ਤੇ ਨਵਦੀਪ ਕੁਮਾਰ ਸਾਡੇ ਨਾਲ ਜੁੜੇ ਨੇ, ਬੜੀ ਰੱਬੀ ਰੂਹ ਨੇ। ਨਮਸਕਾਰ ਭਾਈ ਸਾਹਿਬ, ਪ੍ਰਣਾਮ। ਕਿਸੇ ਘਰ ਦੇ ਜੀਆਂ ਨੂੰ ਮਾਰ ਕੇ ਤਬਾਹ ਕਰਨਾ ਨਾ ਹੀ ਬੁੱਧੀਮਾਨਤਾ ਹੈ ਤੇ ਨਾ ਹੀ ਪਾਗਲਪਣ ਹੈ, ਇਹ ਨਿਰਾ ਪਾਪ ਹੈ ਜੀ। ਜੈਸਾ ਬੀਜਾ ਸੋਲਣੇ ਕਰਮਾ ਚੰਦਰਾ ਖੇਤ। ਸੋ ਇਹ ਮੈਂ ਵਿਚਾਰ ਕਰ ਰਿਹਾ ਸੀ ਅੱਜ ਪਾਗਲਪਣ ਤੇ ਬੁੱਧੀਮਾਨਤਾ ਦੇ ਵਿੱਚ ਫਰਕ ਦਾ, ਤੇ ਇਹੀ ਅੱਜ ਆਪਾਂ ਕੰਟੀਨਿਊਸ ਰੱਖਣਾ ਹੈ ਭਾਜੀ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਰਹਿਣਾ। ਜਸਵੰਤ ਰਾਏ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਭਾਜੀ ਗੱਲਾਂ ਆਪਾਂ ਅੱਜ ਕਰਨੀਆਂ ਨੇ ਕਿ ਇੱਕ ਤਾਂ ਸਾਡੇ ਨਾਲ ਰਾਜਵਿੰਦਰ ਖੱਖ ਜੋੜ ਰਹੇ ਨੇ 9 ਵਜੇ, ਹਨਾ, ਆਪਾਂ ਥੋੜੀ ਐਜੂਕੇਸ਼ਨ ਦੀ ਗੱਲ ਕਰਾਂਗੇ ਤੇ ਟਿਊਸ਼ਨਸ ਦੀ ਗੱਲ ਕਰਾਂਗੇ। ਉਹਨਾਂ ਨੇ ਸਰਵਿਸ ਸ਼ੁਰੂ ਕੀਤੀ ਹੈ ਤੇ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਕੀ ਡਿਮਾਂਡਾਂ ਨੇ, ਕੀ ਲੋੜਾਂ ਨੇ, ਕੀ ਡਿਲੀਵਰੀ ਆ। ਇਸ ਤੋਂ ਇਲਾਵਾ ਸਾਡੇ ਨਾਲ ਜੁੜਨਗੇ ਜੀ ਐਸ ਚਾਹਲ ਸਾਹਿਬ 9:15 ਦੇ ਕਰੀਬ, ਤੇ ਆਪਾਂ ਫਿਰ ਦਿਲ ਵਾਲੀ ਪੜਾਸ ਚ ਦਿਲ ਵਾਲੀਆਂ ਪੜਾਸ ਵਾਲੀਆਂ ਗੱਲਾਂ ਕਰਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਏ ਪੀ ਜੇ ਸਿੰਘ ਫਲੋਰਾ ਸਾਹਿਬ ਨੂੰ ਬੇਨਤੀ।
1: ਹਾਂ
0: ਉਹ ਏ ਜੇ ਪੀ ਹੋ ਗਿਆ ਨਾ, AJP अब्दुल कलाम हुण कह लो AJP फ्लोरा सिंह ने

0: ਇਮੋਸ਼ਨਸ ਦੇ ਬਾਰੇ ਵੀ ਗੱਲ ਕਰਨੀ ਹੈ ਤੇ ਹੋਰ ਵੀ ਗੱਲਾਂ ਕਰਨੀਆਂ। ਤੁਸੀਂ ਪੜ੍ਹਾਉਂਦੇ ਹੋ, ਤੁਸੀਂ ਟੀਚਰ ਹੋ, ਠੀਕ ਹੈ, ਤੇ AI ਜਿਹੜੀ ਹੈ ਉਹ ਆ ਗਈ ਹੈ ਹਨਾ, ਸਾਡੇ ਤਾਂ ਪਹਿਲੇ ਆਉਂਦੀ ਹੁੰਦੀ ਸੀ। ਮੈਂ ਜਦੋਂ ਘਰ ਕਹਿੰਦਾ ਹੁੰਦਾ ਸੀ ਨਾ ਇਹ ਆਈ ਜਰਾ, ਤੇ ਉਹ ਆ ਜਾਂਦੀ ਸੀ AI ਸੀ, ਇਹ ਆਈ ਜਰਾ, ਤੇ ਸਾਡੇ ਤਾਂ ਬਹੁਤ ਦੇਰ ਦੀ ਆਉਂਦੀ ਹੈ ਪੰਜਾਬੀਆਂ ਦੇ ਘਰਾਂ ਦੇ ਵਿੱਚ ਤਾਂ। ਪਰ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਹੈ ਰੀਅਲ ਸੈਂਸ ਦੇ ਵਿੱਚ, ਉਹ ਹੁਣ ਲਾਗੂ ਹੋ ਰਹੀ ਹੈ, ਉਸਨੂੰ ਇੰਪਲੀਮੈਂਟ ਕੀਤਾ ਜਾ ਰਿਹਾ, ਠੀਕ ਹੈ। ਲੋਕ ਇਹ ਕਰੀ ਜਾ ਰਹੇ ਜੀ ਜੀ ਜੋਬਾਂ ਜਾਂਦੀਆਂ ਲੱਗਣੀਆਂ, ਇਹ ਇਸ ਤਰ੍ਹਾਂ ਹੋ ਜਾਣਾ, ਤੇ ਇਹਦੇ ਨਾਲ ਜਿਹੜੇ ਬੱਚੇ ਹੈ ਜਾਂ ਪੇਰੈਂਟਸ ਹੈ ਉਹ ਵੀ ਕਾਫੀ ਕਹਿ ਲਓ ਕਿ ਉਥਲ ਪੁਥਲ ਦੇ ਵਿੱਚ ਨੇ ਕਿ ਅਸੀਂ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਈਏ ਤਾਂ ਕੀ ਪੜ੍ਹਾਈਏ, ਕਿੱਦਾਂ ਦੀਆਂ ਜੋਬਾਂ ਕਰੀਏ, ਕਿਉਂਕਿ ਮੈਸੇਜ ਆ ਰਿਹਾ ਜੀ ਆਉਣ ਵਾਲੇ ਟਾਈਮ 'ਚ ਡਾਕਟਰਾਂ ਦੀਆਂ ਜੋਬਾਂ ਵੀ ਨਹੀਂ ਰਹਿਣੀਆਂ, ਅਕਾਊਂਟੈਂਟਾਂ ਦੀਆਂ ਵੀ ਨਹੀਂ ਰਹਿਣੀਆਂ, ਲਾਇਰਸ ਦੀਆਂ ਵੀ ਨਹੀਂ ਰਹਿਣੀਆਂ, ਹੈਂ ਸੈਕਟਰੀ ਦੀਆਂ ਵੀ ਨਹੀਂ ਰਹਿਣੀਆਂ। ਤੇ ਫਿਰ ਹੁਣ ਜਿਹੜੇ ਆਪਣੇ ਪੰਜਾਬੀ ਭਾਈਚਾਰਾ, ਭਾਰਤੀ ਭਾਈਚਾਰਾ, ਉਹ ਤਾਂ ਬਣਾਉਣਾ ਹੀ ਡਾਕਟਰ ਚਾਹੁੰਦਾ ਆਪਣੇ ਬੱਚਿਆਂ ਨੂੰ, ਜਾਂ ਅਕਾਊਂਟੈਂਟ ਬਣਾਉਣਾ ਚਾਹੁੰਦਾ, ਜਾਂ ਲਾਇਰ ਬਣਾਉਣਾ ਚਾਹੁੰਦਾ, ਜਾਂ ਫਾਰਮਾਸਿਸਟ। ਹੁਣ ਫਾਰਮਾਸਿਸਟ ਤਾਂ ਵੀ ਲੋੜ ਨਹੀਂ ਹੈਗੀ ਕਹਿੰਦੇ, ਠੀਕ ਹੈ। ਸੋ ਇਹ AI ਨੇ ਕਹਿੰਦੇ ਵੀ ਇਹ ਜ਼ਿਆਦਾ ਵੱਡੇ ਸੈਕਟਰ ਹੈ ਜਿੱਥੇ ਇਹ ਜੋਬਾਂ ਖਾਣੀਆਂ ਹੈ। ਹੁਣ ਸਾਡੇ ਪੇਰੈਂਟਸ, ਤੁਹਾਨੂੰ ਮਹਿਸੂਸ ਹੁੰਦਾ ਕਿ ਇਹ ਥੋੜੇ ਦਿੱਕਤ ਦੇ ਵਿੱਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਪੜ੍ਹਾਈਏ ਤਾਂ ਕੀ ਪੜ੍ਹਾਈਏ?
1: ਅਮਨਦੀਪ, ਦਿੱਕਤ ਵਿੱਚ ਜਾਣ ਦੀ ਕੋਈ ਲੋੜ ਹੈ ਹੀ ਨਹੀਂ।
0: ਅੱਛਾ,
1: ਜੋ ਸਕੂਲ ਕੈਰੀਕੁਲਮ ਹੈਗੇ ਆ ਉੱਥੇ ਵੱਡੇ ਵੱਡੇ ਬ੍ਰੇਨ ਬੈਠੇ ਆ, ਪਲੈਨਰ ਬੈਠੇ ਆ, ਕ੍ਰਿਕਟ ਐਡਵਾਈਜ਼ਰ ਬੈਠੇ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅੱਗੇ ਕੀ ਹੋਣ ਵਾਲਾ ਆ। AI ਦੇ ਨਾਲ ਜਿਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਵੀ ਅਸੀਂ ਕਹਿੰਦੇ ਹਾਂ, ਕੋਈ ਜੋਬ ਨਹੀਂ ਜਾਣੀ, ਕਿਸੇ ਜੋਬ ਚ ਕੋਈ ਕੱਟ ਨਹੀਂ ਲੱਗਣੀ ਸਮਾਂ, ਲੇਕਿਨ ਇਹਦੇ ਨਾਲ ਕਈ ਹਜ਼ਾਰ ਹੋਰ ਜੋਬਸ ਕ੍ਰੀਏਟ ਹੋਈਆਂ ਆ। ਮੈਂ ਇੱਥੇ ਇੱਕ ਜੇ ਤੁਸੀਂ ਕੋਈ ਗੱਲ ਕਹੋ ਨਾ, ਉਹਦਾ ਐਵੀਡੈਂਸ ਦੇਣਾ ਪੈਂਦਾ, ਐਵੀਡੈਂਸ ਬੇਸ ਤੁਹਾਨੂੰ ਗੱਲ ਕਰਨੀ ਪੈਂਦੀ, ਐਵੀਡੈਂਸ ਵੀ ਤੁਹਾਨੂੰ ਪਾਸ ਤੋਂ ਲੈਣਾ ਪੈਂਦਾ। 1998 ਦੇ ਵਿੱਚ, 2000 ਦੇ ਵਿੱਚ ਜਦੋਂ ਕੰਪਿਊਟਰਾਈਜ਼ ਸਿਸਟਮ ਹੋਇਆ, ਪਹਿਲਾਂ ਲੋਕਲ ਕੰਪਿਊਟਰ ਹੁੰਦੇ ਸੀ, ਆਫਿਸ ਦੇ ਵਿੱਚ ਹੀ ਚੱਲਦੇ ਹੁੰਦੇ ਸੀ, ਇੱਕ ਦੂਜੇ ਨਾਲ ਲਿੰਕ ਹੁੰਦੇ ਸੀ, ਛੋਟੇ ਜਿਹੇ ਸਕੇਲ ਤੇ ਚੱਲਦੇ ਹੁੰਦੇ ਸੀ। ਤੇ ਇੰਟਰਨੈਟ ਆ ਗਿਆ, ਫਿਰ ਇੰਟਰਨੈਟ ਆਉਣ ਦੇ ਨਾਲ ਉਹ ਜਿਹੜਾ ਸਕੇਲ ਆ ਨੈਸ਼ਨਲ ਹੋ ਗਿਆ, ਸਟੇਟ ਵਾਈਡ ਹੋ ਗਿਆ, ਫਿਰ ਉਹ ਤੋਂ ਐਡਵਾਂਸ ਜਾ ਕੇ ਉਹ ਇੰਟਰਨੈਸ਼ਨਲ ਲੈਵਲ ਧਾਰਨ ਕਰ ਗਿਆ, ਸਾਰੀ ਦੁਨੀਆ ਇੰਟਰਨੈਟ ਦੇ ਨਾਲ ਜੁੜ ਗਈ। ਕਿਹਾ ਜਾਣ ਲੱਗਿਆ ਉਸ ਵੇਲੇ, ਇਹ ਕਿਹਾ ਜਾਂਦਾ ਸੀ ਅੱਜ ਤੋਂ 25-30 ਸਾਲ ਪਹਿਲਾਂ ਕਿ ਜੋਬਾਂ ਤਾਂ ਰਹਿਣੀਆਂ ਹੀ ਨਹੀਂ ਹੈ, ਇਹ ਤਾਂ ਇੰਟਰਨੈਟ ਤੇ ਸਭ ਕੁਛ ਇੰਟਰਨੈਟ ਤੇ ਹੋਈ ਜਾਣਾ, ਕੰਪਿਊਟਰ ਨੇ ਸਭ ਕੁਛ ਕੈਪਚਰ ਕਰ ਲੈਣਾ। ਉਸ ਸਮੇਂ ਐਵੀਡੈਂਸ ਮੈਂ ਤੁਹਾਨੂੰ ਦੇ ਰਿਹਾ, ਕਿਉਂਕਿ ਸਾਨੂੰ ਜਿਸ ਵੇਲੇ ਵੀ ਕੋਈ ਵੀ ਸਟੇਟਮੈਂਟ ਤੁਹਾਨੂੰ ਕਲਾਸ ਰੂਮ ਵਿੱਚ ਦੇਣੀ ਪੈਂਦੀ ਹੈ, ਤੁਹਾਨੂੰ ਐਵੀਡੈਂਸ ਦੇਣੇ ਪੈਂਦੇ ਆ। ਐਵੀਡੈਂਸ ਇਹ ਆ ਕਿ ਉਦੋਂ 25 ਸਾਲ ਪਹਿਲਾਂ ਮਾਰਕੀਟ ਦੇ ਵਿੱਚ ਜਿਹੜੀਆਂ ਜੋਬਸ ਬਹੁਤ ਘੱਟ ਹੁੰਦੀਆਂ ਸੀ, ਈਵਨ ਪ੍ਰੋਸੈਸ ਵਰਕ ਕਰਨ ਦੇ ਲਈ ਜੇ ਤੁਸੀਂ ਫੈਕਟਰੀ ਵਿੱਚ ਜਾਂਦੇ ਸੀ ਤਾਂ ਅਗਰ ਤੁਸੀਂ ਜੋਬ ਬਾਰੇ ਪੁੱਛਦੇ ਸੀ ਤਾਂ ਇੱਕਦਮ ਜਵਾਬ ਮਿਲ ਜਾਂਦਾ ਸੀ, ਹੈ ਨਹੀਂ, ਸਾਡੀ ਜੋਬ ਹੈ ਨਹੀਂ, ਸਾਡੇ ਕੋਲ ਬਿਲਕੁਲ ਹੈ ਨਹੀਂ। ਈਵਨ ਜਿਹੜੇ ਪ੍ਰੋਫੈਸ਼ਨਲ ਜੋਬਸ ਹੁੰਦੀਆਂ ਸੀ, ਟੀਚਰਸ, ਅਕਾਊਂਟੈਂਟ, ਇੰਜੀਨੀਅਰਸ, ਜਿਹੜੇ ਕੰਮ ਏ ਉਹ ਵੀ ਇੰਨੇ ਹੁੰਦੇ ਸੀ ਕਿ ਤੁਹਾਨੂੰ ਮਤਲਬ ਕੋਈ ਕੋਰਸ ਕਰਨ ਦੀ ਤਮੰਨਾ ਨਹੀਂ ਹੁੰਦੀ ਸੀ। ਉਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਜੀ ਕੰਪਿਊਟਰ ਦਾ ਕੋਰਸ ਕਰ ਲਓ, ਇਹਦੇ 'ਚ ਜੋਬਾਂ ਆ। ਲੇਕਿਨ ਅੱਜ ਦੀ ਸਥਿਤੀ ਅਤੇ ਉਸ ਸਥਿਤੀ ਦੇ ਵਿੱਚ ਬੜਾ ਫਰਕ ਆ। ਅੱਜ ਤੁਸੀਂ ਕਿਸੇ ਵੀ ਫੈਕਟਰੀ ਵਿੱਚ ਜਾਓ, ਉਹਦੇ ਬਾਅਦ ਸਾਨੂੰ ਲਿਖਿਆ ਹੋਇਆ ਮਿਲੂਗਾ ਸਟਾਫ ਵਾਂਟਿਡ। ਤੁਸੀਂ ਕਿਸੇ ਕੈਫੇ ਤੇ ਜਾਓ, ਉਹਦੇ ਬਾਅਦ ਲਿਖਿਆ ਹੋਊਗਾ ਸਟਾਫ ਵਾਂਟਿਡ। ਕਿਸੇ ਇੰਜੀਨੀਅਰਿੰਗ ਕੰਪਨੀ ਵਿੱਚ ਜਾਓ, ਉੱਥੇ ਤੁਹਾਨੂੰ ਇੰਜੀਨੀਅਰ ਚਾਹੀਦੇ ਆ। ਕਿਸੇ ਸਕੂਲ ਵਿੱਚ ਜਾਓ, ਉੱਥੇ ਤੁਹਾਨੂੰ ਟੀਚਰਸ ਚਾਹੀਦੇ ਆ। ਹੋਸਪਿਟਲ ਜਾਓ, ਤੁਹਾਨੂੰ ਨਰਸਿਸ ਚਾਹੀਦੀਆਂ ਆ। ਉਹ ਜਿਹੜੀ ਥਿਊਰੀ ਸੀ, ਉਹ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਉਸ ਵੇਲੇ, ਨੈਗੇਟਿਵ ਨੈਰੇਟਿਵ ਕਹਿੰਦੇ ਇਹਨੂੰ, ਜਿਹੜਾ ਕਿ ਇੱਕ ਭੁਲੇਖਾ ਪਾਉ ਨੈਰੇਟਿਵ ਹੁੰਦਾ ਆ, ਉਹ ਉਸ ਵੇਲੇ ਸਿਰਜਿਆ ਗਿਆ। ਹੋਇਆ ਉਹਦੇ ਉਲਟ।
0: ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਕਿ ਜਦੋਂ ਕੰਪਿਊਟਰ ਆਏ ਤਾਂ ਬੜਾ ਰੌਲਾ ਪਿਆ ਵੀ ਜੋਬਾਂ ਖਤਮ ਹੋ ਜਾਣੀਆਂ ਪਰ ਉਹ ਹੋਇਆ ਉਹ ਤੋਂ ਉਲਟ, ਹੈ ਨਾ?
1: ਉਲਟ ਏਦਾਂ ਹੀ ਜਿਹੜੀ AI ਆ, ਆਰਟੀਫਿਸ਼ਲ ਇੰਟੈਲੀਜੈਂਟ ਹੈ, ਇਹਨੇ ਇਹ ਸਿਰਫ ਕੀ ਆ, ਇੱਕ ਫੈਸਿਲੀਟੇਟਰ ਆ। ਇਹ ਜਿਹੜਾ ਇੰਪਲੋਇਰ ਆ, ਇੰਪਲੋਈਜ਼ ਆ, ਉਹਨੂੰ ਫੈਸਿਲੀਟੇਟ ਕਰਦਾ ਕਿ ਉਹਦਾ ਟਾਈਮ ਘੱਟ ਲੱਗ ਕੇ ਜ਼ਿਆਦਾ ਓਫੀਸ਼ੀਐਂਸੀ ਦੇ ਨਾਲ ਕੰਮ ਕਰ ਸਕਦਾ, ਤੇ ਉਹਦੇ ਨਾਲ ਪ੍ਰੋਡਕਟਿਵਿਟੀ ਲੈਵਲ ਵਧੂਗਾ। ਬਟ ਪ੍ਰੋਡਕਟਿਵਿਟੀ ਲੈਵਲ ਜਿਸਲੇ ਵੱਧਦਾ ਆ, ਲੋਕਾਂ ਨੂੰ ਕੰਜਮਪਸ਼ਨ ਦੀਆਂ ਜਿਹੜੀਆਂ ਚੀਜ਼ਾਂ ਹੋਰ ਜ਼ਿਆਦਾ ਮਿਲੂਗੀਆਂ, ਉਹ ਕੁਆਲਿਟੀ ਵਾਈਜ਼ ਚੀਜ਼ਾਂ ਮਿਲੂਗੀਆਂ, ਤੇ ਜੋਬਸ ਤਾਂ ਕਿਤੇ

0: ਨਹੀਂ ਹੈ ਜਿਹੜਾ ਅਕਾਊਂਟੈਂਟ ਬੈਠਾ ਉਹਨੇ ਆਪਣੇ ਅਕਾਊਂਟੈਂਟ ਦਾ ਕੰਮ ਕਰਨਾ ਆ, ਜਿਹੜਾ ਇੰਜੀਨੀਅਰ ਬੈਠਾ ਉਹਨੇ ਇੰਜੀਨੀਅਰਿੰਗ ਦਾ ਕੰਮ ਕਰਨਾ, ਨਰਸ ਨੇ ਨਰਸਿੰਗ ਦਾ ਕੰਮ ਕਰਨਾ, ਹੁਣ AI ਨੇ ਟੀਕੇ ਥੋੜੇ ਲਾਉਣ ਲੱਗ ਪੈਣਾ ਆ ਕੇ ਬਾਹਾਂ ਦੇ ਵਿੱਚ, ਉਹ ਤਾਂ ਨਰਸ ਨੂੰ ਹੀ ਲਾਣੇ ਪੈਣੇ ਆ, ਡਾਕਟਰ ਜਿਹੜਾ ਹਿਮਨ ਬ੍ਰੇਨ ਆ ਨਾ, ਜਿਹੜਾ ਹਿਮਨ ਬ੍ਰੇਨ ਆ ਇਹ ਪਤਾ ਕਿੱਡਾ ਵੱਡਾ ਆ, ਦੁਨੀਆਂ ਦੇ ਸਾਰੇ ਕੰਪਿਊਟਰ ਮਿਲਾ ਲਓ AI ਵੀ ਵਿੱਚੇ ਰੱਖ ਲਓ, ਇੱਕ ਬ੍ਰੇਨ ਦੇ ਬਰਾਬਰ ਨਹੀਂ ਹੁੰਦਾ। ਜਿਹੜਾ ਹਿਊਮਨ ਬ੍ਰੇਨ ਆ ਬੜਾ ਸ਼ਾਰਪ ਆ, ਬੜਾ ਇੰਟੈਲੀਜੈਂਟ ਆ, ਬਹੁਤ ਹੀ ਰਿਲਾਇਬਲ ਆ, ਤੇ ਹਿਊਮਨ ਬ੍ਰੇਨ ਨੂੰ ਕੋਈ ਵੇਟ ਨਹੀਂ ਕਰ ਸਕਦਾ। ਜੇ AI ਆਊਗੀ ਤਾਂ ਹਿਊਮਨ ਬ੍ਰੇਨ ਮੂਹਰੇ ਬੈਠਾ ਉਹਦੇ ਕੋਲ ਉਹਦੀ ਵੀ ਕਾਟ ਹੈਗੀ ਆ, ਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਕੂਲ ਵਿੱਚ ਨਿਆਣੇ ਆਪਣੇ ਭੇਜੋ, ਸਕੂਲ ਵਾਲਿਆਂ ਨੂੰ ਸਾਰਾ ਪਤਾ ਹੈ ਕਿ ਉਹਨਾਂ ਨੇ ਕੀ ਕਰਨਾ ਆ, ਭਵਿੱਖ ਵਿੱਚ ਕੀ ਹੋਣਾ, ਇਹਦੀ ਚਿੰਤਾ ਤੁਸੀਂ ਬਿਲਕੁਲ ਨਾ ਕਰੋ। ਗੁਰਬਾਣੀ ਵਿੱਚ ਵੀ ਲਿਖਿਆ ਹੈ ਅਮਨਦੀਪ, ਤੁਸੀਂ ਕਈ ਕੋਟ ਦੇ ਸਕਦੇ ਹੋ ਉਹਦੇ ਵਿੱਚੋਂ, ਕਿ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਹੈ।
1: ਚਿੰਤਾ
0: ਪੱਥਰ ਦੇ ਵਿੱਚ ਵੀ ਤੁਹਾਡਾ ਪੱਥਰ ਦੇ ਵਿੱਚ ਵੀ ਅਨਾਜ ਫਿੱਟ ਕੀਤਾ ਹੈ, ਜਿਹੜੇ ਕੀੜੇ ਉੱਥੋਂ ਖਾਂਦੇ ਆ। ਇਹਦੇ ਕੀ, ਜਿਹਨੇ ਪੈਦਾ ਕੀਤਾ ਆ, ਜਿਹਨੇ ਸਿਰਜਿਆ ਉਹਨੇ ਤੁਹਾਨੂੰ ਖਾਣ ਨੂੰ ਵੀ ਦੇਣਾ ਹੈ, ਸਭ ਕੁਝ ਠੀਕ ਠਾਕ ਹੋਣਾ, ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਬਿਲਕੁਲ ਹੈ ਨਹੀਂ।
1: ਹਾਂ, ਇਹ ਅਸਲ ਚ ਚਿੰਤਾ ਦਾ ਵਿਸ਼ਾ ਬਣ ਜਾਂਦਾ ਆ, ਕਿਉਂਕਿ ਅਸੀਂ ਤਾਂ ਚਲੋ ਇਹ 50 ਪਲੱਸ ਹੋ ਗਏ ਆ ਨਾ, ਇੱਦਾਂ ਦੀਆਂ ਗੱਲਾਂ ਕਰਦੇ ਆ, ਤੱਤ ਕੱਢਦੇ ਆ। ਕਿਉਂਕਿ ਮੈਂ ਕੱਲ ਹੀ ਇੱਕ ਵਿਚਾਰ ਸੁਣ ਰਿਹਾ ਸੀ, ਕਹਿੰਦੇ ਜਦੋਂ ਬੰਦਾ 50 ਪਲੱਸ ਹੋ ਜਾਂਦਾ ਨਾ, ਤੇ ਉਹਨੂੰ ਇੱਦਾਂ ਲੱਗਣ ਲੱਗ ਜਾਂਦਾ ਵੀ ਨਮੋਸ਼ੀ ਨਮੋਸ਼ੀ ਜੀ ਲੱਗਣ ਲੱਗ ਜਾਂਦੀ ਆ। ਉਹ ਫਿਰ ਬੈਠਾ ਆ ਸੋਚਦਾ, ਕਈ ਵਾਰੀ ਸੋਚਦਾ, ਤੇ ਇਹ ਉਹਨੂੰ ਨੈਗੇਟਿਵ ਲੈ ਲੈਂਦੇ ਆ। ਕਈ ਲੋਕ ਕਹਿੰਦੇ ਇਹਨੂੰ ਡਿਪਰੈਸ਼ਨ ਹੋ ਗਈ, ਜਾਂ ਇਹਨੂੰ ਬਜ਼ੁਰਗ ਲੱਗ ਗਿਆ, ਜਾਂ ਇਹਦੀ ਉਮਰ ਹੋ ਗਈ। ਪਰ ਅਸਲ ਦੇ ਵਿੱਚ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ, ਉਸ ਵਿਚਾਰ ਦੇ ਮੁਤਾਬਕ ਮੈਂ ਕੱਲ ਸੁਣ ਰਿਹਾ ਸੀਗਾ, ਤੇ ਅਸਲ 'ਚ ਬੰਦੇ ਨੂੰ ਸੋਚਣ ਦਾ ਟਾਈਮ ਉਦੋਂ ਮਿਲਦਾ ਕਿ ਮੈਂ ਹੁਣ ਬਹਿ ਗਿਆ ਹਾਂ, ਖਿਮਾ ਦੀ ਉਹਦੇ 'ਚ ਸ਼ਕਤੀ ਵੱਧ ਜਾਂਦੀ ਆ। ਉਹ ਕਹਿੰਦਾ ਛੱਡੋ, ਤੇ ਹੁਣ ਸਾਲ 10-20 ਹੋਰ ਰਹਿ ਗਏ ਨੇ, ਕਿਉਂ ਕਲੇਸ਼ ਪਾਈ ਜਾਣਾ। ਬੰਦੇ ਦੀ ਨਾ 50 ਸਾਲ ਤੋਂ ਉੱਤੇ ਖਿਮਾ ਸ਼ਕਤੀ ਵੱਧ ਜਾਂਦੀ, ਸੋ ਅਸੀਂ 50 ਸਾਲ ਤੋਂ ਉੱਤੇ ਹੋ ਗਏ ਹਾਂ, ਸੋ ਸਾਡੀ ਜਿਹੜੀ ਮਤਲਬ ਸਾਡੀਆਂ ਜਿਹੜੀਆਂ ਇਹ ਸ਼ਕਤੀਆਂ ਐਕਟੀਵੇਟ ਹੋ ਗਈਆਂ ਨੇ, ਜਿਹੜੇ ਆਪਾਂ ਇਸ ਐਂਗਲ ਤੋਂ ਸੋਚਣ ਵਾਲੀਆਂ।
0: ਤੁਸੀਂ ਹੁਣ 50 ਸਾਲ ਦੇ ਹੋਏ, ਅਸੀਂ 20 ਸਾਲ ਪਹਿਲਾਂ 50 ਸਾਲ ਦੇ ਹੋ ਗਏ ਸੀ ਜਦੋਂ ਦੀ ਮੈਂ ਗੱਲਾਂ ਕਰ ਰਿਹਾ ਨਾ, ਉਹ ਮੈਂ 50 ਸਾਲ ਦਾ ਸੀ।
1: ਹਾਂ, ਉਦੋਂ ਸੀ, ਹੁਣ ਅਸੀਂ ਇੱਦਾਂ ਕਹਿ ਸਕਦੇ ਤੁਸੀਂ ਹੁਣ 70-72 ਗਏ ਹੈ ਨਾ।
0: ਅਮਨਦੀਪ, ਟੈਨਸ਼ਨ ਉਦੋਂ ਹੁੰਦੀ ਆ, ਐਂਗਜ਼ਾਇਟੀ ਉਦੋਂ ਆਉਂਦੀ ਆ ਜਦੋਂ ਸਾਡੇ ਆਦੇਸ਼ ਖਤਮ ਹੋ ਜਾਂਦੇ ਆ, ਜਿਸ ਵੇਲੇ ਤੁਹਾਡੇ ਟੀਚੇ ਖਤਮ ਹੋ ਜਾਂਦੇ ਆ, ਉਸ ਵੇਲੇ ਤੁਸੀਂ ਫਿਰ ਗਿਰਾਵਟ ਵੱਲ ਜਾਂਦੇ ਆ, ਨੈਗੇਟਿਵ ਸੋਚ ਹੁੰਦੀ ਆ। ਜੇ ਤੁਹਾਡੇ ਟੀਚੇ ਸਿਰਫ ਜੋਬ ਦਾ ਹੀ ਟੀਚਾ ਨਹੀਂ ਹੁੰਦਾ, ਕਈ ਸ਼ੌਕ ਅਧੂਰੇ ਰਹਿ ਗਏ ਹੁੰਦੇ ਆ ਜਿਹੜੇ ਤੁਸੀਂ ਪੂਰੇ ਕਰਨੇ ਹੁੰਦੇ ਆ, ਉਹ ਕਦੋਂ ਕਰ ਸਕਦੇ ਆ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਆ, ਥੋੜਾ ਕੰਮ ਕਰਦੇ ਆ, ਥੋੜਾ ਸਮਾਂ ਹੁੰਦਾ, ਤੁਸੀਂ ਨਿਆਣੇ ਆਪਣੇ ਪਾਲ ਲਏ ਹੋ, ਆਪਣਾ ਆਪਣਾ ਕੰਮ ਕਰ ਰਹੇ ਆ, ਤੁਸੀਂ ਚੰਗਾ ਘਰ ਵੀ ਆ ਤੁਹਾਡੇ ਕੋਲ, ਬਾਹਰ ਸੂਰਜ ਦੇ ਥੱਲੇ ਬੈਠ ਕੇ ਵਿਟਾਮਿਨ ਡੀ ਲਓ, ਨਾ ਕਿ ਤੁਸੀਂ ਕੈਪਸੂਲ ਵਾਲੇ ਵਿਟਾਮਿਨ ਡੀ ਲਓ। ਇੱਦਾਂ ਦੀਆਂ ਜਿਹੜੀਆਂ ਗੱਲਾਂ ਜਿਹੜੇ ਸੋਚਦੇ ਆ, ਪੋਜ਼ਿਟਿਵ ਤੁਸੀਂ ਹੁੰਦੇ ਆ, ਫਿਰ ਜਿਹੜੀ ਢਾਊ ਮਾਰ ਜਿਹੜੀ ਪ੍ਰਵਿਰਤੀ ਆ, ਢਾਂਦੀ ਆ ਤੁਹਾਨੂੰ, ਉਹ ਤੁਹਾਡੇ ਜ਼ਰੂਰ ਰਹਿੰਦੀ ਆ।
1: ਆਪਾਂ ਇਹ ਪ੍ਰਵਚਨ ਵੱਲ ਨੂੰ ਨਾ ਜਾਈਏ, ਇਹ ਵੀ 50 ਪਲੱਸ ਦੇ ਸਾਈਨ ਹੈ ਪ੍ਰਵਚਨ ਦੇਣੇ, ਤੇ ਆਪਾਂ ਕਰੀਏ ਜਿਹੜੇ ਜਾਣੀ ਕਿ 50 ਪਲੱਸ ਨੀ, ਜਿਹੜੇ 30s ਦੇ ਵਿੱਚ ਨੇ, ਜਿਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਪੜ੍ਹਦੇ ਨੇ, ਜਾਂ 40s ਦੇ ਵਿੱਚ ਨੇ, ਕਿ ਆਪਾਂ AI ਦੇ ਬਾਰੇ ਥੋੜੀ ਗੱਲ ਕਰਨੀ ਹੈ। ਕਿ ਮੈਂ ਐਗਜ਼ਾਮਪਲਸ ਦਿੰਦਾ ਹਾਂ ਇਹਦੇ, ਪੋਜ਼ਿਟਿਵ ਐਗਜ਼ਾਮਪਲਸ ਹੈ ਨਾ। ਹੁਣ ਅਸੀਂ ਰੇਡੀਓ ਅਦਾਰਾ ਚਲਾ ਰਹੇ ਹਾਂ, ਖੇਤੀਬਾੜੀ ਚਲਾ ਰਹੇ ਹਾਂ, ਹੋਰ ਕਈ ਕਮਿਊਨਿਟੀ ਦੇ ਕੰਮ ਅਸੀਂ ਕਰਦੇ ਹਾਂ। ਮੈਂ ਦੋ ਤਿੰਨ ਪ੍ਰੈਕਟੀਕਲ ਐਗਜ਼ਾਮਪਲਸ ਦਊਂਗਾ। ਮੇਰਾ ਬੇਟਾ ਵੱਡਾ ਜਿਹੜਾ ਨਾ, ਉਹ ਫਾਇਰ ਕੰਟਰੋਲਰ ਹੈ, ਤੇ ਉਹਦੇ ਕੋਲ ਨਾ ਇੱਕ ਜੋਬ ਟਾਸਕ ਆਇਆ। ਹੁਣ ਦੇਖੋ, ਜੇ ਅੱਗ ਬੁਝਾਉਣੀ ਹੈ, AI ਨੇ ਤਾਂ ਬੁਝਾਉਣੀ ਨਹੀਂ ਜਾ ਕੇ, ਠੀਕ ਹੈ, ਉਹ ਬੰਦਿਆਂ ਨੂੰ ਹੀ ਫੀਲਡ 'ਚ ਜਾਣਾ ਪੈਣਾ, ਔਰ ਉਹ ਔਨ ਕਾਲ ਰਹਿੰਦਾ ਹੈ ਨਾ, ਕੁਈਨਜ਼ਲੈਂਡ ਦੇ ਵਿੱਚ ਜਾਂਦਾ, ਸੈਂਟਰਲ ਕੁਈਨਜ਼ਲੈਂਡ ਉਹਦੇ ਕੋਲ ਹੈ, ਤੇ ਉਹਦੇ ਕੋਲ ਨਾ ਪਲਾਨ ਆਉਂਦੇ ਆ। ਹੁਣ ਇੱਕ ਨਿਊ ਸਾਊਥ ਵੇਲਸ ਦਾ ਪਲਾਨ ਆਇਆ ਵੀ ਜਿਹੜਾ ਇੱਥੇ ਰੂਰਲ ਫਾਇਰ ਸਰਵਿਸਿਜ਼ ਹੈ, ਇਹਨਾਂ ਕੋਲ ਘੱਟੋ ਘੱਟ 250-300 ਰੂਰਲ ਸਟੇਸ਼ਨ ਹੈ, ਉੱਥੇ ਗੱਡੀਆਂ ਖੜੀਆਂ ਨੇ, ਐਸੈਟ ਪਏ ਨੇ, ਟਰੱਕ ਖੜੇ ਨੇ, ਅੱਗ ਬੁਝਾਉਣ ਵਾਲੇ ਯੰਤਰ ਖੜੇ ਨੇ, ਪੰਪ ਖੜੇ ਨੇ, ਬੜਾ ਮਟੀਰੀਅਲ ਹੈ, ਉਹਨਾਂ ਦੀ ਲਿਸਟ ਹੁੰਦੀ ਹੈ, ਤੇ ਉਹ ਹੁਣ ਉਹਦੀ ਜਿਹੜੀ ਰਿਪੇਅਰ ਕਰਨੀ ਆ ਹਨਾ, ਉਹਦੀ ਦੇਖਣੀ, ਇੰਸਪੈਕਸ਼ਨ ਕਰਨੀ ਆ ਵੀ ਉਹ ਸਹੀ ਹੈ ਜਾਂ ਨਹੀਂ ਸਹੀ। ਉਹਦਾ ਨਾ ਇਹਦੇ ਕੋਲ ਜੋਬ ਆਈ ਵੀ ਇਹਦਾ ਇੱਕ ਪਲਾਨ ਬਣਾ ਵੀ ਇਹ ਸਾਲ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਚੈੱਕ ਕਰਨਾ, ਹਰ ਗੱਡੀ ਨੂੰ, ਹਰ ਐਸੈਟ ਨੂੰ, ਠੀਕ ਹੈ। ਉਹਨੇ ਨਕਸ਼ਾ ਬਣਾ ਕੇ ਭੇਜਤਾ ਵੀ ਲਓ ਜੀ, ਅਲਬਰੀ 5 ਖੜੀਆਂ ਆ, ਬਾਗਾ ਬਾਗਾ 2 ਖੜੀਆਂ ਆ, ਸਿਡਨੀ ਦੇ ਆਲੇ ਦੁਆਲੇ 300 ਆ, ਇਧਰ ਗ੍ਰਿਫਤ ਇਲਾਕੇ ਚ 15 ਆ, ਇਧਰ ਸਾਰੇ ਨਕਸ਼ੇ ਬਣਾ ਬਣਾ ਕੇ ਦੇਤੇ, ਨਕਸ਼ੇ ਇੱਕੋ ਨਕਸ਼ੇ ਤੇ ਦੇਤਾ ਵੀ ਇੱਥੇ ਆ ਵੀ ਇਹਦਾ ਘਰ। ਹੁਣ ਉਹ ਵਿਚਾਰਾ ਲੱਗਾ ਰਿਹਾ ਹਨ, ਤੇ ਉਹ ਕਹਿੰਦਾ ਵੀ ਕਿੱਦਾਂ ਕੀਤਾ ਜਾਵੇ ਵੀ ਜੇ ਜਾਣਾ ਹੈ ਕੌਫ ਸਰਵਰ ਤੋਂ। ਤਾਂ ਮੈਨੂੰ ਕਹਿੰਦਾ ਡੈਡ ਵੀ ਮੈਂ ਨਾ ਚੈਟ GPT ਤੋਂ ਪੁੱਛਿਆ, ਤੇ ਉਹਨੇ ਕਹਿੰਦਾ ਮੈਨੂੰ ਕੋਈ ਸੋਲਿਡ ਆਂਸਰ ਨਹੀਂ ਦਿੱਤਾ, ਕੋਈ ਤੁਹਾਡੇ ਕੋਲ ਹੋਰ ਜ਼ਬਰਦਸਤ AI ਹੈਗੀ ਆ? ਤੇ ਕਿਉਂਕਿ ਮੈਂ ਕਹਿੰਦਾ ਟਰਾਈ ਕਰ ਹਟਿਆ ਤੇ ਮੈਂ ਪਹਿਲਾਂ ਇੱਥੋਂ ਮਿਣਦਾ ਸੀ, ਫਿਰ ਉਹਦੇ ਕਿਲੋਮੀਟਰ ਗਿਣਦਾ ਸੀ, ਫਿਰ ਉਹਨੂੰ ਟੇਬਲ ਚ ਭਰਦਾ ਸੀ, ਉੱਥੇ 2.5 ਘੰਟੇ ਇੱਕ ਜੋਬ ਤੇ ਲੱਗਣੇ, ਫਿਰ ਅਗਲਾ ਕਰਨਾ, ਫਿਰ ਨੀਅਰੈਸਟ ਕਿਹੜਾ ਆ। ਮੇਰਾ ਤਾਂ ਕਹਿੰਦਾ ਦਿਮਾਗ ਘੁੰਮ ਗਿਆ। ਇਹਦੇ ਲਈ ਤਾਂ ਕਹਿੰਦਾ ਪੂਰਾ ਇੱਕ ਡਿਪਾਰਟਮੈਂਟ ਚਾਹੀਦਾ, ਬੰਦੇ ਪਲੈਨਿੰਗ ਵਾਲੇ ਚਾਹੀਦੇ ਆ, ਹੈ 4-5, ਫਿਰ ਇਹਨਾਂ ਨੂੰ ਹਫ਼ਤਾ ਲੱਗੂਗਾ ਪਲੈਨ ਬਣਾਉਣ ਨੂੰ। ਮੈਂ ਕਿਹਾ ਮੇਰੇ ਕੋਲ ਹੈਗਾ ਇੱਕ, ਮੈਂ ਆਪਣੇ ਪ੍ਰੋਗਰਾਮਿੰਗ ਦੇ ਲਈ ਯੂਜ਼ ਕਰਦਾ ਹਾਂ। ਕਹਿੰਦੇ ਉਹ 'ਤੇ ਟਰਾਈ ਕਰੋ। ਮੈਂ ਨਾ ਉਹਨੂੰ ਭਾਜੀ PDF ਫਾਈਲ ਦਿੱਤੀ ਨਕਸ਼ੇ ਵਾਲੀ, ਤੇ ਉੱਥੇ ਲਿਖਿਆ ਵੀ ਬਾਈ ਆਹ ਹੈਗਾ ਨਕਸ਼ਾ, ਤੇ ਅਸੀਂ ਕੌਫ ਸਰਵਰ ਤੋਂ ਜਾਣਾ ਆ, ਤਾਂ ਇੱਦਾਂ ਪਲੈਨ ਬਣਾ ਜਿਹੜਾ ਫਿਊਲ ਐਫੀਸ਼ੀਐਂਟ ਵੀ ਹੋਵੇ, 2.5 ਘੰਟੇ ਇੱਕ ਜੋਬ ਤੇ ਲੱਗਣੇ ਆ, ਤੇ 5 ਦਿਨਾਂ ਦਾ ਪ੍ਰੋਗਰਾਮ ਬਣਾ, ਮਤਲਬ 2 ਦਿਨ ਛੁੱਟੀ, ਤੇ ਕਿੱਥੇ ਰਹਿਣਾ ਆ, ਕਿੱਥੋਂ ਕਿੱਥੇ ਜੋਬ ਕਰਨੀ ਆ, ਤੇ ਮਤਲਬ ਇਹ ਸਾਰੀਆਂ ਕਵਰ ਹੋ ਜਾਣ। ਭਾਜੀ ਵੀ ਪੂਰੇ 3 ਮਿੰਟ ਲਾਏ, 3 ਮਿੰਟ, 3 ਮਿੰਟ ਦੇ ਵਿੱਚ ਨਾ ਇੱਕ ਪ੍ਰੋਪਰ ਟੇਬਲ ਬਣਾ ਕੇ ਕਿਲੋਮੀਟਰਾਂ ਦਾ ਵੀ, ਕਿੰਨੇ ਕਿਲੋਮੀਟਰ ਹੈ, ਕਿੰਨਾ ਟਾਈਮ ਲੱਗਣਾ, ਕਿੰਨਾ ਤੇਲ ਲੱਗਣਾ, ਭਾਅ ਦੇ ਹਿਸਾਬ ਨਾਲ ਕਿੰਨੀ ਕੋਸਟ ਆਣੀ ਹੈ, ਮਤਲਬ ਇੱਕ ਕੰਪ੍ਰੀਹੈਂਸਿਵ, ਉਹਦੇ 'ਚ ਸਿਰਫ ਇੱਕ ਜਾਂ 2 ਗਲਤੀਆਂ ਸੀਗੀਆਂ, ਪ੍ਰੋਪਰ ਡਾਕੂਮੈਂਟ ਬਣ ਕੇ ਆਇਆ, ਜਿਹੜਾ ਕਿ 4 ਬੰਦਿਆਂ ਨੇ, ਪਹਿਲੀ ਗੱਲ ਤਾਂ ਕਰਨਾ ਹੀ ਨਹੀਂ ਸੀਗਾ, ਹੋਇਆ ਹੀ ਨਹੀਂ ਉਹਨਾਂ ਤੋਂ ਤਾਂ ਹੀ। ਸੋ ਇਸ ਕਰਕੇ ਉਹ ਜਿਹੜੇ ਹੁਣ ਇਹ ਜੋਬ ਕਰਦਾ, ਇਹਨੇ ਇਹਦੇ 7-8 ਦਿਨ ਲੱਗਣੇ ਸੀਗੇ ਉਹਨੂੰ ਕੰਪਲੀਟ ਕਰਨ ਨੂੰ, ਜਿਹੜਾ ਕਿ 3-4 ਮਿੰਟਾਂ ਦੇ ਵਿੱਚ ਹੋ ਗਿਆ। ਇਨ ਦਾ ਐਂਡ ਕੰਮ ਕੀ ਸੀਗਾ? ਕੰਮ ਨਕਸ਼ਾ ਬਣਾਉਣਾ ਥੋੜਾ ਸੀ ਜਾਂ ਟਾਈਮ ਟੇਬਲ ਬਣਾਉਣਾ ਥੋੜਾ, ਕੰਮ ਤਾਂ ਗੱਡੀਆਂ ਨੂੰ ਇੰਸਪੈਕਸ਼ਨ ਕਰਨ ਦਾ ਸੀਗਾ ਤੇ ਉਹਨਾਂ ਦੇ ਚੈੱਕ ਕਰਨੇ।
0: ਇਹ ਤੁਸੀਂ ਗੱਲ ਬਹੁਤ ਵਧੀਆ ਦੱਸੀ, ਟਾਈਮ ਬਹੁਤ ਘੱਟ ਲੱਗਾ, 3 ਮਿੰਟ ਦੇ ਵਿੱਚ ਕੰਮ ਹੋ ਗਿਆ। ਇੱਥੇ ਮੈਂ ਵੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਜਿਹੜਾ ਕਿ ਫਿਊਚਰ ਵਿੱਚ ਹੋਣ ਵਾਲੀ ਆ, ਆਉਣ ਵਾਲੇ ਸਮੇਂ ਵਿੱਚ ਇਹ ਗੱਲ ਹੋਊਗੀ। ਜਿੱਦਾਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਪੁਲਿਸ ਖੜੀ ਹੁੰਦੀ ਆ ਸੜਕਾਂ ਦੇ ਉੱਪਰ ਸ਼ਾਮ ਨੂੰ ਜਾਂ ਸਵੇਰੇ, ਕਈ ਵਾਰੀ ਤੜਕੇ ਵੀ, ਉਹਨਾਂ ਕੋਲ ਮੀਟਰ ਹੁੰਦੇ ਜਿਹੜੇ ਸ਼ਰਾਬ ਪੀਂਦੇ ਆ, ਉਹਨਾਂ ਨੂੰ ਚੈੱਕ ਕਰਦੇ ਆ। 4-5 ਗੱਡੀਆਂ ਖੜੀਆਂ ਕਰਕੇ ਬਾਕੀ ਨੰਗੀ ਜਾਣੀਆਂ ਅੱਗੇ ਨੂੰ, 4-5 ਹੀ ਕਰਦੇ ਆ ਉਹ, 2 ਘੰਟੇ ਚ, 3 ਘੰਟਿਆਂ ਚ 20 ਕਰ ਲੈਂਦੇ ਹੋਊਗੇ। ਜਿੱਦਾਂ ਹੁਣ AI ਨੇ ਆ ਜਾਣਾ, ਉਹਨੇ ਇੰਨਾ ਹੀ ਦੱਸਾਂ ਵੀ ਸਲੋ ਡਾਊਨ ਹੋ ਜਾਓ, ਨੰਗੀ ਜਾਓ, ਆਪੇ ਉਹਨੇ ਟੈਸਟ ਕਰੀ ਜਾਣੇ ਆ, ਆਟੋਮੈਟਿਕ ਟੈਸਟ ਹੋਈ ਜਾਣੇ, AI ਨੇ ਕਰੀ ਜਾਣਾ, ਕਾਰ ਵਿੱਚ ਬੈਠੇ ਰੋਕਣਾ ਹੀ ਨਹੀਂ ਤੁਹਾਨੂੰ। ਜਿਹਦਾ ਸ਼ਰਾਬ ਦਾ ਆ ਗਿਆ, ਮੋਹਰੇ ਇੱਕ ਹੋਰ AI ਬੈਠੇ ਹੋਣੇ ਆ, ਉਹਨੂੰ ਇੰਡੀਕੇਸ਼ਨ ਚੱਲ ਜਾਣ ਵੀ ਆਹ ਜਿਹੜੀ ਗੱਡੀ ਆ ਰਹੀ ਨਾ, ਇਹਨੂੰ ਰੋਕੋ। ਗੱਡੀ ਦੇ ਵਿੱਚ ਟਿਕ ਟਿਕ ਟਿਕ ਟਿਕ ਹੋਣ ਲੱਗ ਪੈਣੀ ਵੀ ਤੁਸੀਂ ਦਾਰੂ ਪੀਤੀ ਹੋ ਆ, ਮੋਹਰੇ ਤੁਹਾਨੂੰ ਉਡੀਕ ਰਹੇ ਆ, ਤੇ ਸੱਜਣ ਉਹਨਾਂ ਕੋਲ ਤੁਹਾਡੀ ਗੱਡੀ ਖੜੀ ਕਰਨੀ ਪੈਣੀ ਆ। ਤੇ ਗੱਡੀਆਂ ਜਿਹੜੀਆਂ ਹਜ਼ਾਰਾਂ ਹੀ ਗੱਡੀਆਂ ਉਹ AI ਨੇ ਘੰਟੇ ਦੇ ਵਿੱਚ ਟੈਸਟ ਚੈੱਕ ਕਰ ਲਿਆ ਕਰਨੀਆਂ ਜਿਹੜੀਆਂ ਕਿ ਹੁਣ ਤੇ ਹੁਣ ਮਤਲਬ 5-4 ਘੰਟਿਆਂ ਦੇ ਵਿੱਚ 20-25 ਹੁੰਦੀਆਂ ਮਸੀ।
1: ਸੋ
0: ਏਦਾਂ ਜਿਹੜੀ AI ਆ ਨਾ, ਇਹ ਜਿਹੜੀ ਆ ਨਾ ਕਾਰਾਂ ਦੀ ਸਿਰਫ ਨਹੀਂ ਚੈੱਕ ਕਰੂਗੀ।
1: ਅੱਛਾ ਇੱਕ ਮਿੰਟ, ਤੁਸੀਂ ਮਤਲਬ ਇਸ਼ਾਰਾ ਕਰ ਰਹੇ ਹੋ ਇੱਧਰ ਨੂੰ?
0: ਮੈਂ ਤਾਂ ਫੋਟੋ ਦੇਖੀ ਨੀ, ਹੁਣ ਤੁਸੀਂ ਲਾਈ ਆ, ਤਾਂ ਨਵਾਂ ਹੀ ਸੱਪ ਕੱਢ ਦਿੱਤਾ। ਮਜ਼ਾ ਛੱਡੋ, ਜ਼ਿੰਦਗੀ ਨੂੰ ਅਪਣਾਓ, ਗਲਤ ਆਪਦਾ ਠੀਕ ਆ। ਹਰ ਰੇਡੀਓ ਦੇ
1: ਨਹੀਂ, ਮਤਲਬ ਮੈਨੂੰ ਕੁਦਰਤੀ ਮੈਂ ਲੋਡ ਕੀਤੀ ਸੀ ਇਹ ਟੋਪਿਕ ਕਰਨਾ ਸੀਗਾ, ਮਤਲਬ ਮੈਂ ਆਹ ਤਾਂ ਕਿਸੇ ਹੋਰ ਟੋਪਿਕ ਤੇ ਜਦ ਪੜਾਸ ਵਾਲੇ ਚ ਸੈਕਸ਼ਨ ਚ ਚਾਹਲ ਸਾਹਿਬ ਨੂੰ ਦਿਖਾ ਲੈਣਾ ਸੀਗਾ ਇਹ। ਹੁਣ ਤੁਸੀਂ AI ਦੀ ਆ ਮੀਟਰ ਦੀ ਗੱਲ ਕੀਤੀ ਤੇ ਮੈਂ ਕਿਹਾ ਵੀ ਆਹ ਮੀਟਰ ਦੀ ਗੱਲ, ਇਹ ਮੀਟਰ ਜਾਂਦੇ ਲੱਗਣਗੇ ਜਿਹੜੇ ਮਤਲਬ ਏਦਾਂ ਟੈਸਟ
0: ਚੈੱਕ ਜਾਂਦੇ ਲੱਗਣੇ ਆ। ਮਨਦੀਪ, ਜੇ ਵਿਧਾਨ ਸਭਾ ਚ ਰੌਲਾ ਪੈ ਜਾਵੇ ਕਿ ਸੱਜਣ ਨੇ ਸ਼ਰਾਬ ਪੀਤੀ ਹੋਆ, ਉਹਨੂੰ ਇਹ ਕਰਾਉਣ ਦੀ ਤਾਂ ਲੋੜ ਹੀ ਨੀ ਹੈ। AI ਨੇ ਜਾਣਾ ਚੁੱਪ ਚੁਪੀ, ਤੇ ਉਹਦੇ ਘਰ ਰੂਪ ਹੁੰਦਾ AI ਦਾ, ਸਰੂਪ ਤਾਂ ਹੁੰਦਾ ਹੀ ਨੀ ਹੈ। ਹੁਣ ਤਾਂ ਅਨਵਿਜੀਬਲ ਹੀ ਜਾਣਾ ਉਹਦੇ ਕੋਲ, ਉਹਦਾ ਟੈਸਟ ਕਰਕੇ ਲਿਸਟ ਆਪਣੇ ਵਕੀਲ ਸਾਹਿਬ ਕੋ ਆ ਜਾਣੀ, ਵਕੀਲ ਸਾਹਿਬ ਮਤਲਬ ਸਪੀਕਰ ਸਾਹਿਬ ਕੋ ਆ ਜਾਣੀ ਆ, ਵੀ ਆਹ ਬੰਦੇ ਨੇ ਸ਼ਰਾਬ ਪੀਤੀ ਹੋ, ਆਹ ਬੰਦੇ ਨੇ ਸ਼ਿਕੰਜੀ ਪੀਤੀ ਹੋ, ਆਹ ਬੰਦੇ ਨੇ ਚਾਹ ਪੀਤੀ ਹੋ, ਆਹ ਬੰਦੇ ਨੇ ਗਰਮ ਮਸਾਲਾ
1: ਖਾਣਾ। ਪਤਾ ਕੀ ਕਹਿਣਾ? ਹਾਂਜੀ, ਹੁਣ ਸੰਦ
0: ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ
1: ਜਿਹੜਾ ਮੈਂ ਇੱਥੇ ਇਹ ਦੇਖਦਾ ਜਿੱਦਾਂ ਤੁਹਾਡਾ ਆਈਡੀਆ ਜਿਹੜਾ ਬਹੁਤ ਬੈਸਟ ਹੈ, ਇਹ AI ਤਾਂ ਸਾਨੂੰ ਉਦਾਂ ਹੀ ਪਤਾ ਹੁੰਦੀ ਹੈ, ਜਿਹੜੇ ਪਿੰਡ ਦੇ ਨਾ ਬਹੁਤ ਸੂਝਵਾਨ ਬੰਦੇ ਹੁੰਦੇ ਆ ਜਾਂ ਮੁਹੱਲੇ ਦੇ, ਉਹ ਬੰਦੇ ਨੂੰ ਸਾਈਕਲ ਤੇ ਆਉਂਦਾ ਦੇਖ ਕੇ ਹੀ ਦੱਸ ਦਿੰਦੇ ਆ ਵੀ ਇਹਦੀ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ,
0: ਠੀਕ
1: ਹੈ ਹਨਾ। ਸੋ ਇੱਦਾਂ ਹੀ ਉਹ ਪਿੰਡ ਵਾਲੇ ਵੀ ਆ, ਉਹ ਗਲੀ ਚ ਬੰਦੇ ਨੂੰ ਆਉਂਦੇ ਨੂੰ ਜਾਂਦੇ ਨੂੰ ਦੇਖ ਕੇ ਜਾਂ ਉਹਦੇ ਬੋਲੀ ਦੇ ਲਹਿਜੇ ਤੋਂ ਹੀ ਦੱਸ ਦਿੰਦੇ ਵੀ ਯਾਰ ਇਹਦੀ ਲੱਗੀ ਹੋਈ ਹੈ, ਠੀਕ ਹੈ। ਸੋ ਇਹ ਹੁਣ ਜਿਹੜੀ ਟੈਕਨੋਲੋਜੀ ਆ, ਜਿੱਦਾਂ ਤੁਸੀਂ ਕਹਿੰਦੇ ਆ ਵੀ ਕੈਮਰੇ ਲੱਗੇ ਹੋਏ ਨੇ, ਨਿਊ ਸਾਊਥ ਵੇਲਸ ਲੱਗੇ ਵੀ ਹੋਏ ਨੇ, ਉਹ ਬੈਲਟਾਂ ਵਗੈਰਾ ਦੇ ਲੱਗੇ ਹੋਏ ਨੇ ਜਾਂ ਤੁਸੀਂ ਖਾ ਪੀ ਰਹੇ ਹੋ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸ਼ਾਰਟ ਲਿਸਟ ਕਰ ਲਿਆ ਕਰਨਗੇ ਵੀ ਕਿਹੜੇ ਬੰਦੇ ਦੀ ਪੀਤੀ ਹੋਈ ਹੈ ਜਾਂ ਨਹੀਂ ਪੀਤੀ ਹੋਈ, ਤੇ ਉਹਨਾਂ ਨੂੰ ਹੀ ਰੋਕਿਆ ਜਾਵੇ, ਬਾਕੀਆਂ ਨੂੰ ਕੱਢੀ ਜਾਓ। ਸੋ ਇੱਦਾਂ ਹੀ ਵਿਧਾਨ ਸਭਾ ਦੇ ਵਿੱਚ ਵੀ ਜਾਂ ਪਿੰਡਾਂ ਦੇ ਵਿੱਚ ਵੀ CCTV ਕੈਮਰੇ ਲੱਗੇ ਹੋਏ ਆ, ਸਾਡੇ ਪਿੰਡ ਵੀ ਲੱਗੇ ਹੋਏ, ਅਸੀਂ ਵੀ ਲਵਾਏ ਹੋਏ ਆ ਸਾਰੇ ਰਲ ਕੇ ਹਨਾ, ਇੱਕ ਦੂਜੇ ਹੈਲਪ ਕਰ, ਉਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਆਹ ਬੰਦੇ ਦੀ ਪੀਤੀ ਹੋਈ ਆ, ਠੀਕ ਹੈ। ਹੁਣ ਮਤਲਬ ਵਿਧਾਨ ਸਭਾ ਚ ਆਉਂਦੇ ਨੇ ਵਿਧਾਇਕ ਐਂਟਰ ਹੁੰਦੇ ਨੇ, ਉਹ ਆਉਂਦੇ ਤਾਂ ਤੁਰ ਕੇ ਹੀ ਹੈ ਨਾ, ਇੱਕ ਕੋਰੀਡੋਰ ਚੋਂ ਆਉਂਦੇ ਨੇ, ਉਹ ਕੋਰੀਡੋਰ ਚ ਕੈਮਰੇ ਹੋਣ ਜਿਹੜੇ ਕਿ ਮਤਲਬ ਉਹ ਬਲਿੰਕ ਕਰਨ ਲੱਗ ਪੈਣ ਵੀ, ਕਿਉਂਕਿ ਬੰਦੇ ਦੀ ਚਾਲ ਵੀ ਬਦਲ ਜਾਂਦੀ ਹੈ, ਬੰਦੇ ਦੇ ਫੇਸ਼ੀਅਲ ਐਕਸਪ੍ਰੈਸ਼ਨ ਵੀ ਬਦਲ, ਹੁਣ ਤੁਸੀਂ ਫੋਟੋ ਚ ਦੇਖੋ ਅੱਖਾਂ ਦਾ ਕੀ ਹਾਲ ਹੈ।
0: ਮੈਂ ਅਮਨਦੀਪ ਮੈਨੂੰ ਇੱਕ ਗੱਲ ਤਾਂ ਦੱਸਿਓ, ਮੈਨੂੰ ਸਮਝ ਨਹੀਂ ਆਈ, ਇਹ ਜਿਹੜੀ ਫੋਟੋ ਆ ਜਿੱਦਾਂ ਮੈਂ ਇੰਡੀਆ ਵਿੱਚ ਗਿਆ ਸੀ 23 ਜਨਵਰੀ ਨੂੰ ਪਿਛਲੇ ਸਾਲ 2025 ਦੇ ਵਿੱਚ, ਇਹ ਫੋਟੋ ਮੈਂ ਏਅਰਪੋਰਟ ਤੇ ਲੱਗੀ ਦੇਖੀ ਤੇ ਮੈਂ ਸਰ ਮੁਹੱਬਤ ਨੂੰ ਆਪਣੇ ਛੋਟੇ ਵੀਰ ਨੂੰ ਪੁੱਛਿਆ ਵੀ ਇਹ ਫੋਟੋ ਕਿਹਦੀ ਆ, ਉਹ ਮੈਨੂੰ ਕਹਿੰਦੇ ਭਾਜੀ ਟਿਚਰਾਂ ਨਾ ਕਰੋ, ਤੁਹਾਨੂੰ ਸਾਰਾ ਪਤਾ ਕਿਹਦੀ ਫੋਟੋ ਆ। ਹੁਣ ਮੈਨੂੰ ਸੱਚੀ ਨੀ ਪਤਾ ਸੀ ਇਸ ਫੋਟੋ ਬਾਰੇ, ਹੁਣ ਤੁਸੀਂ ਦੱਸੋ ਫੋਟੋ ਹੈ ਕਿਹਦੀ।
1: ਪਤਾ ਨੀ, ਪੰਜਾਬ ਦੇ ਵਿੱਚ ਥਾਂ ਥਾਂ ਲੱਗੀ ਉਹ ਫੋਟੋ, ਪਤਾ ਨਹੀਂ ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਕਿਹਦੀ ਫੋਟੋ ਹੈ, ਪਰ
0: ਮੀਟਰ ਦਾ ਕੀ ਚੱਕਰ ਆ?
1: ਉਹ ਮੀਟਰ ਦਾ ਇਹ ਚੱਕਰ ਆ ਕਿ ਉਹ ਮਤਲਬ ਪੀਤੀ ਦੇ ਵਿੱਚ ਕਈ ਕੁਛ ਕਹਿ ਗਏ ਤੇ ਵਿਧਾਨ ਸਭਾ ਦੇ ਵਿੱਚ, ਤੇ ਉਹਦਾ ਪੈ ਗਿਆ ਰੌਲਾ, ਤੇ ਵਿਰੋਧੀ ਧਿਰ ਨੇ ਕਿਹਾ ਵੀ ਇਹਨਾਂ ਦੇ ਟੈਸਟ ਕਰਾਓ ਮੁੱਖ ਮੰਤਰੀ ਸਾਹਿਬ ਦੇ, ਵੀ ਸਾਰਿਆਂ ਦੇ ਕਰਾਓ, ਕੱਲੇ ਕੱਲੇ ਇਹਦੇ ਨੀ ਕਰਾਓ, ਸਾਰਿਆਂ ਦੇ ਕਰਾਓ, ਸਾਰਿਆਂ ਦੇ ਕਰਾਓ। ਤੇ ਉਹ ਮਤਲਬ ਇੱਕ ਜੈਨੂਇਨ ਕਾਲ ਸੀਗੀ, ਤੇ ਹੱਥ ਵੀ ਦੇਖੋ ਨਾ, ਹੱਥ ਦੇ ਵਿੱਚ ਉਹ ਫੜਿਆ ਵੀ ਹੋਇਆ ਨਾ, ਤੇ
0: ਉਹ ਧਿਆਨ ਹੀ ਨਹੀਂ ਆਉਂਦਾ, ਮੈਂ ਆਪਣਾ ਖਾਲੀ ਗਲਾਸ ਲੈ ਕੇ ਬੈਠਾ ਪਾਣੀ ਵਾਲਾ
1: ਨਾ। ਹੁਣ ਤੁਸੀਂ ਵੀ ਏਦਾਂ ਦਾ ਰੰਗ ਕਰ ਲਓ, ਹਜੇ ਤਾਂ ਅਰਲੀ ਆ ਬਹੁਤ ਭਾਜੀ ਤੁਹਾਡੇ ਲਈ ਤਾਂ।
0: ਇਸ ਕੰਮ ਲਈ ਕੋਈ ਅਰਲੀ ਨੀ ਹੁੰਦੀ, ਕੋਈ ਲੇਟ ਨੀ ਹੁੰਦੀ, ਇਹ ਨਾ ਅਰਲੀ ਲੇਟ ਕੋਈ ਨੀ ਹੁੰਦੀ, ਜਿਸ ਵੇਲੇ ਤੁਹਾਡੀ ਤਮੰਨਾ ਹੁੰਦੀ ਹੈ ਉਸ ਵੇਲੇ ਕਾਰਾ ਕਰ ਲਿਆ ਜਾਂਦਾ ਆ।
1: ਜੇ ਕਾਰਾ
0: ਦੇਖਿਆ ਨੀ, ਪੈਨ ਵੀ ਮੋਹਰੇ ਪਿਆ, ਮੰਦੀ
1: ਪੈਨ ਵੀ ਪਿਆ, ਉਹ ਤਾਂ ਡਾਕਟਰ ਦਾ ਆ, ਇਹਨਾਂ ਦਾ ਥੋੜਾ ਪੈਨ। ਤੇ ਗੱਲ ਇਹ ਹੈ ਭਾਜੀ ਭੀ ਜਿਹੜਾ ਇਹ ਆਪਾਂ ਫੋਟੋ ਦੇਖ ਕੇ ਹਟੇ ਆ, ਮਤਲਬ ਜੇ ਆਪਾਂ ਇਹ ਫੋਟੋ ਬਣਾਉਣੀ ਹੋਵੇ ਪਹਿਲਾਂ ਆਪਾਂ ਨੂੰ ਗੋਗਾ ਪੇਂਟਰ ਲੱਭਣਾ ਪੈਣਾ, ਠੀਕ ਹੈ, ਉਹਨੂੰ ਕਹੇ ਇਹ ਪੇਂਟਿੰਗ ਬਣਾ, ਉਹਨੂੰ 2-3 ਦਿਨ ਲੱਗਣੇ ਪੇਂਟਿੰਗ ਬਣਾਉਣ ਨੂੰ, ਠੀਕ ਹੈ। ਹੁਣ ਅੱਜ ਕੱਲ ਟੂਲ ਇਹੋ ਜਿਹੇ ਨੇ ਵੀ ਤੁਸੀਂ ਉਹਨਾਂ ਨੂੰ ਦੱਸੋ, ਲਿਖੋ ਵੀ ਆਹ ਹੱਥ ਚ ਪੈਗ ਹੋਵੇ, ਟੈਸਟ ਕਰਨਾ ਹੈ, ਮੁੱਖ ਮੰਤਰੀ ਦੀ ਆਹ ਫੋਟੋ ਆ, ਉਹਦੀ ਆਹ ਫੋਟੋ ਹੈ, ਆਹ ਲਿਖਿਆ ਹੋਣਾ ਚਾਹੀਦਾ, ਭਾਜੀ ਉਹ ਮਤਲਬ ਮਿੰਟ ਦੇ ਹੇਠਾਂ ਹੇਠਾਂ ਹੀ ਫੋਟੋ ਬਣਾ ਕੇ ਤੁਹਾਨੂੰ ਦੇ ਦਿੰਦੇ ਨੇ, ਠੀਕ ਹੈ। ਸੋ ਇਹ ਜਿਹੜੀ
0: ਧਿਆਨ ਨਾ ਫੋਟੋ ਨੂੰ ਦੇਖਿਓ, ਮੈਂ ਤਾਂ ਡਾਕਟਰ ਦੇ ਕੋਲ ਵੀ ਛੋਟੀ ਜਿਹੀ ਸ਼ੀਸ਼ੀ ਪਈ ਲੱਗਦੀ, ਇੱਕ ਕਿਤੇ ਉਹਨੇ ਤਾਂ ਨਹੀਂ ਲਾਈ, ਉਹਨੇ ਵੀ ਹੋ ਸਕਦਾ।
1: ਨਹੀਂ ਨਹੀਂ ਨਹੀਂ, ਉਹ ਡਾਕਟਰ ਦੇ ਕੋਲ ਕੋਈ ਸ਼ੀਸ਼ੀ ਨਹੀਂ ਹੈਗੀ, ਤੁਹਾਨੂੰ ਭੁਲੇਖਾ ਹੀ ਲੱਗਦਾ ਸ਼ੀਸ਼ੀਆਂ ਦੇ ਦੀਆਂ, ਉਹਦੇ ਕੋਲ ਤਾਂ ਮੀਟਰ ਹੀ ਆ, ਤੇ ਪੈਨ ਹੈ ਤਾਂ ਨੋਟ ਪੈਡ ਹੈ, ਤੇ ਚਲੋ ਐਨੀਵੇ ਭਾਜੀ ਆਪਾਂ AI ਦੀ ਗੱਲ ਕਰ ਰਹੇ ਨਾ, AI ਨਾਲ ਇਹ ਫੋਟੋ ਬਣਾਈ ਹੈ, ਇਹ ਰੀਅਲ ਨਹੀਂ ਹੈਗੀ, ਇਹ ਮਤਲਬ ਸਕੈਚ ਹੈ, ਜਿਹੜਾ ਕਿ ਇੱਕ ਕਾਰਟੂਨ ਸਕੈਚ ਮੰਗਰ ਹੈ, ਜਿਹੜਾ ਕਿ ਸਪੈਸ਼ਲਾਈਜ਼ਡ ਕੋਈ ਕੋਈ ਬਣਾਉਂਦਾ ਹੁੰਦਾ ਸੀ, ਹੁਣ ਇਹ ਆ ਵੀ ਤੁਸੀਂ ਵੀ ਬਣਾ ਸਕਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਚੀਜ਼ ਹੈ ਤਾਂ ਤੁਸੀਂ ਉਹ ਬਣਵਾ ਸਕਦੇ ਹੋ। ਸੋ ਇਹ AI ਦੀ ਪਾਵਰ ਹੈ, ਤੇ ਪਾਵਰ ਦੀ ਗੱਲ ਕਰੀਏ ਕਿ ਮੈਸੇਜ ਆ ਰਿਹਾ, ਉਹਦੇ ਦੇਖੋ ਗੱਲ ਹੋ ਰਹੀ ਆ, ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈ ਲੈਣੇ ਆ, ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਹਰਜਿੰਦਰ ਘੁੰਮਣ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਐਡਲੇਟ ਤੋਂ, ਤੇ ਉਹ ਵੀ ਮਤਲਬ ਮੈਸੇਜ ਭੇਜ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ। ਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਭਾਜੀ ਚਾਲ ਸਾਹਿਬ ਆ ਰਹੇ ਨੇ ਅੱਜ, ਬਿਲਕੁਲ ਆ ਰਹੇ ਨੇ ਜੀ, ਤੇ ਰੈਡੀ ਨੇ, ਤੇ ਉਹ ਕਹਿੰਦੇ ਨੇ ਉਹਨਾਂ ਨੇ ਕਿੱਕਲੀ ਕਲੀਰ ਦੀ ਭੇਜੀ ਆ, ਕਿੱਕਲੀ ਕਲੀਰ ਦੀ ਰੱਜਿਆ ਫਿਰਦਾ ਵੀਰ ਜੀ, ਵਿਧਾਨ ਸਭਾ ਪੈਗ ਲਾ ਕੇ ਆਈਦਾ, ਟੈਸਟ ਦੇ ਨਾਂ ਤੇ ਭੱਜ ਜਾਈਦਾ, ਗੱਲਾਂ ਕਰੇ ਵੱਡੀਆਂ ਵੱਡੀਆਂ, ਕੰਮ ਆਉਣ ਤੇ ਲੱਭੇ ਨਾ ਵੀਰ ਜੀ, ਹਨਾ, ਤੇ ਮੁੜ ਮੁੜ ਕਹੇ ਹੋਜੂ ਹੋਜੂ, ਪਰ ਹੱਥੋਂ ਕੁਝ ਹੋਵੇ ਨਾ ਵੀਰ ਜੀ। ਸੋ ਇਹ ਕਿੱਕਲੀ ਕਲੀਰ ਦੀ ਪਾਈ ਸੀ ਭਗਵੰਤ ਮਾਨ ਨੇ ਤੇ ਪਾਉਂਦਾ ਹੁੰਦਾ ਸੀ ਤੇ ਹੁਣ ਉਹੀ ਕਿਕਲੀਆਂ ਕਲੀਅਰ ਦੀਆਂ ਇਹਨਾਂ ਦੀਆਂ ਪੈ ਰਹੀਆਂ ਨੇ। ਤੇ ਭਾਜੀ ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਏਜੇ ਪ੍ਰਤਾਪ ਜੀ, ਠੀਕ ਹੈ
0: 5889 ਇਹਦਾ ਮਤਲਬ ਦੱਸਣ 5889
1: ਉਹਨਾਂ ਦਾ
0: ਫੋਨ ਨੰਬਰ।
1: ਹਾਂ ਲਖਵੀਰ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਮਨਦੀਪ ਸਿੰਘ ਕਹਿੰਦੇ ਨੇ ਕਿ ਇਹੋ ਟਰੰਪ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ, ਮੈਨੂੰ ਕਰਨ ਦਿਓ ਜੋ ਕਰਨਾ ਤੁਸੀਂ ਕਹਿ ਰਹੇ ਨੇ, ਚਿੰਤਾ ਨਾ ਕਰੋ। ਤੇ ਟਰੰਪ ਵੀ ਇੱਦਾਂ ਹੀ ਕਹਿੰਦਾ। ਤੇ ਜੋਗਿੰਦਰ ਸੋਹੀ ਭਾਜੀ ਜੁੜੇ ਨੇ, ਕਹਿੰਦੇ ਇੰਜੋਏ ਕਰ ਰਹੇ ਆ ਤੇ ਚਲੋ ਦੱਬੀ ਚਲੋ, ਬਹੁਤ ਵਧੀਆ ਟੋਪਿਕ। ਤੇ ਭੁਪਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ ਫਲੋਰਾ ਸਾਹਿਬ ਬਹੁਤ ਕੀਮਤੀ ਹੈ, ਭੁਲੇਖੇ ਦੂਰ ਕਰਨ ਵਾਲਾ, ਹਾਸਲ ਕਰਵਾ ਰਹੇ ਹੋ ਗਿਆਨ। ਠੀਕ ਹੈ ਜੀ, ਤਰਮੀਮ ਗਿਆਨ ਹਾਸਲ ਕਰਵਾ ਰਹੇ ਹੋ, ਅੱਛਾ। ਤੇ ਸਤਨਾਮ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਤੇ ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਮਤਲਬ ਤੁਸੀਂ AI ਹੁਣ ਠੇਕੇ ਵੀ ਬੰਦ ਕਰਾਉਗੀ। ਦੇਖੋ ਠੇਕੇ ਬੰਦ ਕਰਾਉਣ ਨੂੰ ਤਾਂ ਕੋਈ ਨੀ ਕਹਿੰਦਾ, ਇੱਦਾਂ ਤਾਂ ਭਾਜੀ ਅਸੀਂ ਇਹ ਥੋੜੋ ਕਹਿੰਦੇ ਆ ਵੀ ਬੰਦੇ ਕਰ ਦਿਓ PO ਨਾ ਕੋਈ, ਜਾਂ ਮਤਲਬ ਉਹਨੂੰ ਇੱਕ ਸੱਭਿਅਕ ਤਰੀਕੇ ਨਾਲ ਇਹਦੀ ਵਰਤੋਂ ਹੋਣੀ ਚਾਹੀਦੀ ਹੈ ਨਾ। ਹੁਣ ਰੌਲਾ ਇੱਥੇ ਪੈਂਦਾ ਆ ਕਿ ਜਦੋਂ ਤੁਸੀਂ ਉਹ ਸ਼ਰਾਬ ਜਿਹੜੀ ਪੀਣੀ ਆ, ਠੀਕ ਹੈ, ਆਪਣੇ ਘਰ ਬੈਠ ਕੇ ਪੀਣੀ ਚਾਹੀਦੀ ਆ, ਇੱਕ ਦੋ ਪੈਗ ਲਾ ਲੈਣੇ ਚਾਹੀਦੇ ਆ। ਜੇ ਜਿਹੜਾ ਬੰਦਾ ਜ਼ਿਆਦਾ ਹੀ ਹੋਇਆ, ਵੈਸੇ ਤਾਂ ਪੀਣੀ ਨਹੀਂ ਚਾਹੀਦੀ, ਅਸੀਂ ਇਹਦਾ ਕਰਦੇ ਨਹੀਂ, ਪਰ ਜਿਹੜਾ ਅਡਿਕਟਡ ਹੋਇਆ ਆ, ਆਦੀ ਹੋਇਆ, ਉਹ ਘਰ ਬੈਠ ਕੇ, ਮੈਂ ਤਾਂ ਇੱਥੋਂ ਤੱਕ ਵੀ ਮਤਲਬ ਕਹਿੰਦਾ ਹੁੰਦਾ ਆਪਣੇ ਸਰਕਲ ਦੇ ਵਿੱਚ ਕਿ ਪਾਰਟੀਆਂ ਦੇ ਵਿੱਚ ਵੀ ਜਾ ਕੇ ਪੀਣੀ ਨਹੀਂ ਚਾਹੀਦੀ,
0: ਬਿਲਕੁਲ ਪਾਰਟੀ ਦੇ ਵਿੱਚ,
1: ਕਿਉਂਕਿ ਤੁਸੀਂ ਹਾਂ ਉੱਥੇ ਤੁਸੀਂ
0: ਬਿਲਕੁਲ ਨਹੀਂ ਪੀਣੀ ਚਾਹੀਦੀ,
1: ਐਕਸਪਲੋਇਟ ਹੋ ਸਕਦੇ ਆ।
0: ਸਾਡੇ ਕੁੜਮ ਕਹਿੰਦੇ ਹੁੰਦੇ ਆ, ਉਹਨਾਂ ਨੇ ਇੱਕੋ ਸ਼ਰਤ ਕਹੀ ਹੈ ਲੜਕੀ ਦੇ ਵਿਆਹ ਤੇ, ਤੁਸੀਂ ਸ਼ਰਾਬ ਨਹੀਂ ਪਿਲਾਉਣੀ, ਨਹੀਂ ਤਾਂ ਡਿਮਾਂਡ ਹੁੰਦੀ ਹੈ ਤੁਸੀਂ ਸਾਰਿਆਂ ਨੂੰ ਸ਼ਰਾਬ ਪਿਲਾਓ। ਤੇ ਅਸੀਂ ਫਿਰ ਸ਼ਰਾਬ ਪਿਲਾਈ ਨਹੀਂ, ਕਈ ਅਲਾਂਬੇ ਵੀ ਆਏ, ਪਰ ਸਾਨੂੰ ਕੁੜਮਾਂ ਦੀ ਗੱਲ ਜ਼ਰੂਰ ਮੰਨਣੀ ਚਾਹੀਦੀ। ਉਹਨਾਂ ਨੇ ਇੱਕ ਗੱਲ ਮੈਨੂੰ ਚੰਗੀ ਲੱਗੀ, ਕਹਿੰਦੇ ਇਹ ਆਨੰਦ ਕਾਰਜ ਆ, ਇਹ ਆਨੰਦ ਦਾ ਕਾਰਜ ਆ ਜਿਹੜੇ ਕਿ ਗੁਰੂਆਂ ਨੇ ਸਿਰਜਿਓ ਆ, ਉਹਦੇ ਵਿੱਚ ਤੁਹਾਨੂੰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਨਹੀਂ ਪੀਣੀਆਂ ਚਾਹੀਦੀਆਂ। ਆਨੰਦ ਕਾਰਜ ਜਿਹੜੇ ਵਿਆਹ ਦੇ ਕਾਰਜ ਹੁੰਦੇ ਉਹਨਾਂ ਦੇ ਵਿੱਚ, ਚਲੋ ਬਾਅਦ ਵਿੱਚ ਪਾਰਟੀ ਸ਼ਾਰਟੀ ਹੁੰਦੀ ਆ ਉਹਦੇ ਵਿੱਚ ਤੁਸੀਂ ਪੀ ਲਓ, ਕੋਈ ਗੱਲ ਨਹੀਂ
1: ਭਾਜੀ, ਆਪਾਂ ਇਹ ਨਹੀਂ ਹੈਗਾ ਪੀਣ ਵਾਲਿਆਂ ਨੇ ਪੀਣੀ ਆ, ਪਰ ਜੇ ਨਾ ਤੁਸੀਂ ਇਹਨੂੰ ਇੱਕ ਸੰਜੀਦਾ ਤਰੀਕੇ ਨਾਲ ਇਹਦੀ ਵਰਤੋਂ ਕਰਨੀ ਆ ਤਾਂ ਪਬਲਿਕ ਦੇ ਵਿੱਚ ਨਹੀਂ ਪੀਣੀ ਚਾਹੀਦੀ। ਮਤਲਬ ਮੈਂ ਇਹ ਕਹਿਣਾ ਚਾਹੁੰਦਾ, ਪਬਲਿਕ ਦੇ ਵਿੱਚ ਗੱਲ ਇਹ ਆ ਜਾਂਦੀ ਆ ਕਿ ਜਦੋਂ ਪਾਰਟੀਆਂ ਹੋਣ ਉਹ ਹੋਣੀਆਂ ਤਾਂ ਉੱਥੇ ਨਹੀਂ ਇਹਦਾ ਸੇਵਨ ਕਰਨਾ ਚਾਹੀਦਾ, ਔਰ ਖਾਸ ਕਰਕੇ ਜਿਹੜੇ ਪਬਲਿਕ ਥਾਂ ਆ, ਜਿੱਦਾਂ ਹੁਣ ਵਿਧਾਨ ਸਭਾ ਆ, ਉੱਥੇ ਪੰਜਾਬ ਦੇ ਹਰ ਖਿੱਤੇ ਤੋਂ ਲੋਕ ਚੁਣ ਕੇ ਉੱਥੇ ਗਏ ਹੋਏ ਨੇ, ਉਹਨਾਂ ਚੋਂ ਵੀ ਕਈ ਪੀਂਦੇ ਹੋਣਗੇ, ਪਰ ਮੈਨੂੰ ਲੱਗਦਾ ਹੈ ਕਿ ਮਤਲਬ ਆ ਪਬਲਿਕਲੀ ਪਹਿਲੀ ਵਾਰੀ ਮਤਲਬ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੰਦਾ ਬੈਠ ਕੇ ਮਤਲਬ ਪੀ ਕੇ ਲੈਕਚਰ ਦੇ ਰਿਹਾ ਆ, ਔਰ ਸਪੀਕਰ ਸਾਹਿਬ ਮਤਲਬ ਵਿਰੋਧੀ ਰੌਲਾ ਵੀ ਪਾਏ ਜਾ ਰਹੇ, ਉਹ ਸਪੀਕਰ ਸਾਹਿਬ ਸੁਣ ਨਹੀਂ ਰਹੇ, ਔਰ ਮੈਨੂੰ ਲੱਗਦਾ ਖੁਦ ਉਹ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਹੀ ਬੰਦ ਕਰ ਦੇਣਾ ਚਾਹੀਦਾ ਵੀ ਤੁਸੀਂ ਭਾਈ ਬੈਠੋ, ਉਹਨਾਂ ਨੂੰ ਕਹਿਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਬੈਠੋ ਬੈਠੋ ਬੈਠੋ, ਸੁਣ ਲਈ ਤੁਹਾਡੀ ਗੱਲ ਹੈ ਨਾ।
0: ਤੇ ਹਿੰਮਤ ਹੈ ਹੀ ਨੀ ਅਮਨ ਦੀ, ਹਿੰਮਤ ਜਿਹੜਾ ਸਾਹਿਬ ਜਿਹੜਾ ਸਪੀਕਰ ਹੈ ਨਾ ਇਹਦੇ ਵਿੱਚ ਬਿਲਕੁਲ ਹੀ ਹਿੰਮਤ ਹੈ ਨੀ ਕੋਈ ਗੱਲ ਕਹਿਣ ਦੀ, ਇਹਦੀ ਰੀੜ ਦੀ ਹੱਡੀ ਮੇਰੇ ਬਹੁਤ ਕਮਜ਼ੋਰ ਆ, ਇਹ ਸਿਰਫ ਵਿਰੋਧੀਆਂ ਨੂੰ ਡਾਂਟ ਸਕਦਾ, ਆਪਣੀ ਪਾਰਟੀ ਵਾਲੇ ਕਿਸੇ ਨੂੰ ਵੀ ਇਹਨੂੰ ਕਹਿਣ ਦੀ ਹਿੰਮਤ ਹੈ ਹੀ ਨੀ ਹੈ। ਹਾਲਾਂਕਿ ਗੁਰਸਿੱਖ ਅਸੀਂ ਇਹ ਇੱਜ਼ਤ ਕਰਦੇ ਹਾਂ, ਗੁਰਸਿੱਖ ਹੋ ਕੇ ਤਾਂ ਹੌਸਲਾ ਆ ਜਾਂਦਾ,
1: ਨਹੀਂ
0: ਸੱਚੀ ਗੱਲ ਕਹਿਣ ਦਾ ਤੁਹਾਨੂੰ
1: ਨਹੀਂ ਨਹੀਂ
0: ਹੌਸਲਾ ਮਿਲਦਾ ਆ, ਤਾਕਤ ਮਿਲਦੀ ਆ।
1: ਉਹ ਗਲਤ ਗੱਲ ਹੈ, ਜਿਹੜਾ ਕੋਈ ਸੱਚੀ ਗੱਲ ਕਹਿ ਰਿਹਾ ਉਹਦੀ ਉਹਨੂੰ ਚੁੱਪੇ ਕਰਾਇਆ ਜਾ ਰਿਹਾ, ਉਹਨੂੰ ਸੁਣਦੇ, ਤੇ ਇਹ ਚ ਗੁਰਸਿੱਖੀ ਵਾਲਾ ਦਾ ਕੋਈ ਬਹੁਤਾ ਕੰਮ ਨਹੀਂ ਹੈਗਾ ਹਨਾ। ਸੋ ਇਸ ਕਰਕੇ ਇਹ ਜਿਹੜੇ ਵਰਤਾਰੇ ਨੇ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ AI ਹੈ, AI ਠੇਕੇ ਨਹੀਂ ਬੰਦ ਕਰਾਏਗੀ, AI ਹੁਣ ਇੱਥੋਂ ਤੱਕ ਆ ਜਾਏਗੀ ਕਿ ਉਹ ਪਬਲਿਕਲੀ ਮਤਲਬ ਆਇਡੈਂਟੀਫਾਈ ਕਰ ਸਕਦੀ ਆ ਵੀ ਇਹ ਬੰਦੇ ਦੇ ਨਸ਼ੇ ਖਾਧੇ ਹੋਏ ਆ, ਸ਼ਰਾਬ ਪੀਤੀ ਹੋਈ ਆ, ਸੋਬਰ ਹੈ, ਸੋਫੀ ਆ, ਇਹ ਡੈਫੀਨੇਟਲੀ ਤੁਹਾਡੇ ਸਾਹਮਣੇ ਦੇਖੋ, ਇਹ ਜਿਹੜੇ ਤੁਸੀਂ ਫੀਚਰ ਅੱਜ ਮਜ਼ਾਕ ਚ ਕਰ ਰਹੇ ਹੋ ਨਾ, ਇਹ ਆਣਗੇ, ਇਹ ਐਂਟਰੀਆਂ ਤੇ ਕੈਮਰੇ ਲੱਗਣਗੇ, ਉਹ ਡਿਟੈਕਟ ਕਰਨਗੇ ਕਿ ਬੰਦਾ ਮਤਲਬ ਸੋਫੀ ਆ ਜਾਂ ਪੀਤੀ ਹੋਈ ਆ, ਉਹਦੇ ਉੱਤੇ ਟੈਸਟ ਹੋਇਆ ਕਰਨਗੇ। ਹੁਣ ਜਿੱਦਾਂ ਏਅਰਪੋਰਟ ਤੇ ਆਪਾਂ ਜਾਂਦੇ ਹਾਂ, ਆਸਟ੍ਰੇਲੀਆ ਦੇ ਕਿਸੇ ਵੀ ਏਅਰਪੋਰਟ ਤੇ ਚਲ ਜਾਓ, ਜਦ ਤੁਸੀਂ ਸਿਕਿਉਰਿਟੀ ਕਰਕੇ ਨਿਕਲਦੇ ਆ ਬਾਹਰ ਦੂਜੇ ਪਾਸੇ ਆਪਣਾ ਸਮਾਨ ਚੱਕਣ ਵਾਸਤੇ, ਤੇ ਸਮਾਨ ਚੱਕਣ ਦੇ ਨਾਲ ਹੀ ਇੱਕ ਡੈਸਕ ਲੱਗਾ ਹੁੰਦਾ, ਕਈਆਂ ਦਾ ਟੈਸਟ ਵੀ ਹੋਇਆ ਹੋਣਾ, ਉਹ ਟੈਸਟ ਜਿਹੜਾ ਆ ਉਹ ਡਰੱਗ ਐਂਡ ਐਕਸਪਲੋਸਿਵ ਟੈਸਟ ਹੁੰਦਾ ਆ, ਉਹ ਰੈਂਡਮ ਕਰਦੇ ਨੇ, ਉਹ ਇੱਦਾਂ ਕਰਦੇ ਨੇ ਕਿ ਉਹਨੀ ਘੰਟੇ ਚ 10 ਕਰਨੇ ਹੁੰਦੇ ਆ ਜਾਂ 15 ਕਰਨੇ ਹੁੰਦੇ ਆ, ਉਹ ਬੰਦੇ ਉੱਥੇ ਲੈ ਕੇ ਸਵਾਬ ਕਰੇ ਟੱਚ ਕਰਕੇ ਮਸ਼ੀਨ ਚ ਪਾਉਂਦੇ ਨੇ, ਤੇ ਉਹ ਵਿਦ ਇਨ ਫਿਊ ਸੈਕਿੰਡਸ ਉਹ ਦੱਸ ਦਿੰਦੀ ਆ ਵੀ ਇਹ ਬੰਦੇ ਨੇ ਪਿਛਲੇ ਟਾਈਮ ਦੇ ਵਿੱਚ ਡਰੱਗ ਨਾਲ ਇਹਦਾ ਕੋਈ ਟੱਚ ਹੋਇਆ ਹੋਵੇ ਜਾਂ ਐਕਸਪਲੋਸਿਵ ਦਾ ਕਿਤੇ ਟਰੇਸ ਨਿਕਲਿਆ ਹੋਵੇ ਜਿਵੇਂ ਕਿ ਕੋਈ ਬੰਬ ਬਣਾਉਣ ਦੀ ਸਮੱਗਰੀ ਹੋਵੇ ਏਦਾਂ ਦੀ ਤਾਂ ਉਹ ਕਹਿੰਦੇ ਚਲੋ ਜਾਓ ਜੀ ਜਾਓ ਠੀਕ ਹੈ ਉਹ ਟਰੇਸ ਕਰ ਲੈਂਦੇ ਨੇ ਸੋ ਡਰੱਗਸ ਹੋ ਗਏ ਚਿੱਟਾ ਹੋ ਗਿਆ ਜਿਦਾਂ ਜੇ ਤੁਹਾਡੇ ਕੱਪੜਿਆਂ ਦੇ ਉੱਤੇ ਧੂੜਾ ਪਿਆ ਹੋਇਆ ਤੁਸੀਂ ਉਹਨੂੰ ਡੀਲ ਕਰਦੇ ਹੋ ਪੈਕੇਜਿੰਗ ਕਰਦੇ ਹੋ ਡਰੱਗਾਂ ਦਾ ਕੰਮ ਕਰਦੇ ਹੋ ਤਾਂ ਉਹ ਤੁਹਾਡੇ ਹੱਥਾਂ ਦੇ ਸਕਿਨ ਦੇ ਵਿੱਚ ਵੀ ਹੋ ਸਕਦਾ ਕੱਪੜਿਆਂ ਚ ਵੀ ਹੋ ਸਕਦਾ ਆ ਕਿਉਂਕਿ ਉਦਾਂ ਦਾ ਹੀ ਮਾਹੌਲ ਹੋਣਾ ਨਾ ਜਿੱਦਾਂ ਤੁਹਾਡੀ ਪੈਕਿੰਗ ਹੋਣੀ ਹੈ ਘਰ ਦੇ ਵਿੱਚ ਸੋ ਜੇ ਤੁਸੀਂ ਮਤਲਬ ਐਕਸਪਲੋਸਿਵ ਨਾਲ ਡੀਲ ਕਰ ਰਹੇ ਹੋ ਪਟਾਸ਼ ਨਾਲ ਕਰ ਰਹੇ ਹੋ ਜਾਂ ਇੱਦਾਂ ਦੇ ਕੈਮੀਕਲ ਜਿਹੜੇ ਬਣਾਉਣ ਨੂੰ ਲੱਗਦੇ ਨੇ ਤਾਂ ਉਹਨਾਂ ਦਾ ਵੀ ਤੁਹਾਡੇ ਕੱਪੜਿਆਂ ਦੇ ਵਿੱਚ ਟਰੇਸ ਰਹਿ ਜਾਂਦਾ ਆ ਸੋ ਉਹ ਆਲਰੇਡੀ ਟੈਕਨੋਲੋਜੀ ਹੈਗੀ ਆ ਜਿਹੜੀ ਟਰੇਸ ਕਰਕੇ ਦੱਸ ਸਕਦੀ ਆ ਪਰ ਉਹ ਹੁਣ ਕੈਮਰੇ ਇੱਦਾਂ ਦੇ ਆ ਜਾਣਗੇ ਜਾਂ ਪ੍ਰੋਫਾਈਲ ਬੰਦੇ ਦੀ ਇੱਦਾਂ ਆ ਜਾਊਗੀ ਵੀ ਇਹ ਬੰਦੇ ਦਾ ਪਹਿਲਾਂ ਸ਼ੱਕ ਹੈ ਜਾਂ ਕਿੱਦਾਂ ਤੇ ਉਸ ਹਿਸਾਬ ਨਾਲ ਉਹ ਉਹਨੂੰ ਪਹਿਲਾਂ ਹੀ ਆਈਸੋਲੇਟ ਕਰ ਲਿਆ ਵੀ ਇਹ ਬੰਦੇ ਦਾ ਕਰਨਾ ਹੀ ਕਰਨਾ ਇੱਦਾਂ ਹੀ ਜਦੋਂ ਆਪਾਂ ਏਅਰਪੋਰਟ ਤੇ ਤੁਰੇ ਆਉਂਦੇ ਆ ਜਾਂ ਆਪਾਂ ਕਿਤੇ ਦੇਖਣਾ ਸਕਰੀਨਿੰਗ ਕਰਨੀ ਆ ਵੀ ਬੰਦੇ ਨੇ ਪੀਤੀ ਆ ਜਾਂ ਨਹੀਂ ਪੀਤੀ ਤਾਂ ਏ ਆਈ ਜਿਹੜੀ ਆ ਉਹਦੀ ਚਾਲ ਦੇਖ ਕੇ ਉਹਦੇ ਐਕਸ਼ਨ ਦੇਖ ਕੇ ਉਹ ਆਈਡੈਂਟੀਫਾਈ ਕਰਦੀ ਆ ਆਲਰੇਡੀ ਹੈਗੇ ਆ ਕਿ ਇਹ ਬੰਦੇ ਦੇ ਸੰਭਾਵੀ ਸ਼ਰਾਬੀ ਹੋਣ ਦੇ ਚਾਂਸਿਸ ਹੈਗੇ ਨੇ
0: ਮੈਨੂੰ ਨਾ ਹਰਨਾਮ ਸਿੰਘ ਨਾਲ ਬਹੁਤ ਵਾਹ ਪੈਂਦਾ ਗੱਲਬਾਤ ਕਰਨ ਦਾ
1: ਅੱਛਾ
0: ਤੇ ਉਹ ਕਹਿੰਦਾ ਜਦੋਂ ਕਹਿੰਦਾ ਮੈਂ ਪਹਿਲੀ ਵਾਰ ਫਲੋਰ ਗਿਆ ਨਾ ਸਾਈਕਲ ਤੇ ਮੈਂ ਕਹਿੰਦਾ ਗਿਆ ਐਟਲ ਦਾ ਸਾਈਕਲ ਐਟਲ ਨੇ ਹਰਕਲੀਸ ਦਾ ਸਾਈਕਲ ਸੀਗਾ ਮੇਰੇ ਕੋਲ
1: ਫਲੋਰ ਵਿਆਹ ਆ ਨਾ
0: ਵਿਆਹ ਫਲੋਰ ਵਿਆਹ ਆ ਤਾਂ ਕਹਿੰਦਾ ਜਲੇ ਪਹਿਲੀ ਵਾਰ ਫਲੋਰ ਗਿਆ ਤਾਂ ਮੈਂ ਕਹਿੰਦਾ ਜਲੇ ਗਿਆ ਤਾਂ ਮੈਂ ਆ ਗਿਆ ਕੋਈ ਗੱਲ ਨੀ ਹੋਈ ਦੂਜੇ ਘੰਟੇ ਘੰਟੇ ਕੇ ਬਾਅਦ ਮੈਂ ਫੇਰ ਫਲੋਰ ਦਾ ਚੱਕਰ ਮਾਰਿਆ ਫੇਰ ਕਹਿੰਦਾ ਜਿਹੜੀਆਂ ਸਾਰੀਆਂ ਏ ਆਈ ਸੀ ਆ ਨਾ ਉੱਥੇ ਉਹ ਸਾਰੀਆਂ ਆਨ ਹੋ ਗਈਆਂ ਪਹਿਲਾਂ ਦੋ ਘੰਟੇ ਵੀ ਆਇਆ ਇਹਨੂੰ ਅੱਗੇ ਕਦੇ ਦੇਖਿਆ ਨੀ ਹੈ ਫਿਰ ਦੋ ਘੰਟੇ ਬਾਅਦ ਫੇਰ ਕੀ ਕਰਨ ਆਇਆ ਕਹਿੰਦਾ ਮੈਨੂੰ ਤਾਂ ਉਹਦਾ ਉਸ ਵੇਲੇ ਸੈਂਸ ਨੀ ਹੋਈ ਫਿਰ ਕਹਿੰਦਾ ਫੇਰ ਜੇ ਤੀਜੀ ਵਾਰ ਫੇਰ ਮੈਂ ਕਹਿੰਦਾ ਚੱਕਰ ਮਾਰਿਆ ਦੋ ਘੰਟੇ ਬਾਅਦ ਫੇਰ ਕਹਿੰਦਾ ਇੱਕ ਔਰਤ ਆਈ ਘਰੋਂ ਨਿਕਲ ਕੇ ਉਹਨੇ ਕਹਿੰਦੀ ਪੱਟ ਕੇ ਮੇਰੇ ਥੱਪੜ ਮਾਰਿਆ ਵੀ ਤੂੰ ਕਹਿੰਦੇ ਬਾਰ ਬਾਰ ਕੀ ਕਰਨਾ ਉਹਦਾ ਉਹ ਕਹਿੰਦਾ ਮੈਨੂੰ ਇਦਾਂ ਲੱਗਾ ਵੀ ਮੈਨੂੰ ਪਿਆਰ ਦੇ ਗਈ ਇਹ ਮੇਰੇ ਸਿਰ ਤੇ ਹੱਥ ਲਾ ਕੇ ਕਹਿੰਦਾ ਉੱਥੇ ਏ ਆਈ ਦੀਆਂ ਜਿਹੜੀਆਂ ਨਜ਼ਰਾਂ ਹੁੰਦੀਆਂ ਨਾ ਪੰਜਾਬ ਦੇ ਪਿੰਡਾਂ ਦੇ ਵਿੱਚ
1: ਜਿਹੜੇ
0: ਸਾਡੇ ਰਾਖੇ ਆ ਉਹ ਅੱਛਾ ਕਲਚਰ ਆ ਵੈਸੇ ਉਹ ਚੁਰਸਤਿਆਂ ਚ ਬੈਠੇ ਆ ਤਾਸ਼ੇ ਨੀ ਖੇਡਦੇ ਉਹਨਾਂ ਦੀ ਅੱਖਾਂ ਚਾਰੇ ਪਾਸੇ ਘੁੰਮਦੀਆਂ ਕਿ ਕਿਹੜੀ ਬਲਾ ਪਿੰਡ ਦੇ ਵਿੱਚ ਆ ਰਹੀ ਆ ਕਿਹੜਾ ਬੇਗਾਨਾ ਪਿੰਡ ਦੇ ਵਿੱਚ ਆ ਰਿਹਾ ਕਿਹੜੀ ਚੀਜ਼ ਜਿਹੜੀ ਪਿੰਡ ਦੇ ਵਿੱਚ ਨਹੀਂ ਆਣੀ ਚਾਹੀਦੀ ਕਈ ਆਫਤਾਂ ਬਾਰੇ ਉਹਨਾਂ ਨੂੰ ਪੂਰਾ ਨੌਲੇਜ ਹੁੰਦਾ ਤੇ ਏਦਾਂ ਏ ਆਈ ਤਾਂ ਏ ਆਈ ਤਾਂ ਸਾਡੇ ਪਹਿਲਾਂ ਹੀ ਚੱਲਦੀ ਆ ਜਿਦਾਂ ਜੀ ਐਸ ਟੀ ਸੀ ਸਾਡੇ ਪਹਿਲਾਂ ਹੀ ਚੱਲਦੀ ਜੀ ਐਸ ਟੀ ਤਾਂ ਪਿੰਡਾਂ ਵਿੱਚ ਪਹਿਲਾਂ ਹੀ ਚਾਹੀਦੀ ਆ ਦਸਵੰਧ ਅਸੀਂ ਦਿੰਦੇ ਰਹੇ ਆ
1: ਦਸਵਾਂ ਹਿੱਸਾ
0: ਜਿਸ ਵੇਲੇ ਕੋਈ ਵਿਆਹ ਹੁੰਦਾ ਸੀ ਅਸੀਂ ਲੱਗ ਗਈ ਆ ਉਹਨੂੰ ਇੱਕ ਰੁਪਇਆ ਦਿੰਦੇ ਹੁੰਦੇ ਹੁਣ ਤਾਂ ਹਜ਼ਾਰ ਹਜ਼ਾਰ ਦੇਣਾ ਪੈਂਦਾ ਦਸਵਾਂ ਹਿੱਸਾ ਮਤਲਬ ਦੇਣਾ ਪੈਂਦਾ ਆ ਸਾਡੇ ਤਾਂ ਪਹਿਲਾਂ ਹੀ ਸਿਸਟਮ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਕਲਚਰ ਦੇ ਵਿੱਚ ਸਾਡੇ ਧਰਮ ਦੇ ਵਿੱਚ ਇਹ ਪਹਿਲਾਂ ਹੀ ਆ ਏ ਆਈ ਕੀ ਆ ਕੁਛ ਵੀ ਨੀ ਆ
1: ਆਪਾਂ ਜੀ ਕੁਛ ਸੁਨੇਹੇ ਲੈਣੇ ਆ ਉਸ ਤੋਂ ਬਾਅਦ ਖੱਕ ਸਾਹਿਬ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਬਲਵੰਤ ਸੰਧੂ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਸਭ ਤੋਂ ਮਾੜਾ ਹੈ ਜੀ ਸਪੀਕਰ ਹੁਣ ਤੱਕ ਮਤਲਬ ਆਈ ਐਮ ਨੋਟ ਬਿਗ ਫੈਨ ਆਫ ਹਿਮ ਈਦਰ ਹਨਾ ਮੈਂ ਵੀ ਕੋਈ ਵੱਡਾ ਫੈਨ ਨਹੀਂ ਹੈਗਾ ਤੇ ਸਾਡੇ ਨਾਲ ਸੁਖਵੰਤ ਸਿੰਘ ਹੁਣੀ ਜੁੜੇ ਨੇ ਕਹਿੰਦੇ ਨੇ ਕਿ ਪੀਣ ਵਾਲਾ ਬੰਦਾ ਪਾਰਟੀ ਚ ਨਾ ਪੀਵੇ ਕਲੱਬ ਚ ਜਾ ਕੇ ਫਿਰ ਟੈਕਸੀ ਬੁਲਾਵੇ ਇਹ ਕੰਮ ਹੋ ਗਏ ਨੇ ਤਾਂ ਮਤਲਬ ਸ਼ਰਾਬ ਛੱਡਣ ਵਾਲਾ ਹੀ ਕੰਮ ਹੋ ਗਿਆ ਸਮਝ ਲਓ ਮਤਲਬ ਠੇਕੇ ਬੰਦ ਨਹੀਂ ਨਹੀਂ ਤੁਸੀਂ ਘਰੇ ਲਿਆ ਕੇ ਜਿਹੜੇ ਪੀਣ ਵਾਲੇ ਆ ਪੀ ਸਕਦੇ ਆ ਘਰ ਬੈਠ ਕੇ ਦੋ ਦੋ ਲਵਲੀ ਪੈਗ
0: ਲਾ ਪੱਬ ਬਣੇ ਹੋ ਅਮਨਦੀਪ ਜਿਹਦਾ ਪੱਬ ਬਣੇ ਹੋ ਆ ਉਹ ਸ਼ਰਾਬ ਪੀਣ ਦੇ ਲਈ ਬਣੇ ਹੁੰਦੇ ਉਹਨਾਂ ਦਾ ਮੰਤਬੇ ਹੁੰਦਾ ਉੱਥੇ ਜਾਕੇ ਪੀ ਸਕਦੇ ਆ ਉਹਦੇ ਨਾਲ ਬਿਜ਼ਨਸ ਵੀ ਕ੍ਰੀਏਟ ਹੁੰਦਾ ਇੱਕ ਤਾਂ ਪੱਬ ਦੇ ਵਿੱਚ ਜਿਹੜੇ ਇੰਪਲੋਈਜ਼ ਹੁੰਦੇ ਆ
1: ਫਾਇਦੇ ਨਾ ਗਣਾਓ ਪਲੀਜ਼
0: ਬਿਜ਼ਨਸ
1: ਤੁਸੀਂ ਫਾਇਦੇ ਨਾ ਬਲਦੀਪ ਸਿੰਘ ਰਾਮੂ ਵਾਲੇ ਆ ਜੀ ਵੀ ਗੁਰਫਤਿਹ ਬੁਲਾ ਰਹੇ ਨੇ ਗੁਰਫਤਿਹ ਜੀ ਤੇ ਹਰਮਨਦੀਪ ਮੈਂ ਤੁਹਾਡਾ ਲੰਬਾ ਮੈਸੇਜ ਆ ਮੈਂ ਪੜਾਂਗਾ ਥੋੜੀ ਦੇਰ ਬਾਅਦ ਕਿਉਂਕਿ ਹੁਣ ਇੱਕ ਬੜੀ ਅਹਿਮ ਗੱਲਬਾਤ ਅਸੀਂ ਕਰਨੀ ਆ ਸਾਡੇ ਨਾਲ ਸਾਡੇ ਬੜੇ ਹੀ ਪੁਰਾਣੇ ਮਿੱਤਰ ਰਾਜਵਿੰਦਰ ਖੱਕ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਰਾਜਵਿੰਦਰ ਖੱਕ ਜੀ ਥੋੜਾ ਨੇੜੇ ਆਓ ਤੇ ਹਾਂ ਅਸੀਂ ਥੋੜਾ ਹਾਂ ਠੀਕ ਠੀਕ ਹੈ ਜੀ ਆਇਆਂ ਨੂੰ ਤੁਹਾਡਾ ਵੈਲਕਮ ਟੂ ਦਾ ਪ੍ਰੋਗਰਾਮ ਬੜੀ ਦੇਰ ਬਾਅਦ ਆਏ ਹੋ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਫਲੋਰਾ ਭਾਜੀ ਨੂੰ ਵੀ, ਤੇ ਸੁਣਨ ਵਾਲੇ ਲਿਸਨਰਸ ਨੂੰ ਵੀ।
0: ਰਾਜਵਿੰਦਰ ਜੀ ਸਤਿ ਸ੍ਰੀ ਅਕਾਲ, ਤੁਹਾਡੀ ਲੁੱਕ ਤੋਂ ਹੀ ਲੱਗਦਾ ਤੁਸੀਂ ਐਜੂਕੇਸ਼ਨਿਸਟ ਲੱਗਦੇ ਆ।
1: ਹਾਂਜੀ ਹਾਂਜੀ, ਇਹ ਅਸਲ ਦੇ ਵਿੱਚ ਪੜ੍ਹੇ ਲਿਖੇ ਆ, ਤੇ ਵੈਸੇ ਬਿਲਡਿੰਗ ਦਾ ਵੀ ਕੰਮ, ਬਿਲਡਰ ਦਾ ਵੀ ਕੰਮ ਇਹਨਾਂ ਨੇ ਕਰ ਰਹੇ ਹੋ ਜਾਂ ਹਜੇ?
2: ਹਾਂਜੀ ਭਾਜੀ, 2014 ਤੋਂ ਫਾਈਨੈਂਸ ਦਾ ਕਰ ਰਹੇ ਆ।
1: ਅੱਛਾ,
2: ਤੇ ਆਲਮੋਸਟ ਦੇਖ ਰਿਹਾ ਸੀ 4000 ਕਸਟਮਰ ਸਰਵ ਕਰਤਾ
1: ਹੁਣ
2: ਤੱਕ, ਛੱਤ ਦਵਾਤੀ ਇਹਨੇ ਲੋਕਾਂ ਨੂੰ।
1: ਠੀਕ ਠੀਕ,
2: ਤੇ ਬਾਕੀ ਡਿਵੈਲਪਮੈਂਟ, ਪ੍ਰੋਪਰਟੀ ਡਿਵੈਲਪਮੈਂਟ ਕਰਦੇ ਆ।
1: ਨਵਾਂ ਕਾਰਜ ਵਿੱਢਿਆ, ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ। ਤੇ ਜਾਣੀ ਕਿ ਜਿਹੜਾ ਤੁਸੀਂ ਕੱਲ ਵੀ ਭੇਜਿਆ ਸੀ, ਪ੍ਰਾਈਮ ਮੈਂਟਰ ਨਾਂ ਦਾ ਇੱਕ ਤੁਸੀਂ ਕਾਰਜ ਸ਼ੁਰੂ ਕੀਤਾ ਆ, ਜਿਹੜਾ ਕਿ ਇੱਕ ਟਿਊਸ਼ਨ ਸਿਸਟਮ ਹੈ, ਤੇ ਤੁਸੀਂ ਫ੍ਰੀ ਟ੍ਰਾਇਲ ਕਲਾਸ ਵੀ ਦੇ ਰਹੇ ਹੋ ਬੱਚਿਆਂ ਵਾਸਤੇ, ਤੇ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਨੂੰ ਚਾਹੀਦੀ। ਪਹਿਲਾਂ ਆਪਾਂ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ, ਬਾਅਦ ਦੇ ਵਿੱਚ ਆਪਾਂ ਇਹਨੂੰ ਫਰਦਰ ਨੰਬਰ ਵਗੈਰਾ ਦਿੰਨੇ ਆ। ਤੇ ਇਹਦੀ ਕੀ ਲੋੜ ਮਹਿਸੂਸ ਹੋ ਰਹੀ ਹੈ ਤੁਹਾਨੂੰ ਮੈਲਬਨ ਦੇ ਵਿੱਚ?
2: ਬਾਈ ਪਹਿਲੇ ਇਹ ਤਾਂ ਬਿਜ਼ਨਸ ਨਹੀਂ ਹੈ ਮੇਰੇ ਵਾਸਤੇ, ਇਹ ਤਾਂ ਸਿਰਫ ਸੇਵਾ ਵਾਲੀ ਗੱਲ ਹੈ। ਜਿਵੇਂ ਬਿਜ਼ਨਸ ਤਾਂ ਹੁਣ ਪ੍ਰੋਪਰਟੀ ਡਿਵੈਲਪਮੈਂਟ ਦਾ ਜਿਹੜਾ ਟੌਪ ਤੇ ਚੱਲਦਾ ਆਪਣਾ, ਹਨਾ। ਲੋੜ ਇਹ ਸੀ ਕਿ ਐਕਚੁਅਲ ਚ ਮੈਂ ਵੀ ਭਾਜੀ ਵਾਂਗ ਸ਼ੁਰੂ ਚ ਤਾਂ ਮੈਂ ਪਹਿਲੀ ਮੇਰੀ ਇੰਡੀਆ ਚ ਜੋਬ ਮੈਂ ਟੀਚਰ ਲੱਗਿਆ ਸੀ। ਮੈਂ ਜਦੋਂ ਮੈਂ MSc ਕੀਤੀ ਫਿਜ਼ਿਕਸ ਦੀ ਨਾ,
1: ਅਮਰੀਕ ਭਾਜੀ
2: ਸਕੂਲ ਚ ਮੈਂ ਟੀਚਰ ਲੱਗ ਗਿਆ, ਤੇ ਪਰ ਮੈਨੂੰ ਚੰਗਾ ਨੀ ਲੱਗਿਆ, ਪਹਿਲੇ ਸਾਲ ਹੀ ਛੱਡਤਾ ਸੀ ਮੈਂ।
1: ਭਾਜੀ ਹੱਸ ਰਹੇ ਨੇ,
0: ਜਿਸ ਵੇਲੇ ਤੁਸੀਂ ਸਾਡੇ ਘਰ ਆਉਗੇ ਨਾ, ਅਸੀਂ ਪ੍ਰੋਟੋਕੋਲ ਤਾਂ ਫਾਲੋ ਕਰਨਾ ਹੀ ਹੈ।
1: ਪ੍ਰੋਟੋਕੋਲ ਦਾ ਮਤਲਬ ਕੱਖ ਸਾਹਿਬ ਇਹ ਹੈ, ਤੁਹਾਨੂੰ ਪੁੱਛਣਾ ਨੀ ਵੀ ਤੁਸੀਂ ਪੀਂਦੇ ਹੋ ਜਾਂ ਨਹੀਂ, ਬੋਤਲ ਮੂਹਰੇ ਰੱਖ ਲੈਣੀ।
2: ਕਿਤੇ ਮੈਂ ਵੀ ਇੱਕ ਸਾਲ ਲਾਇਆ ਸਰਕਾਰੀ ਮਾਸਟਰਾਂ ਨਾਲ, ਕਿਤੇ ਉਹ ਕਹਾਣੀਆਂ ਮੈਂ ਤੁਹਾਨੂੰ ਦੱਸਾਂ ਨਾ, ਤੁਸੀਂ ਹੱਸ ਹੱਸ ਦੂਰੇ ਹੋ ਜਾਓਗੇ ਵੀ ਏਦਾਂ ਕਰਦੇ ਨੇ, ਮੈਨੂੰ ਇੰਟਰਨ ਵਾਲੇ ਜਾਣੀ ਸਾਰਾ ਪਤਾ।
1: ਚਲ ਉਹ ਆਪਾਂ ਫੇਰ ਸੁਣਾਂਗੇ, ਪਹਿਲਾਂ ਅੱਜ ਆਪਾਂ
0: ਇੱਕ ਛੋਟੀ ਛੋਟੀ ਦਾਸਤਾਨ ਸੁਣਾਏ ਦਿਓ, ਛੋਟੀ ਜਿਹੀ ਦਾਸਤਾਨ ਸੁਣਾਏ, ਇੱਕੋ ਹੀ ਸਿਰਫ
2: ਭਾਜੀ। ਦਾਸਤਾਨ ਉਹ ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਈ, ਜਿੱਥੇ ਮੈਂ ਅਪੁਆਇੰਟ ਹੋਇਆ।
1: ਅੱਛਾ,
2: ਮੈਂ ਗਿਆ, ਤੁਸੀਂ ਪਹਿਲੇ ਦਿਨ ਤੁਸੀਂ ਦੇਖੋ ਉਹਨਾਂ ਨੇ ਮੈਨੂੰ ਕੀ ਪੁੱਛਿਆ ਟੀਚਰਾਂ ਨੇ, ਤੂੰ ਕਿਹੜੀ ਕਾਸਟ ਨਾਲ ਬਿਲੋਂਗ ਕਰਦਾ?
1: ਅੱਛਾ,
2: ਮੈਂ ਸਵਾਲ ਕਿਹੋ ਜਿਹਾ ਵੀ ਤੂੰ ਜਨਰਲ ਹੈ ਜਾਂ SC BC ਚ? ਮੈਂ ਕਿਹਾ ਵੀ ਮੈਂ ਜਨਰਲ ਆ, ਵੀ ਨਾਲ ਦਾ ਪਿੰਡ ਆ ਸਾਡਾ, ਹਨਾ, ਫਲਾਣਾ ਜੱਟਾਂ। ਕਹਿੰਦਾ ਵੀ ਇਹ ਗਰੁੱਪ ਜਿਹੜਾ ਉਹ ਹੈ ਮਾਸਟਰ ਨੇ, ਇਹ ਅਲੱਗ ਹੈ, ਇਹ ਰਿਜ਼ਰਵ ਵਾਲੇ ਨੇ, ਦੋ ਟੀਮਾਂ ਸੀ ਉਹਨਾਂ ਦੀਆਂ। ਠੀਕ ਆ, ਤੁਸੀਂ ਦੇਖ ਲਓ ਵੀ ਸ਼ੁਰੂਆਤ ਪਹਿਲਾ ਦਿਨ ਕਿਹੋ ਜਿਹਾ ਹੋਊਗਾ ਇੱਕ ਟੀਚਰ ਦਾ। ਤੇ ਉਹਨਾਂ ਦੀ ਚਾਹ ਅਲੱਗ ਬਣਦੀ ਸੀ, ਠੀਕ ਹੈ, ਉਹ ਦੁੱਧ ਆਪਣਾ ਅਲੱਗ ਲੈ ਕੇ ਆਉਂਦੇ ਸੀ, ਉਧਰ ਦੂਜੇ ਪਾਸੇ ਵਾਲੇ ਅਲੱਗ ਲੈ ਕੇ ਆਉਂਦੇ ਸੀ।
1: ਅੱਛਾ,
2: ਸਕੂਲ ਤੁਹਾਨੂੰ ਦੱਸਦਾ ਹੁੰਦਾ ਕੀ ਸੀ, ਪਹਿਲਾਂ 9 ਵਜੇ ਸਕੂਲ ਲੱਗਣਾ ਪ੍ਰੇਅਰ ਹੋਣੀ, ਤੇ ਉਦੋਂ ਬਾਅਦ ਟੀਚਰਾਂ ਨੇ ਆ ਜਾਣਾ, ਇਕੱਠੇ ਹੋ ਜਾਣਾ ਆਪਾਂ ਦੋਨਾਂ ਗਰੁੱਪਾਂ ਵਾਲਿਆਂ ਨੇ, ਸਾਰੀਆਂ ਅਖਬਾਰਾਂ ਮੰਗਾ ਲੈਣੀਆਂ, ਉਹਨਾਂ ਨੇ ਅਲੱਗ ਲਵਾਈਆਂ ਸੀ, ਇਹਨਾਂ ਨੇ ਅਲੱਗ ਲਵਾਈਆਂ, ਫਿਰ ਉਹਨਾਂ ਨੇ ਚਾਹ ਧਰ ਲੈਣੀ।
1: ਅੱਛਾ,
2: ਚਾਹ ਧਰ ਲੈਣੀ, ਗੱਲਾਂ ਚੱਲ ਪੈਣੀਆਂ ਵੀ ਬਾਦਲ ਹੋਣਾ ਦੀ ਸਰਕਾਰ ਹੁੰਦੀ, ਸ਼ਾਇਦ ਕੈਪਟਨ ਹੋਣਾ ਦੀ, ਉਦੋਂ ਦੀਆਂ ਗੱਲਾਂ ਨੇ, ਆਹ ਹੋ ਗਿਆ ਉਹ ਹੋ ਗਿਆ, ਕੋਈ ਜਵਾਕਾਂ ਨੂੰ ਬਸ ਘੂਰ ਦੇਣਾ ਵੀ ਤੁਸੀਂ ਬੈਠ ਜਾਓ। ਉਸ ਤੋਂ ਬਾਅਦ ਭਾਜੀ ਮੈਂ ਥੋੜਾ ਜਿਹਾ, ਮੈਨੂੰ ਸੀਗਾ ਮੈਂ ਹਜੇ ਨਵਾਂ ਨਵਾਂ ਪੜ੍ਹ ਕੇ ਆਇਆ ਸੀ, ਹਨਾ, ਤੇ ਮੈਨੂੰ ਉਹਦੇ ਕਲਾਸ ਲੈ ਲਈਏ, +1-2 ਵਾਲਿਆਂ ਨੂੰ ਮੈਥ ਦੀ ਕਲਾਸ ਲੈਣੀ ਸੀ ਉਹਨਾਂ ਦੀ, ਅਜੇ ਮੈਂ ਫਸਟ ਕਲਾਸ ਲੈਣੀ, ਸੈਕੰਡ ਪੀਰੀਅਡ ਲੈਣਾ, ਥਰਡ ਜਦੋਂ ਮੈਂ ਕਿਤੇ ਸ਼ੁਰੂ ਕਰਦਾ ਆਉਣਾ ਜਾਂ ਹਾਫ ਚ ਆਉਣਾ, ਤਾਂ ਮੈਨੂੰ ਸੁਨੇਹਾ ਆ ਜਾਣਾ ਕਿ ਫਲਾਣੇ ਸਰ ਨੇ ਕਿਹਾ ਕਿ ਵਾਲੀਬਾਲ ਗਰਾਊਂਡ ਚ ਆ ਜਾਓ, ਵੀ ਵਾਲੀਬਾਲ ਖੇਡਣੀ ਆ, ਬੰਦਾ ਘੱਟਦਾ। ਜਿਹੜੇ ਸੁਨੇਹਾ ਸੀ ਉਹ ਜਾਣੀ ਉਹਨਾਂ ਦੀ ਉਹ ਚੱਲਦੀ ਸੀ ਸਕੂਲ ਚ, ਤੁਹਾਨੂੰ ਮੰਨਣੀ ਪੈਂਦੀ ਸੀ, ਠੀਕ ਹੈ, ਜਾਣਾ ਪੈਣਾ, ਚਲੋ ਜੀ ਖੇਡਣ ਲਾ ਲੈਣਾ, ਇੱਕ ਪਾਸੇ ਟੀਚਰਾਂ ਨੇ ਹੋ ਜਾਣਾ, ਵਿਚੋਂ ਜੇ ਉਹਨਾਂ ਨੇ ਘਟਣਾ ਤਾਂ 6-6 ਜਾਣੇ ਹੁੰਦੇ ਨੇ ਪਲੇਅਰ, 2-4 ਉਹਨਾਂ ਨੇ ਸਟੂਡੈਂਟ ਵੀ ਪਾ ਲੈਣੇ ਨਾਲ। ਭਾਜੀ ਤੀਜੇ ਚੌਥੇ ਪੀਰੀਅਡ ਤੋਂ ਕਈ ਵਾਰੀ ਵਾਲੀਬਾਲ ਖੇਡਣ ਲੱਗਣਾ, ਅੱਧੀ ਛੁੱਟੀ ਲੰਘ ਜਾਣੀ, ਛੁੱਟੀ ਹੋ ਜਾਣੀ, ਛੁੱਟੀ ਹੋ ਜਾਣੀ, ਮਾਸਟਰਾਂ ਨੇ ਉੱਥੇ ਚਾਹ ਜੀ ਪੀ ਕੇ ਫੇਰ ਸ਼ੁਰੂ ਕਰ ਲੈਣਾ ਸਮੋਸੇ ਖਾ ਕੇ। ਅਸੀਂ ਜਦੋਂ ਘਰਾਂ ਨੂੰ ਜਾਣਾ 4 ਵਜੇ, ਬੱਚਿਆਂ ਨੇ ਘਰੋਂ ਕੱਪੜੇ ਚੇਂਜ ਕਰਕੇ, ਕੋਈ ਸਾਈਕਲ ਤੇ ਟਿਊਸ਼ਨ ਪੜ੍ਹਨ ਜਾ ਰਿਹਾ, ਕੋਈ ਪੱਠੇ ਲੈਣ ਜਾ ਰਿਹਾ, ਜੋ ਕੰਮ ਪਿੰਡਾਂ ਪੁੰਡਾਂ ਵਾਲੇ ਬੱਚੇ ਕਰਦੇ ਨੇ, ਕਹਿੰਦੇ ਮੈਨੂੰ ਇੰਨੀ ਸ਼ਰਮ ਆਉਣੀ, ਮੈਂ ਕਿਹਾ ਮੈਨੂੰ ਤਾਂ ਖਤਮ ਕਰ ਦੇਣਗੇ ਥੋੜੇ ਦੇਰ ਚ, ਬਹੁਤ ਮੈਨੂੰ ਸ਼ਰਮ ਆਉਣੀ। ਦੇਖ ਲਓ ਇਹਨਾਂ ਦੀਆਂ ਤਨਖਾਹਾਂ, ਉਦੋਂ ਵੀ ਮੈਨੂੰ ਲੱਗਦਾ 30-40 ਹਜ਼ਾਰ ਤਨਖਾਹ ਸੀ, ਹੁਣ ਤਾਂ ਉਹ ਲੱਖ+ ਹੋ ਗਏ ਸ਼ਾਇਦ, ਰਿਟਾਇਰ ਹੋ ਗਏ ਹੋਣਗੇ। ਬਹੁਤ ਮੈਨੂੰ ਲੱਗਣਾ ਫਿਰ ਮੈਂ ਤਾਂ ਛੱਡ ਆਇਆ ਸੀ ਪਹਿਲੇ ਸਾਲ ਦੇ ਵਿੱਚ।
0: ਮਨਦੀਪ ਮੈਂ ਵੀ ਦੱਸਦਾ ਪਹਿਲੇ ਦਿਨ ਦੀ ਸੁਣਾਉਣਾ, ਜੇ ਮੈਂ ਸਕੂਲ ਗਿਆ ਨਾ ਪਹਿਲੇ ਦਿਨ ਜੁਆਇਨ ਹੋਣ, ਜੁਆਇਨ ਹੋ ਗਏ, ਜੁਆਇਨ ਹੋਣ ਤੋਂ ਬਾਅਦ ਤੇ ਜਿਹੜਾ ਜਿਹੜਾ ਪਿਉਨ ਸੀ ਨਾ, ਉਹ 84 ਸੀ ਜਿਹੜਾ ਪਿਉਨ ਸੀ, ਉਹ ਹੈਡਮਾਸਟਰ ਕੋਲ, ਹਨਵਾਰ ਸਾਹਿਬ ਮੈਨੂੰ ਟਾਈਮ ਟੇਬਲ ਦੇ ਦਵਾਂ ਜੀ, ਹਨਵਾਰ ਸਾਹਿਬ ਟਾਈਮ ਟੇਬਲ ਦੇ ਦਵਾਂ ਜੀ, ਮਾਸਟਰ ਨਵੇਂ ਆਏ ਆ। ਉਹ ਕਹਿੰਦੇ ਵੀ ਕਿੱਦਾਂ ਤੂੰ ਦੇਤਾ? ਹਾਂਜੀ ਕਿਹੜਾ ਦਿੱਤਾ? ਕਹਿੰਦਾ ਬੱਸਾਂ ਦਾ ਦੇਤਾ, ਤੇ ਕਿਹੜੇ ਵੇਲੇ ਕਿਹੜੀ ਜਾਣੀ, ਕਿਹੜੇ ਵੇਲੇ ਕਿਹੜੀ ਜਾਣੀ,
2: ਬਹੁਤ ਕੁਛ ਕਰਦੇ ਸੀ
1: ਬੱਸਾਂ ਦਾ।
2: ਭਾਜੀ ਇੰਨੀ ਤਨਖਾਹ ਲੈ ਕੇ ਮੈਂ ਸੋਚਦਾ, ਦੇਖ ਲੋ ਉਹਨਾਂ ਨੇ ਬੀ ਐਡ ਕੀਤੀ ਹੈ, ਮਾਸਟਰਜ਼ ਕੀਤੀ ਹੁੰਦੀ ਹੈ, ਜਾਣੀ ਬੇੜਾ ਗਰਕ ਕਰਨ ਵਾਲੇ ਬੰਦੇ ਬੈਠੇ ਸੀ। ਮੈਂ
0: ਵਰਤਾਰਾ ਹੁਣ ਸ਼ੁਰੂ ਹੋਇਆ ਜਦੋਂ ਅਸੀਂ ਹੁੰਦੇ ਸੀ ਨਾ, ਉਦੋਂ ਸਾਡੀ ਤਨਖਾਹ 600-700 ਹੁੰਦੀ ਸੀ।
1: ਅੱਛਾ ਉਦੋਂ ਸ਼ੁਰੂ ਹੋਇਆ ਤੁਹਾਡੇ, ਤੁਸੀਂ ਸ਼ੁਰੂ ਕਰ, ਤੁਸੀਂ ਤਾਂ ਨੀ ਕਰਾ ਕੇ?
0: ਇਹਨੇ ਵੀ ਜ਼ਿਆਦਾ ਦੱਸਿਆ, ਉਦੋਂ ਵੀ ਸੀਗਾ ਪਰ ਇੰਨਾ ਨੀ ਸੀਗਾ, ਉਦੋਂ ਤਨਖਾਹ ਬਹੁਤ ਘੱਟ ਹੁੰਦੀ ਸੀ, ਤੇ ਉਦੋਂ ਥੋੜੀ ਲਿਟੀਗੇਸ਼ਨ ਹੁੰਦੀ ਸੀ, ਥੋੜਾ ਜਿਹਾ ਹੁੰਦਾ ਸੀ। ਮੈਂ ਰਿਹਾ ਉੱਥੇ ਕੋਈ 15 ਸਾਲ, 80 ਤੋਂ ਲੈ ਕੇ 96 ਤੱਕ ਇਹ ਪੰਜਾਬ ਸਰਕਾਰੀ ਸਕੂਲਾਂ ਦੇ ਵਿੱਚ, ਤੇ ਉਹ ਡਿਪੈਂਡ ਕਰਦਾ ਹੋਊਗਾ, ਸਕੂਲ ਟੂ ਸਕੂਲ ਵੀ ਡਿਪੈਂਡ ਕਰਦਾ, ਏਰੀਆ ਟੂ ਏਰੀਆ ਵੀ ਡਿਪੈਂਡ ਕਰਦਾ, ਲੇਕਿਨ ਬਚਪਨ ਦਾ ਜਿਹੜਾ ਸਾਡਾ ਪੜ੍ਹਨ ਦਾ ਐਕਸਪੀਰੀਅੰਸ ਆ, ਉਹ ਏਦਾਂ ਦਾ ਸਕੂਲ ਸੀ ਜਿੱਥੇ ਅਸੀਂ ਪੜ੍ਹਦੇ ਸੀ, ਨੈਸ਼ਨਲ ਹਾਈ ਸਕੂਲ ਭਾਮ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਮੈਨੂੰ ਮੇਰਾ ਉਹਦਾ ਸਟੈਂਡਰਡ ਜਿਹੜਾ ਡੂਨ ਜਿਹੜਾ ਸਕੂਲ ਹੈ, ਡੋਨ ਹੈ ਜਾਂ ਡੂਨ ਜਿਹੜਾ ਦੇਹਰਾਦੂਨ ਦਾ ਆ, ਉਹਨਾਂ ਸਟੈਂਡਰਡ ਹੁੰਦਾ ਸੀ ਉਹਦਾ।
1: ਅੱਛਾ ਇੱਕ ਮਿੰਟ, ਡਾਕਟਰ ਸਰਮਬਤ ਰੰਧਾਵਾ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ। ਇਹ ਅੱਜ ਘਾਹ ਕੱਟ ਰਹੇ ਨੇ, ਤੁਹਾਨੂੰ ਪਤਾ ਸ਼ਨਿਚਰਵਾਰ ਐਤਵਾਰ ਇਹਨਾਂ ਦੇ ਘਾਹ ਕੱਟਣ ਦਾ ਦਿਨ ਹੁੰਦਾ ਹੈ। ਤੇ ਅੱਛਾ ਆਪਣੇ ਖੱਖ ਸਾਹਿਬ, ਗੱਲ ਚੱਲ ਰਹੀ ਸੀ ਟਿਊਸ਼ਨਿੰਗ ਦੀ, ਤੇ ਤੁਹਾਡਾ ਚਲੋ ਬਿਜ਼ਨਸ ਤਾਂ ਤੁਸੀਂ ਕਰ ਰਹੇ ਹੋ, ਬਹੁਤ ਰੱਬ ਦੀ ਮਿਹਰ ਹੈ। ਤੇ ਹੁਣ ਆਪਣਾ ਭਾਈਚਾਰਾ ਵੀ ਬਹੁਤ ਆਇਆ ਹੋਇਆ ਇੱਥੇ, ਹਨਾ, ਤੇ ਇੱਕ ਜਿਹੜਾ ਟਿਊਸ਼ਨ ਦਾ ਕਲਚਰ ਜ਼ਿਆਦਾ ਅਸੀਂ ਦੇਖਦੇ ਹਾਂ, ਇੰਡੀਆ ਦਾ ਕਲਚਰ ਹੈ ਇੱਥੇ ਟਿਊਸ਼ਨਾਂ। ਸਾਡੇ ਬੱਚਿਆਂ ਨੇ ਪੜ੍ਹੀਆਂ, ਇੱਕ ਨੇ ਪੜ੍ਹੀ ਐਂਡ ਥੋੜੀ ਕਲਾਸਾਂ ਲਈਆਂ ਸੀਗੀਆਂ, ਉਹ ਥੋੜਾ ਵੀਕ ਸੀਗਾ, ਤੇ ਉਹਦਾ ਉਹਨੂੰ ਫਾਇਦਾ ਵੀ ਹੋਇਆ ਮੈਥ ਦੀ, ਉਹਨੂੰ ਥੋੜੀ ਐਕਸਟਰਾ ਟਿਊਸ਼ਨ ਟਿਊਟਰਿੰਗ ਲਈ ਸੀਗੀ। ਪਰ ਜਿਹੜੇ ਬੱਚੇ ਛੋਟੇ ਹੁੰਦਿਆਂ ਤੋਂ ਟਿਊਟਰਿੰਗ ਕਰਦੇ ਨੇ, ਉਹ ਇੱਕ ਸਾਡੇ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਭਾਈਚਾਰੇ ਦਾ ਹੀ ਵਰਤਾਰਾ ਆ। ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ, ਮਤਲਬ ਇਸ ਵਰਤਾਰੇ ਨੂੰ, ਕੀ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਲੋੜ ਰਹਿੰਦੀ ਹੈ ਟਿਊਸ਼ਨ ਦੀ?
2: ਭਾਜੀ ਲੋਡ ਬਿਲਕੁਲ ਰਹਿੰਦੀ ਹੈ। ਤੁਸੀਂ ਭਾਜੀ ਸਕੂਲ ਚ ਰਹੇ ਨੇ, ਕਲਾਸਿਸ ਦੇ ਵਿੱਚ 20-25-30 ਬੱਚੇ ਤੱਕ ਹੁੰਦੇ ਨੇ। ਜੇ ਐਜੂਕੇਸ਼ਨ ਵਾਲੇ ਪੱਖ ਤੋਂ ਦੇਖੀਏ ਤਾਂ ਓਨਾ ਨਹੀਂ ਕਰਾਇਆ ਜਾਂਦਾ। ਜੇ ਜਿਵੇਂ ਆਪਾਂ ਦੇਸੀ ਬੰਦੇ ਆਪਾਂ ਕਹਿੰਦੇ ਹਾਂ ਵੀ ਪੁੱਤ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ। ਜੇ ਕਿਤੇ ਲਾਈਨ ਤੇ ਚੜ ਜਾਣ ਬੱਚੇ, ਸ਼ੁਰੂ ਤੋਂ ਹੀ ਸ਼ੌਂਕ ਪੈ ਜੇ ਬੱਚੇ ਨੂੰ ਤਾਂ ਬਹੁਤ ਫਰਕ ਪੈਂਦਾ। ਫਰਕ ਤਾਂ ਪੈਂਦਾ ਭਾਜੀ, ਕਿੰਨੇ
1: ਲੈਣੇ
2: ਤਾਂ ਪ੍ਰਾਈਵੇਟ ਸਕੂਲ ਚੱਲਣ ਹੀ ਨਾ, ਹਨਾ, ਕੋਈ ਭੇਜੇ ਨਾ ਉਹਨਾਂ, ਜੇ ਆਪਾਂ ਕਹੀਏ ਸਿਸਟਮ ਦਾ ਤਾਂ ਫਰਕ ਹੈਗਾ ਬਿਲਕੁਲ। ਤੇ ਲੋਡ ਏਦਾਂ ਕਿ ਤੁਸੀਂ 20 ਸਟੂਡੈਂਟ ਨੇ ਜਾਂ 20 ਨੇ 25 ਨੇ, ਟੀਚਰ ਨੇ ਐਕਟੀਵਿਟੀ ਕਰਾਤੀਆਂ, ਪਤਾ ਹੀ ਆਪਾਂ ਨੂੰ ਆਪਣੇ ਬੱਚੇ ਜਾਂਦੇ ਰਹੇ ਨੇ, ਤਾਂ ਉਹ ਲੈਵਲ ਤੇ ਨਹੀਂ ਕਰਾ ਸਕਦੇ। 1-to-1 ਜਿਹੜਾ ਉਹ ਨਹੀਂ, ਉਹ ਪੋਸੀਬਲ ਹੀ ਨਹੀਂ ਹੈਗਾ ਇੱਕ ਟੀਚਰ ਵਾਸਤੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਨੂੰ ਥੋੜਾ ਜਿਹਾ ਬੈਟਰ ਹੋਵੇ ਤਾਂ ਉਹਨੂੰ ਜ਼ਰੂਰ ਟਿਊਸ਼ਨ ਲਵਾਓ।
1: ਨਹੀਂ ਕਿਹੜੀ ਏਜ ਰੈਕਮੈਂਡ ਕਰਦੇ ਹੋ ਤੁਸੀਂ ਕਿ ਬੱਚਾ, ਮਤਲਬ ਜੇ ਤੁਸੀਂ ਪਰਸਨਲ ਕੇਅਰ ਕਰਵਾਉਣੀ ਦਾ
2: ਐਕਚੁਅਲ ਚ ਤਾਂ ਜਦੋਂ ਬੱਚਾ ਸਕੂਲ ਜਾਣ ਲੱਗ ਜੇ ਉਹਨੂੰ ਹੈਲਪ ਦੀ ਲੋੜ ਹੈ, ਹਨਾ, ਖਾਸ ਕਰਕੇ ਬੱਚੇ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ। ਉਹ ਕਿੱਥੇ ਕਈ ਬੱਚੇ ਤੁਸੀਂ ਦੇਖਿਓ ਫਿਰ ਗੱਲ ਨੀ ਕਰਦੇ ਜਾਂ ਉਹਦੇ ਬਾਰੇ ਗੱਲ ਨਹੀਂ ਕਰ। ਭਾਜੀ ਸਾਰੇ ਤਾਂ ਬਰਾਬਰ ਨੀ ਨਾ ਬੱਚੇ, ਕਈ ਬੱਚੇ ਸਮਾਰਟ ਹੁੰਦੇ ਨੇ, ਕਈ ਨਹੀਂ ਹੁੰਦੇ, ਉਹ ਲੈਵਲ ਤੇ ਨਹੀਂ ਕਰ ਸਕਦੇ। ਤਾਂ ਅਸੀਂ ਗ੍ਰੇਡ 2-2 ਤੋਂ ਲੈਂਦੇ ਹਾਂ, ਫਸਟ ਤੋਂ ਨੀ ਲੈਂਦੇ। ਪਰ ਇਹ ਨੀ ਹੈਗਾ ਕਿ ਗ੍ਰੇਡ 2 ਵਾਲੇ ਨੂੰ ਆਪਾਂ ਗ੍ਰੇਡ 10 ਵਾਲਾ ਪੜ੍ਹਾਉਂਦੇ ਆ ਜਾਂ ਕੁਛ ਹੋਰ ਹੈ, ਉਹਨਾਂ ਹਿਸਾਬ ਨਾਲ ਐਕਟੀਵਿਟੀਜ਼ ਉਹਨੂੰ ਅੰਗੇਜ ਕਰਨਾ, ਉਹੋ ਜਿਹਾ ਹੀ ਉਹਦਾ ਸਿਲੇਬਸ ਹੈ ਜਿਹੜਾ।
1: ਅਸਲ ਦੇ ਵਿੱਚ ਕਾਕ ਸਾਹਿਬ, ਇੱਕ ਵਿਦੇਸ਼ਾਂ ਦੇ ਵਿੱਚ ਇੱਥੇ ਇਹ ਵੀ ਪ੍ਰੋਬਲਮ ਹੈ ਕਿ ਬੱਚਾ ਬੱਚੇ ਨੂੰ ਟਾਈਮ ਦੇਣਾ, ਕਿਉਂਕਿ ਵਰਕਿੰਗ ਪੇਰੈਂਟਸ ਹੁੰਦੇ ਨੇ, ਹਨਾ, ਤੇ ਉਹਦੇ ਕਰਕੇ ਉਹ ਟਾਈਮਿੰਗ ਜਿਹੜੀ ਉਹਨਾਂ ਦੀ ਆਡ ਹੋ ਜਾਂਦੀ। ਦੂਜੀ ਪਾਸੇ ਜਿਹੜੇ ਜਿੱਦਾਂ ਗ੍ਰੈਂਡ ਪੇਰੈਂਟਸ ਹੁੰਦੇ ਨੇ, ਉਹ ਇੰਡੀਆ ਤੋਂ ਆਏ ਹੋਏ ਹੁੰਦੇ ਨੇ, ਇੱਥੇ ਐਜੂਕੇਸ਼ਨ ਸਿਸਟਮ ਉਹਨਾਂ ਨੇ ਪੜ੍ਹਿਆ ਹੀ ਨਹੀਂ, ਹਨਾ, ਗਏ ਹੀ ਨਹੀਂ, ਕਿੱਦਾਂ ਚੱਲਦਾ। ਸੋ ਇੱਕ ਬਹੁਤ ਵੱਡਾ ਗੈਪ ਹੈ ਕਿ ਜਿਹੜੇ ਕਹਿੰਦੇ ਆਪਾਂ ਘਰ ਪੜ੍ਹਾ ਲੈਣਾ, ਇਸ ਤਰ੍ਹਾਂ ਪੜ੍ਹ ਲੈਣਾ, ਉਹ ਵੀ ਉਦਾਂ ਠੀਕ ਹੈ, ਜਿਹੜੇ ਪੜ੍ਹਾ ਸਕਦੇ ਵੈਲ ਐਂਡ ਗੁੱਡ ਹੈ, ਕੋਈ ਇੰਡੀਆ ਤੋਂ ਬਹੁਤ ਪ੍ਰੋਫੈਸਰ ਆਏ ਨੇ, ਪੜ੍ਹੇ ਲਿਖੇ ਆਏ ਨੇ, ਉਹ ਕਰ ਸਕਦੇ ਨੇ। ਪਰ ਅਸੀਂ ਗੱਲ ਕਰ ਰਹੇ ਹਾਂ ਸਾਡੇ ਵਰਗੇ ਆਮ ਜਿਹੜੇ ਵਰਕਿੰਗ ਫੈਮਿਲੀਜ਼ ਹੈ, ਤੇ ਉਹ ਕਿੰਨਾ ਰੈਕਮੈਂਡ ਕਰਦੇ ਹੋ, 1 ਵੀਕ, 2 ਵੀਕ ਜਾਂ?
2: ਭਾਜੀ ਮਿਨੀਮਮ 2 ਕਲਾਸਿਸ ਲੈਣੀਆਂ ਚਾਹੀਦੀਆਂ ਨੇ, ਯਾਨੀ ਇੱਕ ਤਾਂ ਬਹੁਤ ਘੱਟ ਹੈ, ਜੇ ਦੋ ਕਲਾਸ ਚ ਕੋਈ ਲੈ ਦਵਾ ਰਿਹਾ ਤਾਂ ਬਹੁਤ ਵਧੀਆ ਆਪਣੇ ਬੱਚੇ ਵਾਸਤੇ,
0: ਠੀਕ ਹੈ ਜੀ।
2: ਹਾਂ ਮਿਨੀਮਮ ਦੋ ਅਸੀਂ ਸਾਡੇ ਮੈਂ ਟੂਲਸ ਬਾਰੇ ਥੋੜਾ ਜਿਹਾ ਗੱਲਬਾਤ ਕਰ ਲੈਂਦੇ ਹਾਂ।
1: ਡੈਫੀਨੇਟਲੀ
2: climbmentor.com.au ਪਲੇਟਫਾਰਮ ਹੈ, ਸਾਡੇ ਕੋਲ ਟੀਚਰ ਨੇ ਮੈਥ ਸਾਇੰਸ ਤੇ ਇੰਗਲਿਸ਼ ਦੇ, ਗ੍ਰੇਡ ਸੈਕੰਡ ਤੋਂ ਅਸੀਂ 12 ਤੱਕ ਕਰਾਉਂਦੇ ਹਾਂ। ਤੇ ਮੇਨ ਗੱਲ ਹੈ ਭਾਜੀ ਟਾਈਮਿੰਗ ਦੀ, ਹਨਾ, ਜਦੋਂ ਆਪਾਂ ਤੁਸੀਂ ਪਹਿਲੀ ਗੱਲ ਤਾਂ ਟਿਊਸ਼ਨ ਲੱਭੋਗੇ, ਤੁਹਾਡੇ ਹੋ ਸਕਦਾ ਪੋਸਟ ਕੋਡ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਨੂੰ ਨਾ ਮਿਲੇ ਟਿਊਟਰ, ਫਿਰ ਤੁਸੀਂ ਰਿਵਿਊਜ਼ ਵਗੈਰਾ ਕਰਦੇ ਹੋ। ਆਨਲਾਈਨ ਸਿਸਟਮ ਹੁਣ ਜਦੋਂ ਦਾ ਪਲੇਟਫਾਰਮ ਆਇਆ ਇਹ ਬਹੁਤ ਈਜ਼ੀ ਹੋ ਗਿਆ, ਤੁਸੀਂ ਘਰ ਨਹੀਂ ਵੀ ਹੈਗੇ, ਤੁਸੀਂ ਤੁਹਾਨੂੰ ਮੈਸੇਜ ਚਲੇ ਜਾਣਾ ਸਾਡੇ ਪਲੇਟਫਾਰਮ ਤੋਂ ਕਿ ਪਹਿਲਾਂ ਘੰਟੇ ਪਹਿਲਾਂ ਜਾਂਦਾ 1 hour ਕਿ ਬੱਚੇ ਦੀ 1 hour ਚ ਕਲਾਸ ਸਟਾਰਟ ਹੋ ਜਾਣੀ ਹੈ,
1: ਠੀਕ ਹੈ,
2: ਫਿਰ 10 minutes ਪਹਿਲਾਂ ਫੇਰ ਜਾਂਦਾ, ਫਿਰ ਜਦੋਂ ਸਟਾਰਟ ਹੋ ਜਾਂਦੀ ਹੈ ਫਿਰ ਤੁਹਾਨੂੰ ਵਟਸਐਪ ਤੇ ਮੈਸੇਜ ਆਉਂਦਾ ਕਿ ਬੱਚੇ ਦੀ ਕਲਾਸ ਸਟਾਰਟ ਹੋ ਗਈ, ਜੁਆਇਨ ਕਰਾ ਦੋ ਤੁਸੀਂ, ਠੀਕ ਹੈ। ਬੱਚੇ ਨੇ ਜੁਆਇਨ ਕਰ ਲਿਆ ਭਾਈ, ਤੁਹਾਨੂੰ ਕਿਤੇ ਲੈ ਕੇ ਜਾਣ ਦੀ ਲੋੜ ਨੀ, ਡਰਾਈਵ ਕਰਨ ਦੀ ਲੋੜ ਨੀ। ਫਿਰ ਮੇਨ ਕੀ ਹੈ, ਜੇ ਬੱਚਾ 1 ਘੰਟਾ ਕਿਤੇ ਟਿਊਸ਼ਨ ਲੈ ਰਿਹਾ ਤੁਸੀਂ 1 ਘੰਟਾ ਉੱਥੇ ਵੇਟ ਕਰਨੀ ਪੈਂਦੀ ਆ, ਇਹ ਕਿੱਡੀ ਪ੍ਰੋਬਲਮ ਹੈ, ਤੁਹਾਡੇ ਤਾਂ 2-3 ਘੰਟੇ ਲੱਗ ਗਏ ਨਾ, ਤੇਰਾ ਸਾਰਾ ਦਿਨ ਆਉਣ ਤੇ ਬੋਝ ਹੈ ਕਿ ਮੈਂ ਬੱਚੇ ਨੂੰ ਟਿਊਸ਼ਨ ਤੇ ਲੈ ਕੇ ਜਾਣਾ। ਬਹੁਤੇ ਲੋਕ ਤਾਂ ਨੀ ਲਾਉਂਦੇ ਹੈਗੇ, ਇਹ ਨੀ ਕਿ ਅਫੋਰਡ ਨੀ ਕਰ ਸਕਦੇ ਲੋਕ, ਲੈ ਕੇ ਜਾਣਾ ਬਹੁਤ ਵੱਡੀ ਪ੍ਰੋਬਲਮ ਹੈ ਬੱਚੇ ਦਾ। ਫਿਰ ਜਿੱਥੇ ਭਾਜੀ ਮੈਂ ਉਹ ਨੀ ਕਹਿੰਦਾ, ਪਰ ਜਿੱਥੇ ਟਿਊਸ਼ਨਾਂ ਤੇ ਇੱਥੇ ਵੀ ਆਪਾਂ ਲਾਉਂਦੇ ਹਾਂ ਨਾ, ਸੈਂਟਰ ਬਣੇ ਨੇ, ਤਾਂ ਇੱਥੇ ਵੀ ਗਰੁੱਪ ਨਾਲ ਹੀ ਪੜਾਇਆ ਜਾਂਦਾ ਕਿ ਇੱਕ ਗਰੁੱਪ ਚ ਤੁਸੀਂ ਨੋਟ ਕਰਿਓ, ਕਿਸੇ ਚ 5 ਨੇ, ਕਿਸੇ ਚ 10 ਬੱਚੇ ਵੀ ਗਰੁੱਪ ਚ ਹੁੰਦੇ। ਪਰ ਆਪਾਂ ਜਿਹੜਾ ਇਹ ਡਿਫਰੈਂਟ ਏਦਾਂ ਕੀਤਾ ਕਿ ਆਪਾਂ 1-to-1 ਹੈ, ਇੱਕ ਸੈਸ਼ਨ ਰਹਿਣਾ ਬੱਚੇ ਨਾਲ, ਸਿੱਧੀ ਇੰਟਰੈਕਸ਼ਨ। ਬੱਚਾ ਵੀ ਬੱਚੇ ਨਹੀਂ ਗੱਲ ਕਰਦੇ ਗਰੁੱਪ, ਉਹਦਾ ਫਿਰ ਕਲਾਸ ਵਾਲਾ ਹੀ ਕੰਮ ਹੋ ਗਿਆ, ਜੇ ਤੁਸੀਂ ਨਾਰਮਲ ਆਪਣੇ ਤੇ ਤੁਸੀਂ 1-to-1।
0: ਵੈਸੇ ਟਿਊਸ਼ਨ ਸੈਂਟਰਾਂ ਦੇ ਵਿੱਚ ਗਰੁੱਪ ਚ ਪੜਾਇਆ ਜਾਂਦਾ, ਇਹ ਜਿਹੜੀ ਤੁਸੀਂ ਗੱਲ ਕੀਤੀ 1-to-1 ਮਾਰਕਿੰਗ ਆ, 1-to-1 ਇੰਟਰੈਕਸ਼ਨ ਆ, ਇਹ ਬਹੁਤ ਵਧੀਆ ਗੱਲ ਆ ਕਿ ਪਰਸਨਲੀ ਤੁਸੀਂ ਇੱਕੋ ਹੀ ਬੱਚੇ ਨੂੰ ਉਸ ਵੇਲੇ ਪੜ੍ਹਾ ਰਹੇ ਆ ਤੇ ਉਹਦਾ ਪੂਰਾ ਧਿਆਨ ਉਸ ਵੇਲੇ ਹੋਊਗਾ। ਬਾਕੀ ਤਾਂ ਜੇ ਤੁਸੀਂ ਗਰੁੱਪ ਵਿੱਚ ਪੜ੍ਹਦੇ ਆ ਕਿਤੇ ਜਾ ਕੇ ਟਿਊਸ਼ਨ ਕਰਦੇ ਆ ਤਾਂ ਸਕੂਲ ਵਾਲਾ ਹੀ ਕੰਮ ਹੋ ਜਾਂਦਾ, ਉੱਥੇ ਵੀ ਇੱਕ ਟੀਚਰ ਹੁੰਦਾ, ਇੱਥੇ ਵੀ ਇੱਕੋ ਟੀਚਰ। ਇਹ ਇਨੀਸ਼ੀਏਟਿਵ ਅੱਛਾ ਹੈ, ਬਹੁਤ ਸੋਹਣਾ ਇਨੀਸ਼ੀਏਟਿਵ ਹੈ ਤੁਹਾਡਾ।
2: ਅੰਡਰਸਟੈਂਡ ਕਰਦਾ ਬੱਚੇ ਦੀ ਲੋੜ ਕਿੱਥੇ, ਇਹਨੂੰ ਹੋਰ ਲੋੜ ਆ, ਰਿਪੋਰਟ ਬਣਦੀ ਹੈ ਤੁਹਾਨੂੰ ਰੋਜ਼ ਦੀ ਰੋਜ਼ ਈਮੇਲ ਆਉਂਦੀ ਹੈ। ਬੱਚੇ ਨੇ ਸੈਸ਼ਨ ਲਾ ਲਿਆ ਨਾ, ਪਹਿਲਾਂ ਤਾਂ ਕੀ ਕਰਾਇਆ ਗਿਆ, ਜਿਹੜਾ ਸਾਡਾ ਪਲੇਟਫਾਰਮ ਹੈ ਭਾਜੀ AI ਦੀ, ਆਪਾਂ ਤੁਸੀਂ ਗੱਲ ਕਰਦੇ ਸੀ ਪਹਿਲਾਂ, ਸਾਰਾ ਰਿਕਾਰਡ ਹੁੰਦਾ AI ਨੇ, ਉਹਨੂੰ ਟੈਕਸਟ ਬਣਾਈ ਜਾਣਾ ਵੀ ਬੱਚੇ ਦੀ ਤੇ ਟੀਚਰ ਦੀ ਗੱਲ ਕੀ ਹੋਈ। ਇਹ ਨੀ ਕਿ ਟੀਚਰ ਬੱਚੇ ਤੋਂ ਕੋਈ ਪਰਸਨਲ ਇਨਫੋਰਮੇਸ਼ਨ ਲੈ ਲਏ ਜਾਂ ਕੁਛ ਹੋਰ, ਉਹ ਵੀ ਸਿਕਿਉਰਿਟੀ ਪਰ ਆਪਾਂ ਵੇਖਣਾ। ਤੁਸੀਂ ਜੇ ਤੁਸੀਂ ਰਿਕਾਰਡਿੰਗ ਚਾਹੁੰਦੇ ਹੋ, ਉਹਦੇ ਸਿਰਫ ਰਿਕਾਰਡ ਦੀ ਟੈਬ ਹੈ, ਤੁਸੀਂ ਸਾਰਾ ਸੈਸ਼ਨ ਰਿਕਾਰਡ ਕਰ ਸਕਦੇ ਹੋ। ਪੇਰੈਂਟਸ ਰਿਵਿਊ ਕਰਦੇ ਨੇ, ਕਈ ਵਾਰੀ ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ ਸੈਸ਼ਨ ਚ, ਅਸੀਂ ਚੈੱਕ ਕਰਦੇ ਹਾਂ ਵੀ ਠੀਕ ਚੱਲ ਰਿਹਾ ਸਾਰਾ ਕੁਛ। AI ਨਾਲ ਤੁਹਾਨੂੰ ਟੈਕਸਟ ਤਾਂ ਆਉਣਾ ਹੀ ਆਉਣੀ ਹੈ, ਈਮੇਲ ਕਿ ਤੁਹਾਡੇ ਬੱਚੇ ਨੂੰ ਕੀ ਕਰਾਇਆ ਗਿਆ,
1: ਕੀ ਕਰਾਇਆ ਗਿਆ। ਇਹ ਮੈਂ ਬਹੁਤ ਵਧੀਆ, ਚਲੋ ਇਹ ਨਾਲ ਵੀ ਜੁੜ ਗਿਆ ਜਿਹੜਾ ਆਪਾਂ ਸਵੇਰ ਦੇ ਕਰ ਰਹੇ ਹਾਂ, ਕਿ ਇੱਕ ਟੂਲ ਜਿਹੜੇ ਨੇ ਇਹਨੂੰ ਕ੍ਰੀਏਟਿਵ ਤੌਰ ਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਵਰਤ ਕੇ, ਇਹਨੂੰ ਅਕਾਊਂਟੇਬਲ ਵਰਤ ਕੇ ਇੱਕ ਸਮਾਜ ਸੁਧਾਰਕ ਟੂਲ ਵਜੋਂ ਵਰਤਿਆ ਜਾ ਸਕਦਾ। ਇਹਦੇ ਨਾਲ ਹੁਣ ਦੇਖੋ ਕਾਕ ਸਾਹਿਬ, ਵੀ ਇਹ ਪੋਸੀਬਲ ਨਹੀਂ ਸੀਗਾ ਜੇ ਸਾਰੀਆਂ ਰਿਪੋਰਟਾਂ ਲਿਖਣੀ ਹੁੰਦੀਆਂ, ਕਲਰਕ ਰੱਖਣੇ ਪੈਣੇ ਸੀ, ਕਦੋਂ ਰਿਪੋਰਟਾਂ ਜਾਂਦੀਆਂ, ਕੌਣ ਲਿਖਦਾ, ਹਨਾ। ਤੇ ਹੁਣ ਉਹ ਸਾਰਾ ਜਿਹੜਾ ਆ ਉਹ ਕੰਮ ਜਿਹੜਾ ਕਾਰਜ ਜਿਹੜਾ ਤੁਸੀਂ ਕਦੇ ਚਿਤਵਦੇ ਹੁੰਦੇ ਸੀ ਵੀ ਇੱਦਾਂ ਹੋਣਾ ਚਾਹੀਦਾ, ਉਹ ਐਕਚੁਲੀ ਹੋ ਰਿਹਾ ਹੁਣ, ਵੈਰੀ ਵੈਰੀ ਈਜ਼ੀਲੀ ਹੋ ਰਿਹਾ। ਤੇ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਕਿ 2-to-12 year 2-to-12 ਤੱਕ ਤੁਸੀਂ 12th ਤੱਕ ਪੜ੍ਹਾਉਂਦੇ ਹੋ, ਤੇ ਇਹ ਮੈਥ ਇੰਗਲਿਸ਼ ਤੇ ਸਾਇੰਸ, ਹਨਾ, ਤਿੰਨੇ ਸਬਜੈਕਟ, ਤੇ ਇਹਨਾਂ ਦੇ ਜਿਹੜੇ ਟੀਚਰਸ ਨੇ ਉਹ ਉਹਨਾਂ ਬਾਰੇ ਥੋੜੀ ਗੱਲ ਆਪਾਂ ਜੇ ਕਰਨੀ ਚਾਹੋ ਤਾਂ।
2: ਟੀਚਰਸ ਇੱਕ ਤਾਂ ਕੁਐਸਚਨ ਹੁੰਦਾ ਵੀ ਕਿੱਥੋਂ ਨੇ ਟੀਚਰ, ਮਿਕਸ ਨੇ ਸਾਡੇ ਕੋਲ, ਆਸਟ੍ਰੇਲੀਆ ਤੋਂ ਵੀ ਨੇ ਸਾਡੇ ਕੋਲ ਤੇ ਇੰਡੀਆ ਤੋਂ ਵੀ ਨੇ ਟੀਚਰ। ਜਿਹੜਾ ਸਾਡਾ ਬੈਕ ਫਰੰਟ ਆਫਿਸ ਤਾਂ ਕ੍ਰੈਨਬਰਨ ਆ ਸਾਡਾ ਮੈਲਬਰਨ ਚ, ਪਰ ਇੱਕ ਬੈਕ ਆਫਿਸ ਹੈ ਜਿਹਦੇ ਵਿੱਚ HR ਹੈ, ਮੈਨੇਜ ਕਰਨਾ ਤੁਹਾਨੂੰ ਪਤਾ ਕਿੰਨੇ ਕਾਫੀ ਬੰਦੇ ਨੇ ਟੀਮ ਚ, ਉਹ ਇੰਡੀਆ ਜਿੱਥੋਂ ਅਸੀਂ ਮੈਨੇਜ ਕਰਦੇ ਹਾਂ ਬੈਕ ਐਂਡ ਤੇ। ਤੇ ਟੀਚਰ ਮਿਕਸ ਨੇ, ਸਾਡਾ HR ਡਿਪਾਰਟਮੈਂਟ ਇੰਟਰਵਿਊਜ ਲੈਂਦਾ ਕਾਫੀ, 3-4 ਇੰਟਰਵਿਊ ਹੁੰਦੀ ਹੈ ਟੀਚਰ ਹਾਇਰ ਕਰਨ ਤੋਂ ਪਹਿਲਾਂ, ਫਿਰ ਅਸੀਂ ਪੁਲਿਸ ਚੈੱਕ ਵਗੈਰਾ ਸਾਰਾ ਕੁਛ ਲੈਂਦੇ ਹਾਂ। ਫਿਰ ਜ਼ਿਆਦਾਤਰ ਫੀਮੇਲ ਟੀਚਰ ਨੇ ਸਾਡੇ ਕੋਲ, ਮੇਲਸ ਘੱਟ ਨੇ ਸਾਡੇ ਕੋਲ, ਸਿਕਿਉਰਿਟੀ ਨੂੰ ਪਤਾ ਸਾਰੇ ਰੀਜ਼ਨ ਆਪਾਂ ਨੂੰ ਸਾਰੇ ਪੁਆਇੰਟ ਦੇਖਣੇ ਪੈਂਦੇ ਨੇ। ਤੇ
1: ਇਹਦਾ ਖਾਕ ਸਾਹਿਬ, ਮੇਰੇ ਬੇਟੇ ਨੇ ਵੀ ਜਿੱਦਾਂ ਇੰਡੀਆ ਤੋਂ ਲਈ ਸੀ ਟਿਊਟਰਿੰਗ ਥੋੜੀ ਜਿਹੀ ਐਂਡ ਦੇ ਵਿੱਚ, year 12 ਦੇ ਵਿੱਚ 3 ਮਹੀਨੇ, ਤੇ ਕਿਉਂਕਿ ਉਹ ਇੰਡੀਆ ਦੇ ਨਾ ਜਿਹੜੇ ਟੀਚਰ ਨੇ, ਮੈਂ ਆਪ ਨੋਟ ਕੀਤਾ, ਮੈਂ ਅਸੀਂ ਵੀ ਇੰਡੀਆ ਦੇ ਪੜ੍ਹੇ ਹੋਏ ਨੇ, ਜਿਹੜੇ ਨਾ ਮੈਥ ਤੇ ਸਾਇੰਸ ਦੇ ਟੀਚਰ ਨੇ ਉਹ ਬੜੇ ਆਲਾ ਦਰਜੇ ਦੇ ਟੀਚਰ ਨੇ।
2: ਬਿਲਕੁਲ,
1: ਮਤਲਬ ਉਹ ਉਹਨਾਂ ਦਾ ਜਿਹੜਾ ਮੈਥਡ ਹੈ ਨਾ, ਇੱਥੇ ਤੁਹਾਡੇ ਹੋਰ ਐਂਗਲ ਤੋਂ ਪੜ੍ਹਾਉਂਦੇ ਨੇ, ਰਿਲੈਕਸ ਐਂਗਲ ਤੋਂ, ਉੱਥੇ ਮਤਲਬ ਤੁਹਾਨੂੰ ਵਿੱਚ ਹੀ ਵਾੜ ਦਿੰਦੇ ਨੇ ਪੂਰਾ ਪ੍ਰੋਪਰ, ਹੈ ਨਾ
2: ਭਾਜੀ? ਉਹਨਾਂ ਨੇ ਨੋਟ ਕੀਤਾ ਨੇ, ਜਿਹੜਾ ਇੱਥੇ ਗ੍ਰੇਡ 8th ਚ ਜਾ ਕੇ ਕਰਾਇਆ ਜਾਂਦਾ, ਆਪਾਂ ਨੂੰ 3rd ਜਾਂ 4th ਚ ਕਰਾਇਆ ਜਾਂਦਾ ਉੱਥੇ, ਜਾਣੀ ਆਪਾਂ ਬੱਚੇ ਲੈ ਕੇ ਜਾਂਦੇ ਆਪਣੇ ਵਾਲੇ, ਜਦੋਂ ਉੱਥੋਂ ਵਾਲੇ ਬੱਚਿਆਂ ਨਾਲ ਆਪਣੇ ਬੱਚੇ ਗੱਲਬਾਤ ਕਰਦੇ ਤਾਂ ਭੋਲੇ ਜੇ ਲੱਗਦੇ ਨੇ।
1: ਮੈਂ ਇਹਦਾ ਗਵਾਹ ਆ ਕਿ ਜਦੋਂ ਅਸੀਂ 87 ਦੇ ਵਿੱਚ ਆਏ ਨਾ ਆਸਟ੍ਰੇਲੀਆ ਦੇ ਵਿੱਚ, ਮੈਂ ਉਦੋਂ ਉੱਥੋਂ 7ਵੀਂ ਕਲਾਸ ਕਰਕੇ ਆਇਆ ਸੀ, 7ਵੀਂ ਪਾਸ ਆਊਟ ਕਰਕੇ ਅਪ੍ਰੈਲ ਦੇ ਵਿੱਚ ਅਸੀਂ ਆਏ ਇੱਥੇ, ਤੇ ਇੱਥੇ ਆ ਗਏ ਅਸੀਂ 8ਵੀਂ ਚ ਦਾਖਲਾ ਲਿਆ ਕਰਨਾਲਾ ਹਾਈ ਸਕੂਲ ਸਿਡਨੀ ਦੇ ਵਿੱਚ, ਤੇ ਜਿਹੜਾ ਸਾਰਾ ਹੀ ਸਿਲੇਬਸ ਸਾਇੰਸ ਦਾ, ਮੈਥ ਦਾ, ਉਹ ਅਸੀਂ 7ਵੀਂ ਚ ਜਾਂ 6ਵੀਂ ਚ ਕਰ ਚੁੱਕੇ ਸੀ, ਤੇ ਮੇਰੇ ਦਾ ਜੀ ਨੰਬਰ ਆਣੇ, ਕਹਿੰਦੇ ਜੀ ਬੰਦਾ ਇਹ ਬੜਾ ਇੰਟੈਲੀਜੈਂਟ ਆ ਗਿਆ ਇਹਦਾ, ਮੇਰੇ ਦਾ, ਮੈਂ ਤਾਂ ਧੁੱਖੀਆਂ ਉਡਾਤੀਆਂ ਸਾਰਿਆਂ ਦੀਆਂ ਗੋਰਿਆਂ ਦੀਆਂ, ਤੇ ਉਹ ਕਹਿੰਦੇ ਵੀ ਬੜਾ ਇੰਟੈਲੀਜੈਂਟ। ਮੈਂ ਫਿਰ ਆਪਣੇ ਜਿਹੜਾ ਸਕੂਲ ਕਾਉਂਸਲਰ ਹੁੰਦਾ ਨਾ ਉਹਨੂੰ ਦੱਸਿਆ ਵੀ ਤੁਹਾਡਾ ਸਿਸਟਮ 2 ਸਾਲ ਪਿੱਛੇ ਆ ਸਾਡੇ ਨਾਲੋਂ, ਮੈਂ ਆਲਰੇਡੀ ਅਸੀਂ ਕਰ ਚੁੱਕੇ ਹਾਂ। ਉਹ ਕਹਿੰਦਾ ਫਿਰ ਤੈਨੂੰ ਹੁਣ 10ਵੀਂ ਚ ਕਰ ਦਈਏ, ਮੈਂ ਕਿਹਾ ਨਹੀਂ 10ਵੀਂ ਚ ਨਹੀਂ ਕਰਦੇ, ਮੈਂ ਮੁੜ ਕੇ ਜਾਣਾ ਆ ਤੇ ਉੱਥੇ ਫਿਰ ਮੇਰੇ ਔਖਾ ਹੋਣਾ ਕੰਮ, ਇਹਨੂੰ 8ਵੀਂ ਚ ਰਹਿਣ ਦਿਓ।
2: ਇੱਕ ਭਾਜੀ ਪ੍ਰੋਬਲਮ ਹੋਰ ਬੜੀ ਆ, ਜਿਹੜੇ ਇੱਥੇ ਨਾ ਪ੍ਰਾਇਮਰੀ ਸਕੂਲ ਚ ਬਿਲਕੁਲ ਨੀ ਬੱਚੇ ਨੂੰ ਕਰਾਇਆ ਜਾਂਦਾ ਪ੍ਰਾਇਮਰੀ ਚ, ਫਿਰ ਜਦੋਂ ਬੱਚਾ ਮਿਡਲ ਚ ਜਾਂਦਾ ਹਾਈ ਸਕੂਲ ਚ ਜਾਂਦਾ ਫਿਰ ਬੱਚੇ ਡ੍ਰੌਪ ਆਊਟ ਹੋ ਜਾਂਦੇ ਨੇ ਜਾਂ ਉਹ ਟ੍ਰੇਡ ਚ ਚਲੇ ਜਾਂਦੇ ਨੇ ਜਾਂ ਇਹਨਾਂ ਦਾ ਸਿਸਟਮ ਇਹੋ ਜਿਹਾ, ਇੰਨਾ ਪ੍ਰੈਸ਼ਰ ਝੱਲ ਨੀ ਪਾਉਂਦੇ ਹੈਗੇ। ਇਹ ਭਾਜੀ ਹੁਣੀ ਦੱਸ ਸਕਦੇ ਨੇ ਇਹਦੇ ਬਾਰੇ?
0: ਨਹੀਂ, ਤੁਹਾਡੀ ਗੱਲ ਆ ਗਈ, ਪਰ ਮੈਂ ਕੋਈ ਵੀ ਕਮੈਂਟ ਤੇ ਕਰ ਨਹੀਂ ਸਕਦਾ, ਸਾਡੇ ਤੇ ਰਿਸਟ੍ਰਿਕਸ਼ਨ
1: ਹੁੰਦੀ, ਇਹ ਵੀ ਵਿਧਾਨ ਸਭਾ ਚ ਜਾਣ ਨੂੰ ਫਿਰਦੇ ਨੇ ਤੇ। ਅੱਛਾ,
2: ਰਾਜ ਸਭਾ ਦੀ ਮੈਂਬਰੀ ਦਵਾ ਦਾਂਗੇ।
1: ਹਾਂ ਕੰਗ ਸਾਹਿਬ, ਇੱਕ ਸਵਾਲ ਹੈ ਤੇ ਹਰਮਨਦੀਪ ਸਿੰਘ ਹੁਣੀ ਭੇਜਿਆ, ਕਹਿੰਦੇ ਬਾਈ ਜੀ ਸਵਾਲ ਹੈ ਕਿ ਤੁਸੀਂ ਆਸਟ੍ਰੇਲੀਆ ਤੇ ਇੰਡੀਆ ਦੇ ਟੀਚਰ ਨੂੰ ਬਰਾਬਰ ਤਨਖਾਹ ਦਿੰਦੇ ਹੋ, AI ਦਾ ਕਿਸ ਨੂੰ ਫਾਇਦਾ? ਇਸ ਦਾ ਵੀ ਉਦਾਹਰਣ ਹੈ ਜੀ।
2: ਭਾਜੀ ਹੁਣ ਤਨਖਾਹਾਂ ਵਾਲੀ ਗੱਲ ਚਲੋ ਮੈਂ ਡਿਸਕਲੋਜ਼ ਕਿੰਨੀ ਕਰ ਸਕਦਾ, ਉੱਥੇ ਇੰਡੀਆ ਦੇ ਹਿਸਾਬ ਨਾਲ ਇੰਡੀਆ ਵਾਲੇ ਟੀਚਰ ਨੂੰ ਦਿੰਦੇ ਆ, ਜੇ ਕੋਈ ਆਸਟ੍ਰੇਲੀਅਨ ਤਾਂ ਆਸਟ੍ਰੇਲੀਆ ਦੇ ਹਿਸਾਬ ਨਾਲ।
0: ਬਿਲਕੁਲ ਬਿਲਕੁਲ, ਤੁਸੀਂ ਸੱਚੀ ਗੱਲ ਕਹੀ ਹੈ, ਠੀਕ ਗੱਲ ਵੀ ਹੈ, ਜੈਨੂਇਨ ਗੱਲ ਹੈ।
1: ਅੱਛਾ ਤੇ ਚਲੋ, ਉਸ ਤੋਂ ਬਾਅਦ ਕੋਈ ਹੋਰ ਮੈਸੇਜ ਵੀ ਹੈ, ਉਹ ਲੰਬੇ ਆ, ਹੁਣ ਮੈਨੂੰ ਟਰਾਂਸਲੇਟ ਕਰਨੇ ਪੈਣੇ ਕਿਉਂਕਿ ਪਰਮਿੰਦਰਜੀਤ ਸਿੰਘ ਹੁਣੀ ਇੰਗਲਿਸ਼ ਚ ਪੰਜਾਬੀ ਲਿਖੀ ਹੈ। ਤੇ ਜਾਂਦੇ ਜਾਂਦੇ ਨਾ ਇੱਕ ਤੁਹਾਨੂੰ ਥੋੜਾ ਜਿਹਾ ਮੈਂ ਇਨਫੋਰਮੇਸ਼ਨ ਲੈਣੀ ਹੈ ਵੀ ਇਹ ਜਿਹੜੀ ਟਿਊਸ਼ਨਿੰਗ ਟਿਊਟਰਿੰਗ ਸਿਸਟਮ ਤੁਸੀਂ ਆਜ਼ਾਦ ਕੀਤਾ ਜਾਂ ਜਿਹੜਾ ਚਲਾ ਰਹੇ ਹੋ, ਇਹ ਆਸਟ੍ਰੇਲੀਆ ਚ ਕਿਤੇ ਉਹ ਵੀ ਬੈਠ ਕੇ ਬੱਚਾ
2: ਕਿਤੇ ਵੀ? ਭਾਜੀ ਹਾਂ, ਜਿਹੜਾ ਸਾਡਾ ਪਲੇਟਫਾਰਮ ਹੈ, ਜਦੋਂ ਤੁਸੀਂ ਉਹਦੇ ਵਿੱਚ ਕੈਲੰਡਰ ਚ ਜਾਂਦੇ ਹੋ, ਕੈਲੰਡਰ ਆਟੋਮੈਟਿਕ ਤੁਹਾਡਾ ਟਾਈਮ ਜ਼ੋਨ ਪਿਕ ਕਰ ਲੈਂਦਾ, ਉਹ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਬ੍ਰਿਸਬਨ ਬੈਠੇ ਹੋ, ਮੈਲਬਰਨ ਤੋਂ ਕਰ ਰਹੇ ਹੋ ਜਾਂ ਪਰਥ ਐਡੀਲੇਡ ਤੋਂ ਕਰ ਰਹੇ ਹੋ, ਟਾਈਮ ਜ਼ੋਨ ਡਿਫਰੈਂਟ ਹੈ ਆਪਣੇ, ਸੋ ਸਾਨੂੰ ਪਤਾ ਲੱਗ ਜਾਂਦਾ ਕਿੱਥੋਂ ਹੋਇਆ। ਤਾਂ ਉਹਦੇ ਹਿਸਾਬ ਨਾਲ ਜਦੋਂ ਤੁਸੀਂ ਡੈਮੋ ਦੇਖੋ, ਪਹਿਲੀ ਕਲਾਸ ਫ੍ਰੀ ਆ ਤੁਸੀਂ ਕੋਈ, ਵੈਸੇ ਵੀ $17 ਤੋਂ ਸਾਡੀਆਂ ਕਲਾਸਿਸ ਸਟਾਰਟ ਨੇ, ਕੋਈ ਬਹੁਤ ਵੱਡੀ ਰਕਮ ਨਹੀਂ ਹੈਗੀ, ਡੈਮੋ ਕਲਾਸ ਫ੍ਰੀ ਹੈ, ਤਾਂ ਤੁਸੀਂ ਕਲਾਸ ਲੈ ਕੇ ਆਪਣੇ ਬੱਚੇ ਨੂੰ ਤੁਸੀਂ ਕੋਲ ਬੈਠ ਕੇ ਸੁਣੋ, ਅਸੀਂ ਤਾਂ ਕਹਿੰਦੇ ਹਾਂ ਕਿ ਕਿਵੇਂ ਟੀਚਰ ਕਰਾ ਰਿਹਾ ਸਾਡਾ, ਠੀਕ ਹੈ, ਤੁਸੀਂ ਇੰਪਰੂਵਮੈਂਟ ਦੇਖੋ। ਭਾਜੀ ਇਹਦੇ ਚ ਜਦੋਂ ਮੈਨੂੰ ਕਾਲਸ ਆਉਂਦੀਆਂ ਨੇ, ਇੱਕ ਮੈਂ ਸ਼ੁਰੂ ਕੀਤਾ ਪਲੇਟਫਾਰਮ, ਹੁਣ ਜਿਨ੍ਹਾਂ ਦੇ ਬੱਚੇ ਜਦੋਂ ਪੇਰੈਂਟਸ ਟੀਚਰ ਮੀਟਿੰਗ ਜਾਂਦੇ, ਪੇਰੈਂਟਸ ਜਾਂਦੇ ਸੀ, ਟੀਚਰ ਕਹਿੰਦੇ ਨੇ ਤੁਹਾਡਾ ਬੱਚਾ ਨਹੀਂ ਕਰ ਰਿਹਾ, ਹਨਾ, ਬਹੁਤ ਡਾਊਨ ਫੀਲ ਕਰਦਾ ਸੀ ਇੱਕ ਪੇਰੈਂਟਸ ਆ ਕੇ ਕਿ ਨਹੀਂ ਘੂਰਦੇ ਵੀ ਨੇ ਜਿੰਨੇ ਕੁ ਆਪਣੇ ਕਰ ਸਕਦੇ ਨੇ, ਪੜ੍ਹਿਆ ਕਰ ਜੇ ਵੋ,
0: ਠੀਕ
2: ਹੈ। ਉਹ ਹੁਣ ਕਾਲਸ ਏਦਾਂ ਆਉਂਦੀਆਂ ਨੇ ਕਿ ਬਹੁਤ ਇੰਪਰੂਵਮੈਂਟ ਆ, ਬਹੁਤ ਜ਼ਿਆਦਾ ਇੰਪਰੂਵਮੈਂਟ ਆ, ਜਿਹੜੇ 2 ਕਲਾਸਾਂ ਲੈ ਰਹੇ ਨੇ, 3 ਬੱਚੇ ਕਲਾਸਿਸ ਲੈ ਰਹੇ ਨੇ, ਤੇ ਤੁਸੀਂ ਪਹਿਲੇ ਮਹੀਨੇ ਚ ਹੀ ਫਰਕ ਦੇਖੋ ਆਪਣੇ ਬੱਚੇ ਚ।
1: ਕੱਖ ਸਾਹਿਬ, ਹਰਪ੍ਰੀਤ ਕੌਰ ਐਲਬਰੀ ਵਾਲੇ, ਉਹਨਾਂ ਨੇ ਪੰਜਾਬੀ ਦਾ ਸਿਸਟਮ ਬਣਾਇਆ ਸੀ, ਅਸੀਂ ਉਹਨਾਂ ਨੂੰ ਬਣਾ ਕੇ ਵੀ ਦਿੱਤਾ ਸੀ, ਤੇ ਉਹ ਚੱਲ ਵੀ ਰਿਹਾ, ਤੇ ਉਹ ਵੀ 150-200 ਬੱਚੇ ਨੂੰ ਪੜ੍ਹਾਉਂਦੇ ਨੇ, ਉਹ ਕੱਲੇ ਇੱਥੋਂ ਨਹੀਂ ਬਣਾਏ, ਕੱਲੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ, ਪੰਜਾਬੀ ਦਾ ਸਿਲੇਬਸ, ਮਤਲਬ ਸ਼ੀ ਇਜ਼ ਡੂਇੰਗ ਐਕਸਲੈਂਟ ਜੋਬ। ਉਹ ਦੁਨੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਕੰਪਨੀਆਂ ਨੇ ਉਹਨਾਂ ਦੇ ਮੈਨੇਜਰ, CEO ਉਹਨਾਂ ਤੋਂ ਪੰਜਾਬੀ ਸਿੱਖਦੇ ਨੇ, ਉਹਨਾਂ ਚ ਕਈ ਗੋਰੇ ਵੀ ਨੇ, ਕਈ ਸਾਡੇ ਚੌਥੀ ਪੀੜ੍ਹੀ ਵਾਲੇ ਬੱਚੇ ਵੀ ਆ, ਬੱਚੇ ਨਹੀਂ ਐਡਲਟਸ, ਸਾਡੀ ਏਜ ਦੇ ਵੀ ਪੰਜਾਬੀ ਸਿੱਖਦੇ ਨੇ। ਉਹ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ, ਉਹ ਕਹਿੰਦੇ ਵੀ ਮੈਂ ਉਹ ਇੰਨੇ ਮਤਲਬ 40s ਦੇ ਵਿੱਚ 50s ਦੇ ਵਿੱਚ ਪੰਜਾਬੀ ਸਿੱਖ ਰਹੇ, ਉਹ ਕਹਿੰਦੇ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਨਾ, ਉਹ ਭਾਰਤ ਦੇ ਨਾਲ ਆਦਾਨ ਪ੍ਰਦਾਨ ਹੋਣਾ ਹੈ, ਬਿਜ਼ਨਸ ਟ੍ਰੇਡ ਚੱਲਣਾ, ਤੇ ਜਾਂ ਉਹਨਾਂ ਦਾ ਜਿਹੜਾ ਸਟਾਫ ਹੈ ਉਹ ਜ਼ਿਆਦਾ ਪੰਜਾਬੀ ਹੈ, ਭਾਰਤੀ ਹੈ, ਤੇ ਤਾਂ ਕਰਕੇ ਉਹ ਉਹਨਾਂ ਦੀ ਲੈਂਗੁਏਜ ਸਿੱਖਣਾ ਚਾਹੁੰਦੇ ਆ ਮੈਨੇਜਰਸ, ਤੇ ਅਸੀਂ ਮੈਨੇਜਰ ਤੇ ਉਹ ਪੰਜਾਬੀ ਸਿੱਖਦੇ ਨੇ, ਤੇ ਉਹ ਦੇਖੋ ਕੋਈ ਇੱਕ ਇੰਗਲੈਂਡ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ, ਕੋਈ ਯੂਰਪ ਬੈਠਾ ਹੈ, ਤੇ ਉਹ ਆਸਟ੍ਰੇਲੀਆ ਦੇ ਵਿੱਚ ਉਹਨਾਂ ਤੋਂ ਮਤਲਬ ਇੱਕ ਕੁਆਲੀਫਾਈਡ ਟੀਚਰ ਨੇ, ਉਹਨਾਂ ਤੋਂ ਪੰਜਾਬੀ ਸਿੱਖ ਰਹੇ ਨੇ।
0: ਸੋ ਸਾਹਿਬ, ਮੈਂ ਇੱਥੇ ਇੱਕ ਸੁਜੈਸ਼ਨ ਦੇਣਾ ਚਾਹੂੰਗਾ ਤੁਹਾਨੂੰ, ਜਿਹੜੀ ਤੁਸੀਂ ਇਹ ਟਿਊਸ਼ਨ ਵਰਕ ਸ਼ੁਰੂ ਕੀਤਾ ਬੱਚਿਆਂ ਲਈ ਤਾਂ ਬਹੁਤ ਵਧੀਆ ਹੀ ਆ, ਲੇਕਿਨ ਸਾਡੇ ਜਿਹੜੇ ਕਈ ਬਜ਼ੁਰਗ ਆ ਉਹ ਘਰਾਂ ਦੇ ਵਿੱਚ ਬੋਰ ਹੋ ਜਾਂਦੇ ਬੈਠੇ, ਜੇ ਉਹ ਮੈਥ ਦੀਆਂ ਕਲਾਸਾਂ ਲੈ ਲੈਣ ਦੋ ਵੀਕ ਦੀਆਂ ਮੈਥ ਦੀਆਂ ਕਲਾਸਾਂ, ਇੱਕ ਤਾਂ ਉਹਨਾਂ ਦਾ ਦਿਲ ਲੱਗਾ ਰਹੂਗਾ, ਫਿਰ ਤੁਸੀਂ ਉਹਨਾਂ ਨੂੰ ਹੋਮਵਰਕ ਵੀ
2: ਦਿਓਗੇ,
0: ਸਾਰਾ ਜਿਹੜਾ ਵੀਕ ਹੈ ਨਾ ਉਹ ਬਿਜ਼ੀ ਬਿਜ਼ੀ ਲੰਘੂਗਾ, ਨਾਲੇ ਸਿੱਖ ਲਓਗੇ। ਮੈਂ ਤਾਂ ਇਹ ਵੀ ਕਹੂੰਗਾ ਜਿਹੜੇ ਸਾਡੇ ਬਜ਼ੁਰਗ ਲੋਕ ਆ, ਇਹ 50+ ਆ ਜਾਂ ਉਹ ਤੋਂ ਪਲੱਸ, ਜਿਹੜੇ ਘਰਾਂ ਚ ਬੈਠ ਕੇ ਬੋਰ ਹੋ ਰਹੇ ਆ, ਸਸਤਾ ਰਹੇ ਆ, ਅਗਰ ਉਹ ਵੀ $17 ਦੇ ਕੇ ਘੰਟੇ ਟਿਊਸ਼ਨ ਦੋ ਤਿੰਨ ਲੈਸਨ ਲੈ ਲਿਆ ਕਰਨ ਵੀਕ ਦੇ, ਤਾਂ ਉਹਨਾਂ ਲਈ ਵੀ ਇਹ ਤਾਂ ਬਹੁਤ ਵਧੀਆ ਚੀਜ਼ ਆ।
2: ਭਾਜੀ ਕੱਲਾ ਮੈਥ ਦਾ ਨੀ, ਇੰਗਲਿਸ਼ ਦੀ
0: ਪ੍ਰੋਬਲਮ
2: ਹੈ, ਇੰਗਲਿਸ਼ ਇੱਕ ਸੈਸ਼ਨ ਔਨ ਡਿਮਾਂਡ, ਤੁਸੀਂ ਉੱਥੇ ਜਾ ਕੇ ਆਪਣਾ ਫੋਨ ਨੰਬਰ ਈਮੇਲ ਐਡਰੈਸ ਭਰ ਦੋ, ਤੁਸੀਂ ਬੇਸਿਕ ਨੌਲੇਜ ਭਰ ਕੇ ਸਬਮਿਟ ਕਰ ਦੋ, ਕਾਲ ਕਰਾਂਗੇ ਅਸੀਂ ਤੁਹਾਨੂੰ, ਜਿਹੜੀ ਵੀ ਤੁਹਾਡੀ ਰਿਕੁਆਇਰਮੈਂਟ ਹੈ ਆਪਾਂ ਕਰ ਸਕਦੇ, ਇੰਗਲਿਸ਼ ਦੀ ਤਾਂ ਕੋਈ ਖਾਸ ਗੱਲ ਨੀ ਆ,
0: ਉਹ ਤਾਂ ਤੁਸੀਂ ਪੜ੍ਹਾਉਣਾ ਹੀ ਆ, ਉਹਨੂੰ ਸਕੂਲ ਨੀ ਜਾਣਾ ਪੈਣਾ, ਕਿਤੇ ਵੀ ਨੀ ਜਾਣਾ ਪੈਣਾ, ਘਰੇ ਬੈਠ ਕੇ ਆਪਣਾ ਇੰਜੋਏ ਕਰੋ,
1: ਚੀਜ਼ਾਂ
0: ਉਮਰ ਨੀ ਕੋਈ ਹੁੰਦੀ। ਪਿੱਛੇ ਜਿਹਾ ਇੱਕ ਨਿਊਜ਼ ਆਈ ਸੀ, ਇੱਕ 95 ਦੀ ਔਰਤ ਨੇ PhD ਕੀਤੀ, ਸਿੱਖਣ ਦੀ ਕੋਈ ਉਮਰ ਨੀ ਹੁੰਦੀ, ਕਿਤੇ ਕਿਸੇ ਵੇਲੇ ਤੁਸੀਂ ਸਿੱਖ ਸਕਦੇ ਆ, ਸਿੱਖਣਾ ਚਾਹੀਦਾ ਵੀ,
2: ਆਪਣਾ ਟਾਈਮ ਵੇਸਟ ਆਪਾਂ ਕਰਦੇ ਆ, ਰੀਲਾਂ ਦੇਖਦੇ ਆ, ਹੋਰ ਵੀਡੀਓਜ਼ ਦੇਖਦੇ ਆ, ਤੁਸੀਂ ਸਿੱਖੋ
1: ਬਿਲਕੁਲ
0: ਪਹਿਲਾਂ ਗੱਲ ਕੀਤੀ ਵੀ ਹੋਗੀ, ਤੁਹਾਡਾ ਦੌਲਤਖਾਨਾ ਕਿੱਥੇ ਆ?
2: ਮੈਲਬਨ
0: ਜੇ ਤੁਸੀਂ ਇਧਰ ਆਏ ਨਾ, ਸਿਡਨੀ ਆਏ ਤਾਂ ਸਾਡੇ ਗਰੀਬ ਖਾਨੇ ਜਰੂਰ ਆਏ,
1: ਤੁਹਾਡਾ ਦੌਲਤਖਾਨਾ ਨਾ ਇਹਨਾਂ ਦਾ ਗਰੀਬ ਖਾਨਾ।
2: ਜਿਹੜੀ ਜਿਹੜਾ ਪ੍ਰਾਈਮ ਮਿੰਟਰ ਬਣਿਆ ਇਹ ਹਰਮਨ ਰੇਡੀਓ ਦੀ ਦੇਣ ਤੋਂ ਬਣਿਆ, ਹਰਮਨ ਰੇਡੀਓ ਤੋਂ ਸਿੱਖ ਕੇ ਮੈਂ ਬਣਾਇਆ, ਉਹਦਾ ਰੀਜ਼ਨ ਕੀ ਹੈ ਇਹ ਭਾਜੀ, ਮੈਂ ਕਮਿਊਨਿਟੀ ਨੂੰ ਪੇ ਬੈਕ ਵਾਲੀ ਗੱਲ ਹੈ, ਇਹਦੇ ਚ ਕੁਛ ਤੁਹਾਨੂੰ ਪਤਾ ਹੀ ਹੈ, ਜਿੰਨਾ ਕੁ ਹਰਮਨ ਰੇਡੀਓ ਕਮਾਈ ਕਰਦਾ ਉਨਾ ਕੁ ਪ੍ਰਾਈਮ ਮਿੰਟਰ ਕਰਦਾ, ਕਿਸੇ ਜਿਹੜਾ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਕਮਿਊਨਿਟੀ ਨੂੰ ਬੈਕ, ਤੁਸੀਂ ਜਿਹੜਾ ਕੁਛ ਦੇ ਸਕਦੇ ਹੋ, ਪਤਾ ਨੀ ਕਿੰਨੀਆਂ ਕੁ ਭਾਜੀ ਤੁਹਾਡੇ ਤੋਂ ਆਪਾਂ ਸਿੱਖਦੇ ਹਾਂ ਲਾਈਫ ਦੇ ਵਿੱਚ, ਜਿਹੜਾ ਸਬਰ ਵਾਲੀ ਗੱਲ ਹੈ ਜਾਂ ਸਾਰਾ ਤੁਹਾਡੇ ਤੋਂ ਸਿੱਖਿਆ, ਇੱਥੋਂ ਸਿੱਖ ਕੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਿਆ, ਉਹਦੇ ਚੋਂ ਹੀ ਇਹ ਚੀਜ਼ ਨਿਕਲੀ ਹੈ ਕਿ ਆਪਾਂ ਕੀ ਦੇ ਸਕਦੇ ਹਾਂ, ਜਿਹੜਾ ਕੁਛ ਮੈਨੂੰ ਆਉਂਦਾ ਸੀ, ਜਿਹੜਾ ਕੁਛ ਮੈਂ ਬਣਵਾ ਸਕਦਾ ਸੀ, ਮੈਨੇਜ ਕਰ ਸਕਦਾ ਸੀ, ਫੰਡਿੰਗ ਕਰ ਸਕਦਾ ਸੀ, ਉਹਦੇ ਚੋਂ ਇਹ ਸਾਰੀ ਚੀਜ਼ ਆਈ।
1: ਬਿਲਕੁਲ, ਬਹੁਤ ਵਧੀਆ ਮਤਲਬ ਹੁੰਦਾ ਹਰ, ਇਹ ਤਾਂ ਜਿਹੜੀ ਕਿ ਇੰਡੀਆ ਦੇ ਵਿੱਚ ਵੀ ਇਹ ਰੂਲ ਹੈ ਵੀ ਇੱਕ ਕੰਪਨੀ ਜਦੋਂ 500 ਕਰੋੜ ਤੋਂ ਉੱਤੇ ਚੱਲ ਜਾਂਦੀ ਤਾਂ ਉਹਨੂੰ ਕੋਈ ਨਾ ਕੋਈ ਕਮਿਊਨਿਟੀ ਵਰਕ ਕਰਨਾ ਪੈਂਦਾ, ਠੀਕ ਹੈ। ਸਾਡੇ ਤਾਂ ਗੁਰੂ ਸਾਹਿਬ ਨੇ ਹੀ ਸਾਨੂੰ ਦੱਸਿਆ ਹੋਇਆ ਵੀ ਤੁਸੀਂ ਆਪਣਾ ਦਸਵੰਧ, ਜ਼ਰੂਰੀ ਨਹੀਂ ਵੀ ਪੈਸੇ ਹੀ ਦੇਣੇ ਆ, ਤੁਸੀਂ ਆਪਣਾ ਟਾਈਮ ਵੀ ਦੇ ਸਕਦੇ ਹੋ, ਤੁਸੀਂ ਆਪਣੇ ਫਿਜ਼ੀਕਲੀ ਜਾ ਕੇ ਕੰਮ ਵੀ ਉਨੇ ਟਾਈਮ ਦਾ ਕਰ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਨੇ, ਤੇ ਮੈਨੂੰ ਖੁਸ਼ੀ ਹੁੰਦੀ ਮਨੀਕ ਭਾਜੀ ਵੀ ਜਿੱਦਾਂ ਖੱਕ ਸਾਹਿਬ ਹੁਣੀ ਇੰਸਪੀਰੇਸ਼ਨ ਲਈ ਆ, ਅਸੀਂ ਇਹਨੂੰ ਬਾਰ ਬਾਰ ਇਹਨੂੰ ਕਹਿੰਦੇ ਹਾਂ, ਔਰ ਈਵਨ ਸ਼ਰਮਾ ਬਥੋਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ, ਮਤਲਬ ਹੀ ਸਪੈਂਡ ਸੋ ਮੱਚ ਐਫਰਟ ਐਨਰਜੀ, ਪੈਸਾ ਤਾਂ ਚਲੋ ਲੱਗਣਾ ਹੀ ਲੱਗਣਾ ਹੈ, ਉਹ ਇੱਕ ਨਾ ਟੂਲਸ ਨੇ ਜਿਹੜੇ ਕਮਿਊਨਿਟੀ ਦੇ ਕੰਮ ਆਣਗੇ, ਇੱਕ ਵਧੀਆ ਕਮਿਊਨਿਟੀ ਬਣਾਉਣ ਨੂੰ। ਔਰ ਹੋਰ ਇੱਦਾਂ ਨਹੀਂ ਹੈਗਾ ਵੀ ਹੋਰ ਬਹੁਤ ਸਾਰੇ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਮਤਲਬ ਸੱਜਣ ਮਿੱਤਰ ਨੇ ਜਿਹੜੇ ਇਹ ਕੰਮ ਕਰਦੇ ਨੇ, ਕੋਈ ਸਾਇਲੈਂਟਲੀ ਕਰਦਾ, ਕੋਈ ਓਬੀਅਸ ਕਰਦਾ।
0: ਦੇਖੋ ਅਸੀਂ ਬਿਜ਼ਨਸ ਸਟੱਡੀਜ਼ ਪੜ੍ਹਾਉਂਦੇ ਹਾਂ ਕਲਾਸਾਂ ਦੇ ਵਿੱਚ, ਉਹਦੇ ਵਿੱਚ ਬਿਜ਼ਨਸ ਨੇ ਕਿੱਦਾਂ ਕੰਪੈਟੀਟਿਵ ਐਜ ਕਿੱਦਾਂ ਕ੍ਰੀਏਟ ਕਰਨਾ। ਅੱਜ ਕੱਲ ਜਿਹੜਾ ਰੁਝਾਨ ਚੱਲ ਰਿਹਾ, ਜੇ ਤੁਸੀਂ ਕਮਿਊਨਿਟੀ ਵਰਕ ਦੇ ਵਿੱਚ ਇਨਵੋਲਵ ਆ, ਕੋਈ ਵੱਡੇ ਵੱਡੇ ਬਿਜ਼ਨਸ ਕਰਾਣੇ ਆ, ਉਹ ਕਮਿਊਨਿਟੀ ਵਰਕ ਕਰਦੇ ਆ, ਕੋਈ ਰੈਡ ਕਰਾਸ ਦਾ ਕਰਦਾ ਉਹਦੇ ਵਿੱਚ ਪੈਸੇ ਦਿੰਦੇ ਆ, ਜਾਂ ਕੋਈ ਇੱਦਾਂ ਦੇ ਹੋਰ ਕੰਮ ਕਰਦੇ ਆ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੁੰਦਾ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਜਾਂ ਪੈਸੇ ਦਿੰਦੇ ਹੋਊਗੇ, ਪਤਾ ਨੀ ਕੀ, ਬਹੁਤ ਸਾਰੇ ਆ। ਉਹਨਾਂ ਨੂੰ ਹਮੇਸ਼ਾ ਸੋਸਾਇਟੀ ਵਿੱਚ ਕੰਪੈਟੀਟਿਵ ਐਜ ਮਿਲਦਾ ਆ, ਉਹਨਾਂ ਦੇ ਪ੍ਰੋਡਕਟਸ ਜ਼ਿਆਦਾ ਵਿਕਦੇ ਆ, ਕਿਉਂਕਿ ਪਤਾ ਲੱਗ ਜਾਂਦਾ ਵੀ ਇਹ ਆਪਣੇ ਪ੍ਰੋਫਿਟ ਪ੍ਰਪੋਰਸ਼ਨ ਦਾ ਕੁਛ ਹਿੱਸਾ ਸੋਸਾਇਟੀ ਨੂੰ ਪ੍ਰੋਵਾਈਡ ਕਰ ਰਹੇ ਨੇ,
1: ਵਾਪਸ ਦੇ ਰਹੇ ਨੇ। ਕਾਕ ਸਾਹਿਬ, ਜਾਂਦੇ ਜਾਂਦੇ ਗੱਲਬਾਤ ਦਾ, ਤੁਸੀਂ ਕੋਈ ਐਕਸਟਰਾ ਜਿਹੜੀ ਮੇਰੇ ਤੋਂ ਨਹੀਂ ਪੁੱਛੋਈ ਜਾਂ ਦੱਸਣਾ ਚਾਹੁੰਦੇ ਆਪਣੇ ਇਸ ਵੈਂਚਰ ਬਾਰੇ?
2: ਨਹੀਂ ਭਾਜੀ, ਮੈਂ ਤਾਂ ਆਪਣੇ ਕਹਾਂਗੇ ਆਪਣੀ ਕਮਿਊਨਿਟੀ ਨੂੰ ਕਿ ਐਜੂਕੇਸ਼ਨ ਹੀ ਪਾਵਰ ਹੈ, ਜ਼ਰੂਰ ਬੱਚਿਆਂ ਨੂੰ ਹਨਾ ਆਪ ਕਰਾ ਲਓ, ਚਾਹੇ ਟਿਊਸ਼ਨ ਰਖਵਾ ਲਓ, ਜਿੱਦਾਂ ਮਰਜ਼ੀ, ਬਈ ਜ਼ਰੂਰ ਧਿਆਨ ਦਿਓ। ਤੁਸੀਂ ਇਹਨਾਂ ਨੂੰ ਪ੍ਰੋਪਰਟੀਆਂ ਬਣਾ ਕੇ ਦਿਓਗੇ ਜਾਂ ਕੁਛ ਹੋਰ ਆਪਾਂ ਕਰਦੇ ਹਾਂ ਨਾ, ਸਾਰੇ ਆਪਣੇ ਬੱਚਿਆਂ ਵਾਸਤੇ ਕਰਦੇ ਨੇ, ਉਹ ਉਹਨਾਂ ਨੇ ਆਪ ਬਣਾ ਲੈਣੀਆਂ ਨੇ। ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਦਿਓਗੇ ਉਹ ਬਹੁਤ ਅੱਗੇ ਬਹੁਤ ਕੁਛ ਕਰ ਸਕਦੇ ਨੇ, ਜਿਹੜਾ ਈਵਨ ਕਿ ਆਪਣੇ ਤੋਂ ਨਹੀਂ ਕੀਤਾ ਗਿਆ। ਆਪਣੀ ਵੀ ਇੱਕ ਲਿਮਿਟ ਹੈ ਨਾ, ਬੱਚੇ ਬਹੁਤ ਅੱਗੇ ਜਾ ਸਕਦੇ ਨੇ। ਪਲੀਜ਼ ਹੈ ਨਾ, ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੁਆਇਨ ਕਰੋ, ਇਸ ਮਿਨੀਮਮ ਪੀਜ਼ੇ ਤੋਂ ਵੀ ਘੱਟ ਕੋਸਟ ਹੈ।
0: ਨਹੀਂ ਨਹੀਂ ਬਿਲਕੁਲ ਠੀਕ ਹੈ, $17 ਤਾਂ ਕੁਛ ਵੀ ਨਹੀਂ ਹੈ, ਕਾਫੀ ਇੰਨੇ ਦੀ ਆਉਂਦੀ ਅੱਜ ਕੱਲ, $17 ਦੀਆਂ।
2: ਤੁਸੀਂ ਫਰਕ ਦੇਖਿਓ, ਅੰਬਾ ਲੈਣ ਨੂੰ ਮੈਂ ਬੈਠਾ, ਤੁਸੀਂ ਇੱਥੇ ਆ ਕੇ ਕਿਉਂ ਵੀ ਮੇਰੇ ਬੱਚੇ ਨੇ ਇੰਪਰੂਵ ਨਹੀਂ ਕਰਿਆ, ਇੱਥੇ ਟ੍ਰਾਂਜੈਕਸ਼ਨ ਕਰੂੰਗਾ ਮੈਂ, ਬੰਦਾ ਬੈਠਾ।
1: ਚਲੋ ਆਪਣੇ ਬੱਚੇ ਹੁਣ ਏਦਾਂ ਆ ਵੀ ਇਹ ਵੀ ਗੱਲ ਕਰ ਲਈ, ਤੇ ਹੁਣ ਤੁਹਾਡੇ ਕੋਲ ਸਟੋਰੀਆਂ ਬਹੁਤ ਹੈ, ਤੁਸੀਂ ਵੀ ਮਹਿਕਮੇ ਦੇ ਬੰਦੇ ਨਿਕਲੇ ਭਾਜੀ ਦੇ ਸਾਡਿਆਂ ਦੇ, ਤਾਂ ਫੇਰ ਆਪਾਂ ਤੁਹਾਨੂੰ ਕਿਤੇ ਹੋਰ ਸਟੋਰੀਆਂ ਸੁਣਿਆ ਕਰਾਂਗੇ, ਤੇ ਬਹੁਤ ਬਹੁਤ ਧੰਨਵਾਦ ਰਾਜਵਿੰਦਰ।
2: ਕਹਿਣਾ ਵੀ ਰਹਿਣ ਦੀ ਆਪਾਂ ਨਾ ਬਦਨਾਮ ਕਰੀਏ,
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਏਦਾਂ
0: ਨਹੀਂ, ਬਦਨਾਮ ਨੀ ਕਰਦੇ, ਬਦਨਾਮ ਤਾਂ ਕਰਦੇ ਨੀ ਹੈ, ਤੇ ਚਲੋ ਤੁਸੀਂ ਸਟੋਰੀਆਂ ਸੁਣਾਈਆਂ ਜਿੱਦਾਂ ਪਤਾ ਹੀ ਸਾਰਿਆਂ ਨੂੰ ਏਦਾਂ ਦੀਆਂ, ਪ੍ਰੋਟੋਕਾਲ ਜਰੂਰ ਫਾਲੋ ਕਰਦੇ ਹੁੰਦੇ ਆ, ਉਹ ਤੁਹਾਡੇ ਤੇ ਵੀ ਲੱਗਣਾ
2: ਜਰੂਰੀ। ਮੈਂ ਆਪਾਂ ਸੁਣਦੇ ਹਾਂ ਇੱਕ, ਮੈਂ ਹੋਰ ਗੱਲ ਡਿਫਰੈਂਟ ਇਹਦੇ ਤੋਂ, ਪੋਲੀਟੀਕਲ ਗੱਲ, ਭਗਵੰਤ ਮਾਨ ਦੀ ਚੱਲਦੀ ਹੈ ਸਾਰਾ ਕੁਛ, ਇਹਦੇ ਤੇ ਇੱਕ ਮੈਂ ਨਾ ਪੋਜ਼ਿਟਿਵ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਕਦੇ ਵੀ ਕਿਸੇ ਨੇ ਦੱਸੀ ਨੀ। ਮੈਂ ਮਾਲਵੇ ਤੋਂ ਹਾਂ, ਸਾਡਾ ਨਾ ਖੰਨਾ ਤੇ ਮਲਕੋਲਾ ਏਰੀਆ ਪੈਂਦਾ ਸਾਡਾ ਭਾਜੀ, ਸਾਡੇ ਏਰੀਏ ਚ ਨਾ ਮਾਲਵੇ ਚ ਇਹਨੇ ਖਾਸ ਕਰਕੇ ਭਗਵੰਤ ਮਾਨ ਨੇ ਜਿੰਨੇ ਸੂਏ ਵਗੈਰਾ ਸੀ ਨਾ ਉਹ ਇਹਨੇ ਪੱਕੇ ਕਰਾਤੇ ਸਾਡੇ ਪਿੰਡ ਤੱਕ, ਸਾਡੀਆਂ ਜਿੰਨੀਆਂ ਸਾਰੀਆਂ ਜ਼ਮੀਨਾਂ ਸੀ ਕਿੱਲੇ ਕਿੱਲੇ ਨੂੰ ਪਾਈਪਲਾਈਨ ਪੈ ਗਈ। ਤੁਹਾਡਾ ਨੱਕਾ, ਦੋ ਭਰਾ ਅਲੱਗ ਨੇ, ਅਲੱਗ ਵੀ ਪਾਣੀ ਦੇਤਾ, ਤੇ ਪਿਛਲੇ ਸਾਲ ਦਾ ਚੱਲ ਰਿਹਾ ਤੇ ਐਤਕੀ ਮੇਨ ਚੱਲਣਾ, ਤੇ ਇੱਕ ਦੋ ਇਹਨਾਂ ਨੇ ਸੂਏ ਨਵੇਂ ਪਾਤੇ ਨਹਿਰਾਂ ਚੋਂ ਇਹਨਾਂ ਨੇ ਡਾਇਰੈਕਟ, ਤਾਂ ਮੈਨੂੰ ਲੱਗਦਾ ਵੀ ਜਿਹੜੀ ਸਾਡਾ ਏਰੀਆ ਸੀ ਨਾ ਬਲੈਕ ਜ਼ੋਨ ਚ ਕਰਤਾ ਸੀ, ਪਾਣੀ ਇੰਨਾ ਕੱਢ ਲਿਆ ਸੀ ਥੱਲਿਓਂ ਲੋਕਾਂ ਨੇ ਝੋਨਾ ਲਾਉਣ ਕਰਕੇ, ਤਾਂ ਮੈਨੂੰ ਉਹ ਇੱਕ ਪੋਜ਼ਿਟਿਵ ਗੱਲ ਜਿਹੜੀ ਲੱਗਦੀ ਆ ਉਹ ਇਹ ਆ ਵੀ ਉਹ ਇਹਨੇ ਬਹੁਤ ਚੰਗਾ ਕੰਮ ਕਰਿਆ ਮਾਲਵੇ ਚ।
1: ਉਹਦੇ ਬਾਰੇ ਨਹੀਂ, ਉਹ ਬਹੁਤ ਵਧੀਆ ਗੱਲ ਹੈ, ਇੰਪਲੀਮੈਂਟ ਕਰਤਾ ਹੋ ਗਿਆ, ਪਰ ਇਹ ਜਿਹੜੀ ਸਕੀਮ ਹੈ ਨਾ ਇਹ ਸੈਂਟਰ ਦੀ ਆ, ਬਹੁਤ ਦੇਰ ਤੋਂ ਚੱਲਦੀ ਆ।
2: ਆਈ ਥਿੰਕ ਉਹਦੇ ਚ ਨਾ ਪੰਚਾਇਤਾਂ ਨੂੰ ਪਹਿਲਾਂ ਪੈਸੇ ਪਾਉਣੇ ਪੈਂਦੇ ਸੀ, ਉਹ ਇਹਨਾਂ ਨੇ ਜ਼ੀਰੋ ਕਰਤਾ, ਉਹ ਪੰਜਾਬ ਸਰਕਾਰ ਪਾ ਦਿੰਦੀ ਆ, ਤੇ ਹੁਣ
1: ਇਹ ਸੈਂਟਰ ਦੀ ਸਕੀਮ ਸੀ ਬਹੁਤ ਦੇਰ ਤੋਂ, ਤੇ ਇਹ ਪੰਜਾਬ ਸਰਕਾਰ ਨੇ ਵਿੱਚ ਦੇਖੋ ਹਰੇਕ ਸਕੀਮ ਦੇ ਵਿੱਚ ਸੈਂਟਰ ਕਹਿੰਦੀ ਆ ਵੀ ਡਾਲਰ ਟੂ ਡਾਲਰ ਸਕੀਮ ਨੀ, ਫਿਰ ਅੱਧੇ ਅਸੀਂ ਪਾਣੇ ਅੱਧੇ ਤੁਸੀਂ ਪਾ ਲਓ। ਹੁਣ ਉਹ ਤਾਂ ਉਧਰੋਂ ਇਸ਼ੂ ਕਰੀ ਜਾਂਦੇ ਸੀ, ਇਧਰੋਂ ਇਹ ਮਤਲਬ ਗਾਂ ਪੰਚਾਇਤਾਂ ਤੇ ਪਾਈ ਜਾਂਦੇ ਸੀਗੇ ਹਨਾ, ਟਰਾਂਸਫਾਰਮਰ 24 ਘੰਟੇ ਲਾਣਾ ਜੀ ਪਿੰਡ ਵਾਲੇ 1.25 ਲੱਖ ਰੁਪਈਆ ਤੋਂ ਤਾਂ 24 ਘੰਟੇ ਦੀ ਬਿਜਲੀ ਹੋਏਗੀ। ਸੋ ਉਹ ਜਿਹੜੀ ਆ ਵੀ ਸ਼ਾਇਦ ਨੀ ਆਪਣੇ ਕੋਲੋਂ ਪਾਤੀ ਜਾਂ ਨਹੀਂ ਵੀ ਪਾਤੀ, ਪਰ ਇਹ ਐਕਚੁਲੀ ਸੈਂਟਰ ਦੀ ਸਕੀਮ ਸੀ ਜਿਹੜੀ ਇੰਪਲੀਮੈਂਟ ਹੋ ਰਹੀ ਹੈ। ਹੁਣ ਗੈਸ ਲਾਈਨਾਂ ਪੈ ਰਹੀਆਂ, ਉਹ ਵੀ ਸੈਂਟਰ ਦੀ ਸਕੀਮ ਹੈ। ਸੋ
2: ਆਟਾ ਦਾਲ ਸਕੀਮ ਵੀ ਸੈਂਟਰ ਦੀ ਹੈ,
1: ਉਹ ਵੀ ਉਹ ਕਈ ਵਾਰੀ ਨਾ ਇਹ ਮੁਫ਼ਤ ਦਾ ਕ੍ਰੈਡਿਟ ਜਿਹੜਾ ਕੋ ਲੈ ਲੈਂਦੇ ਨੇ, ਪਰ ਇੱਕ ਗੱਲ ਹੈਗੀ ਆ ਵੀ ਚਲੋ ਇੰਪਲੀਮੈਂਟ ਤਾਂ ਹੋ ਰਿਹਾ ਹੈ ਨਾ, ਠੀਕ ਹੈ,
2: ਤਾਂ ਸਾਡਾ ਜਾਨੀ ਬਲੈਕ ਜ਼ੋਨ ਚੋਂ ਨਿਕਲ ਜੂਗਾ ਮਾਲਵਾ ਜਿਹੜਾ ਇਹ ਬੈਲਟ ਸੀ ਨਾ। ਤਾਂ ਪਾਣੀ ਬਹੁਤ ਗੰਦੇ ਆਉਂਦੇ ਨੇ, ਜਿਹੜਾ ਜਿਵੇਂ ਹੁਣ ਆਪਣੇ ਗੀਜ਼ਰ ਲੱਗੇ ਨੇ ਘਰਾਂ ਚ, ਉਹਦੇ ਆਲੇ ਦੁਆਲੇ ਸ਼ੋਰਾ ਜੰਮ ਜਾਂਦਾ, ਥੋੜਾ ਚਿਰ ਹੀ ਚੱਲਦਾ, ਉਦੋਂ ਬਾਅਦ ਖਰਾਬ ਹੋ ਜਾਂਦਾ।
1: ਹਾਂ, ਉਹ ਤਾਂ ਥੱਲੇ ਮੈਟਲ ਆ ਰਿਹਾ ਨਾ ਜਾਂ ਮਿਨਰਲਸ ਆ ਰਹੇ,
2: ਪਾਣੀ ਡੂੰਘੇ ਹੋ ਗਏ, ਜਿਹੜਾ ਬਹੁਤ ਜ਼ਿਆਦਾ
1: ਹੈਵੀ ਮੈਟਲ ਆ ਰਿਹਾ। ਠੀਕ ਹੈ ਕਾਕ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਹਾਂ,
0: ਬਹੁਤ ਬਹੁਤ ਧੰਨਵਾਦ ਵੀਰ ਜੀ, ਫੇਰ ਤੁਹਾਨੂੰ ਲਿਆਵਾਂਗੇ ਕਿਸ ਵੇਲੇ, ਹੋਰ ਮਾਸਟਰਾਂ ਦੀਆਂ ਗੱਲਾਂ ਸੁਣਾਉਂਗੇ ਟੀਚਰਾਂ ਦੀਆਂ ਤੁਹਾਡੇ ਕੋਲ।
2: ਠੀਕ ਹੈ, ਸਤਿ ਸ਼੍ਰੀ ਅਕਾਲ,
0: ਇੰਜੋਏ।
1: ਸੋ ਇਹ ਸਨ ਰਾਜਵਿੰਦਰ ਕਾਕ ਜੀ ਸਾਡੇ ਨਾਲ ਜੁੜੇ ਹੋਏ ਸਨ, ਤੇ ਚਾਲ ਸਾਹਿਬ ਵੀ ਆਲਮੋਸਟ ਰੈਡੀ ਨੇ, ਤੇ ਉਸ ਤੋਂ ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਸਾਡੇ ਨਾਲ ਪਰਮਵੀਰ ਭਾਜੀ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਮੈਸੇਜਿਸ ਆਪਣੇ ਹਰਜਿੰਦਰ ਘੁੰਮਣ ਭਾਜੀ ਵੀ ਕਰ ਰਹੇ ਨੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਵਾਗਤ। ਤੇ ਇੱਕ ਮੈਂ ਨਾ ਥੋੜੀ ਜਿਹੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਜਿਹੜੇ ਸਾਡੇ ਨਾਲ ਸ਼ੇਅਰ ਕੀਤੀ ਸੀਗੀ ਅੰਮ੍ਰਿਤਪਾਲ ਸਿੰਘ ਮਨਿਹਾਸ ਉਹਨਾਂ ਨੇ, ਉਹਨਾਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਕਿ ਉਹਨਾਂ ਨੇ ਇੱਕ ਸਰਵਿਸ ਸ਼ੁਰੂ ਕੀਤੀ ਆ ਸਹਿਜ ਪਾਠ ਦੀ, ਤੇ ਤੁਸੀਂ ਇੱਥੇ ਸਬਸਕ੍ਰਾਈਬ ਕਰਕੇ ਇਹ ਵਾਲਾ ਮੈਸੇਜ ਤੁਹਾਨੂੰ ਦੱਸ ਦਿੰਦੇ ਕਿ ਇਹ ਸਕੈਨ ਹੈਗਾ ਤੇ ਪ੍ਰੋਗਰਾਮ ਚ ਵੀ ਆ ਜਾਏਗਾ ਤੇ ਮੈਸੇਜਿਸ ਦੇ ਵਿੱਚ ਵੀ ਆਊਗਾ, ਤੇ ਫਾਰਮ ਭਰਨ ਇਹ ਸਕੈਨ ਕਰੋ ਤੇ ਫਾਰਮ ਖੁੱਲ ਜਾਏਗਾ, ਤੇ ਤੁਸੀਂ ਦਿਨ ਦੇ ਤੁਹਾਨੂੰ 4 ਪੰਨੇ ਆਉਣਗੇ ਈਮੇਲ ਦੇ ਰਾਹੀਂ, ਤੇ ਤੁਸੀਂ ਮਿੰਟ ਕਹਿ ਲਓ ਕਿ 1 ਵੀ ਨਹੀਂ ਲੱਗਦਾ ਉਹ ਪੰਨਾ ਪੜ੍ਹਨ ਨੂੰ, ਸੋ ਤੁਸੀਂ 4 ਮਿੰਟ ਆਪਣੇ ਦਿਨ ਦੇ ਵਿੱਚੋਂ ਕੱਢ ਕੇ 4 ਪੰਨੇ ਪੜ੍ਹ ਲੈਣੇ ਆ ਗੁਰੂ ਗ੍ਰੰਥ ਸਾਹਿਬ ਦੇ, ਪਾਠ ਕਰ ਲੈਣਾ ਤੇ ਸਹਿਜੇ ਸਹਿਜ ਤੁਹਾਡਾ ਮਤਲਬ ਸਾਲ ਡੇਢ ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੂਰਾ ਹੋ ਜਾਣਾ ਤੇ ਉਹ ਤੋਂ ਬਾਅਦ ਫਿਰ ਉਹ ਇਸ ਦੌਰਾਨ ਤੁਹਾਨੂੰ ਬੜੇ ਅਲੌਕਿਕ ਅਚੰਭੇ ਲੱਗਣੇ ਨੇ ਕਈ ਨੌਲੇਜ ਮਿਲਣੀ ਆ ਰੂਹਾਨੀਅਤ ਦੇ ਨੇੜੇ ਹੋਣਾ ਸੋ ਤੁਸੀਂ ਇਹ ਸਕੈਨ ਕੋਡ ਕਰਕੇ ਇੱਥੇ ਜੁੜ

0: ਕਿਰਪਾ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਤੇ ਆਸ ਕਰਦੇ ਸਾਰੇ ਠੀਕ ਹੋਣਗੇ।
1: ਅੱਛਾ ਤੁਸੀਂ ਪਿਛਲੀ ਵਾਰੀ ਛੁੱਟੀ ਕਰ ਗਏ।
2: ਅੱਜ ਕੱਲ ਪਤਾ ਕੀ ਰਿਵਾਜ ਪਿਆ ਆ, ਜੇ ਤੁਸੀਂ ਕਿਸੇ ਨੂੰ ਮੈਸੇਜ ਭੇਜੋ ਨਾ ਫਿਰ ਤੁਸੀਂ ਫਲਾਨੀ ਜਗ੍ਹਾ ਤੇ ਬੈਠੇ ਆ ਜਾਂ ਕਿਤੇ ਬੈਠੇ ਆ ਜਾਂ ਤੁਸੀਂ ਹੋਰ ਕਿਤੇ ਆ, ਚੱਲ ਸਾਹਿਬ ਤੁਹਾਡੀ ਤੁਹਾਡੀ ਗੱਲ ਨਹੀਂ ਮੈਂ ਕਰਦਾ, ਮੈਂ ਵੈਸੇ ਕਿ ਪਤਾ ਕੀ ਕਰਦੇ ਅੰਗੂਠਾ ਏਦਾਂ ਏਦਾਂ ਅੰਗੂਠਾ ਕਰ ਦਿੰਦੇ ਆ, ਕਈ ਵਾਰ ਉਹ ਦਿਲ ਜਿਹਾ ਬਣਾ ਕੇ ਭੇਜ ਦਿੰਦੇ ਆ, ਉਹਦਾ ਕੋਈ ਮਤਲਬ ਇਹ ਨਹੀਂ ਹੁੰਦਾ। ਤੁਸੀਂ ਤਾਂ ਗੱਲ ਪੁੱਛ ਰਹੇ ਉਹਨਾਂ ਨੂੰ ਜਿੱਦਾਂ ਤੁਸੀਂ ਜਵਾਬ ਦਿੱਤਾ ਪੂਰਾ ਐਨ ਠੀਕ ਆ, ਜੇ ਤੁਸੀਂ ਏਦਾਂ ਅੰਗੂਠਾ ਹੀ ਕਰ ਦਿੰਦੇ ਫਿਰ ਅਸੀਂ ਕੀ ਸਮਝਦੇ, ਅੰਗੂਠਾ ਹੁੰਦਾ ਅੰਗੂਠਾ ਕਹਿੰਦੇ ਆ ਹਨਾ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਇਹ ਸਾਈਨ ਲੈਂਗੁਏਜ ਆ, ਇਹਦੇ ਬਾਰੇ ਥੋੜਾ ਜਿਹਾ ਦੱਸੋ, ਇਹ ਕੀ ਵਰਤਾਰਾ ਹੋ ਰਿਹਾ? ਤੁਹਾਨੂੰ ਇਹੀ ਗੱਲ ਅੱਜ ਸਵੇਰੇ ਪੁੱਛ ਲੈਂਦੇ ਆ, ਸਵੇਰ ਸਵੇਰੇ ਸਾਈਨ ਦੇਰ ਬਣਾ ਕੇ ਭੇਜਤਾ, ਅੰਗੂਠਾ ਬਣਾ ਕੇ ਭੇਜਤਾ, ਜੇ ਕਿਤੇ ਬਿਜ਼ੀ ਬੰਦਾ ਹੋਵੇ, ਕਈ ਵਾਰ ਬਿਜ਼ੀ ਬੰਦਾ ਹੁੰਦਾ ਫੋਨ ਲੈ ਕੇ ਬੈਠਾ ਆ, ਟੋਇਲਟ ਦੀ ਫੋਟੋ ਭੇਜ ਦੇਵੇ ਮੈਂ ਟੋਇਲਟ ਚ ਆ, ਇੱਦਾਂ ਵੀ
0: ਮੈਂ ਭਾਜੀ ਉਦਾਂ ਕਹਿਣਾ, ਗੱਲ ਸੁਣ ਕੇ ਮੈਨੂੰ ਕਹਿਣਾ ਤੇ ਇਹ ਚਾਹੀਦਾ ਵੀ ਆ ਗਈ ਤੁਹਾਡੀ ਗੱਲ ਆ ਗਈ, ਇਹ ਵੀ ਇੱਕ ਸਟਾਈਲ ਅੱਜ ਕੱਲ ਇਹ ਗੱਲ ਕਹਿਣ ਦਾ ਵੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਤੁਹਾਡੀ ਆ ਗਈ
1: ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ
0: ਭਾਜੀ ਇਹ ਜਿਹੜੀ ਸਾਈਨ ਲੈਂਗੁਏਜ ਤੁਸੀਂ ਕਹਿ ਰਹੇ ਕਈ ਵਾਰੀ ਤੇ ਕਾਫੀ ਕਾਰਗਰ ਸਾਬਿਤ ਹੁੰਦੀ, ਜਿੱਦਾਂ ਆਪਾਂ ਕੋਈ ਡਰਾਈਵਿੰਗ ਕਰ ਰਹੇ ਹਾਂ ਜਾਂ ਕਿਤੇ ਆਪਾਂ ਬਿਜ਼ੀ ਆ, ਪਰ ਜੇ ਹੁਣ ਆਪਾਂ ਕੋਲ ਟਾਈਮ ਹੈਗਾ ਵਾ ਤੇ ਫਿਰ ਤੇ ਚਾਹੀਦਾ ਤੇ ਓਦਾਂ ਇਹੀ ਹੈ ਸਾਨੂੰ ਕਿ ਅਸੀਂ ਪੂਰਾ ਜਵਾਬ ਦਈਏ ਤੇ ਚਲੋ ਅਗਲੇ ਨੂੰ ਵੀ ਚੰਗਾ ਲੱਗਦਾ ਤੇ ਸਾਨੂੰ ਵੀ ਚੰਗਾ ਲੱਗਦਾ।
2: ਦੇ ਵਿੱਚ ਤੁਸੀਂ ਸਾਈਨ ਕਿੱਦਾਂ ਭੇਜੋਗੇ ਜੇ ਤੁਸੀਂ ਡਰਾਈਵ ਕਰ ਰਹੇ ਆ, ਉਹ ਸਟੀਅਰਿੰਗ ਛੱਡ ਕੇ ਕਿੱਦਾਂ ਸਾਈਨ ਭੇਜ ਸਕਦੇ ਆ? ਡਰਾਈਵਿੰਗ ਵੇਲੇ ਤਾਂ ਮੈਨੂੰ ਮੈਨੂੰ ਮੇਰਾ ਆਪਣਾ ਵਿਚਾਰ ਆ ਵੀ ਤੁਹਾਡਾ ਜਿਹੜਾ ਫੋਨ ਹੈ ਲਿੰਕ ਜ਼ਰੂਰ ਚਾਹੀਦਾ, ਵੀ ਫੋਨ ਆ ਗਿਆ ਤੁਹਾਨੂੰ ਤਾਂ ਉਹ ਅਟੈਂਡ ਕਰ ਸਕਦੇ, ਵਧੀਆ ਗੱਲ ਆ। ਪਰ ਜਿਹੜੀ ਕਨਵਰਸੇਸ਼ਨ ਕਰਨੀ ਆ, ਕੋਈ ਟੈਕਸਟ ਭੇਜਣਾ, ਕੋਈ ਮੈਸੇਜ ਭੇਜਣਾ, ਇਹ ਤਾਂ ਵੈਸੇ ਗਲਤ ਚੀਜ਼ ਆ। ਵੈਸੇ ਸਾਈਨ ਭੇਜਣਾ ਮੇਰੇ ਖਿਆਲ ਚ ਕੋਈ ਠੀਕ ਨਹੀਂ ਹੈ, ਇਹ ਤਾਂ ਐਵੇਂ ਫਾਰਮੈਲਿਟੀ ਹੁੰਦੀ ਆ, ਉਹਦਾ ਜਵਾਬ ਤੁਸੀਂ ਲਿਖ ਕੇ ਭੇਜੋ।
0: ਅਮਨਦੀਪ ਨਵੀਆਂ ਗੱਡੀਆਂ ਚ ਵਾਇਸ ਰੈਕੋਗਨੇਸ਼ਨ ਵੀ ਹੈਗੀ ਆ, ਤੁਸੀਂ ਬੋਲ ਦੋ ਤਾਂ ਸਾਰਾ ਟੈਕਸਟ ਲਿਖ ਦਿੰਦੀ ਆ ਤੇ ਚਲੇ ਜਾਂਦਾ ਨਾ ਜਿੱਦਾਂ।
2: ਅੱਛਾ ਇੱਦਾਂ ਵੀ
0: ਜਿਹੜਾ ਹਾਂਜੀ ਹਾਂਜੀ ਤੁਹਾਡੇ ਫੋਨ ਦੀ ਜਿਹੜੀ ਸਕਰੀਨ ਆ ਉਹ ਮਿਰਰ ਹੋ ਕੇ ਤੇ ਤੁਹਾਡੀ ਗੱਡੀ ਚ ਆ ਜਾਂਦੀ ਆ ਤੇ ਤੁਹਾਨੂੰ ਫੋਨ ਨੂੰ ਨੀ ਬਾਰ ਬਾਰ ਟੱਚ ਕਰਨ ਦੀ ਲੋੜ ਪੈਂਦੀ।
2: ਅੱਛਾ
0: ਹਾਂਜੀ, ਸੋ ਇਸ ਕਰਕੇ ਬੜੀ ਟੈਕਨੋਲੋਜੀ ਲੇਟੈਸਟ, ਪਰ ਉਹ ਗੱਲ ਨਾਲ ਤੁਹਾਡੀ ਨਾ ਮੈਂ ਸਹਿਮਤ ਆ ਕਿ ਫੋਨ ਨੀ ਟੱਚ ਕਰਨਾ
2: ਚਾਹੀਦਾ। ਜਿਹੜੇ ਗੱਡੀ ਚਲਾ ਰਹੇ ਤੁਸੀਂ ਮੋਹਰੇ ਦੇਖ ਰਹੇ ਸੜਕ ਦੇ ਵਿੱਚ, ਸੜਕ ਦੇ ਉੱਪਰ ਦੇਖ ਰਹੇ ਆ, ਜੇ ਤੁਸੀਂ ਸਕਰੀਨ ਦੇ ਉੱਪਰ ਦੇਖੋਗੇ, ਆਪਣੀ ਸਕਰੀਨ ਦੇ ਉੱਪਰ ਦੇਖੋਗੇ ਗੱਡੀ ਜਿਹੜੀ ਸਕਰੀਨ ਲੱਗੀ ਹੋ ਆ, ਮੋਹਰੇ ਜਿਹੜੇ ਕੈਂਗਰੂ ਆ ਗਿਆ ਮੋਹਰੇ ਉਹ ਕਿੱਦਾਂ ਦਿਸੂਗਾ?
0: ਨਹੀਂ ਤੁਸੀਂ ਉਹ ਤੇ ਤੁਹਾਨੂੰ ਹਿੰਟ ਹੀ ਮਿਲਣਾ ਮਾੜਾ ਜਿਹਾ, ਬਾਕੀ ਤੁਸੀਂ ਜੋ ਬੋਲੋਗੇ ਉਹਨੇ ਉਸੇ ਵੇਲੇ ਉਹ ਟਾਈਪ ਕਰਕੇ ਤੇ ਸੈਂਡ ਕਰ ਦੇਣਾ ਤੁਸੀਂ ਜਿਹਨੂੰ ਕਹੋਗੇ।
2: ਠੀਕ ਹੈ, ਮੈਨੂੰ ਤਾਂ ਏਦਾਂ ਲੱਗਦਾ ਵੀ ਜਿੱਦਾਂ ਟੈਕਨੋਲੋਜੀ ਵੱਧ ਰਹੀ ਆ ਮੋਹਰੇ, ਜਿੱਦਾਂ ਸੜਕ ਦੇ ਆ ਉਹਦੇ ਵਿੱਚ ਥੋੜੀ ਜਿਹੀ ਸੜਕ ਦਿਖਿਆ ਕਰੂਗੀ, ਨਾਲ ਉਹਦੇ ਸੜਕ ਦੇ ਉੱਪਰ ਤੁਹਾਨੂੰ ਮੈਸੇਜ ਆ ਜਾਇਆ ਕਰੂਗਾ।
1: ਨਹੀਂ ਹੈਗਾ, ਇਹ ਆਲਰੇਡੀ ਹੈਗਾ,
0: ਹਾਂਜੀ ਹਾਂਜੀ ਹਾਂਜੀ
1: ਇਹ ਆਲਰੇਡੀ ਹੈਗਾ ਆ। ਦੂਜੀ ਗੱਲ ਇਹ ਆ ਵੀ ਜਿਹੜੇ ਆਟੋਨੋਮਸ ਗੱਡੀਆਂ ਆ ਰਹੀਆਂ ਉਹਦੇ ਦੇ ਸੈਂਸਰ ਲੱਗੇ ਹੋਏ ਆ, ਆਪੇ ਬ੍ਰੇਕ ਲੱਗ ਜਾਣੀ ਆ, ਤੇ ਇੱਕ ਕੰਪਨੀ ਨੇ ਨਾ ਅਮਰੀਕਾ ਦੇ ਵਿੱਚ ਟਰਾਇਲ ਕੀਤੇ ਆ ਤਕਰੀਬਨ 20 ਟਰੱਕ ਡਰਾਈਵਰਲੈਸ ਟਰੱਕ, ਕਿਉਂਕਿ ਉਹਨਾਂ ਨੂੰ ਡਰਾਈਵਰ ਨਹੀਂ ਮਿਲਦੇ, ਤੇ ਉਹ ਹੁਣ ਇੰਨਾ ਕੁ ਕਾਮਯਾਬ ਹੋਇਆ ਉਹਨਾਂ ਨੇ ਰਨ ਕੀਤਾ ਜੀ ਮੇਰੇ ਖਿਆਲ 100 ਦਿਨ ਦਾ। 100 ਦਿਨ ਦੇ ਵਿੱਚ ਉਹ ਟਰੱਕ ਜਿਹੜੇ ਨੇ ਤਕਰੀਬਨ ਦਿਨ ਦੇ 20 ਘੰਟੇ ਚੱਲੇ ਨੇ ਉਹ, ਕਿਉਂਕਿ ਹਾਂ 20 ਘੰਟੇ ਚੱਲੇ, ਹਾਂ ਨਹੀਂ 20 ਘੰਟੇ ਉਹ ਚੱਲੇ ਨੇ ਤੇ ਇੰਸੀਡੈਂਟ ਫਰੀ, ਕੋਈ ਸਕਰੈਚ ਵੀ ਨਹੀਂ ਆਇਆ, ਕੋਈ ਕਲੱਚ ਨਹੀਂ ਟੁੱਟਿਆ, ਕੋਈ ਵਿੱਚ ਗੰਦ ਨਹੀਂ ਪਿਆ, ਕੋਈ ਕੁਛ ਨਹੀਂ ਹੋਇਆ, ਸਾਰੇ ਇੰਸੀਡੈਂਟ ਫਰੀ ਆ, ਕੋਈ ਐਕਸੀਡੈਂਟ ਨਹੀਂ ਹੋਇਆ,
0: ਫਟੀਗਲੈਸ ਡਰਾਈਵਿੰਗ ਭਾਜੀ,
1: ਹਾਂ ਫਟੀਗਲੈਸ ਡਰਾਈਵਰ
2: ਤੇ ਇਦਾਂ। ਮਨਦੀਪ ਆਪਣੇ ਛੋਟੇ ਵੀਰ ਨੂੰ ਪੁੱਛੋ ਸਰ ਮੁਹੱਬਤ ਨੂੰ ਵੀ ਕਾਰਾਂ ਕਦੋਂ ਆਣੀਆਂ, ਉਹ ਤਾਂ ਬੜੀ ਚਾਲ ਸਾਹਿਬ ਕਾਰਾਂ ਕਦੋਂ ਆ ਰਹੀਆਂ, ਫੇਰ ਅਸੀਂ ਇੱਦਾਂ ਬੈਠ ਕੇ ਆਰਾਮ ਨਾਲ ਚੱਲ ਜਾ ਕਰੀਏ।
1: ਵਿੱਚ ਬੈਠ ਕੇ ਵੀ ਗੱਲ ਜਾਣਾ, ਕੱਲੀ ਕਾਰ ਹੀ ਭੇਜ ਦੇਵੇ ਕਿਸੇ ਦੇ ਕੰਡ ਪਾਟ ਤੇ
2: ਆਨਲਾਈਨ ਵਿਆਹ ਕਰਾਏ ਸੀ ਅਸੀਂ, ਉਹਦੇ ਚ ਗੱਲ ਹੋ ਗਈ ਸੀ ਪਹਿਲਾਂ ਹੀ ਕਿਸ ਵੇਲੇ।

0: ਤੁਰੰਤ ਸੁਣਾਓ
1: ਇੱਕ ਨਾ
2: ਭਾਜੀ ਭਾਜੀ ਉਹ ਸ਼ਗਨ ਦਾ ਲਿਫਾਫਾ ਵੀ ਵਿੱਚੇ ਰੱਖ ਦਿਆ ਕਰਨਾ ਨਾਲ ਲਿਖ ਦਿਆ ਕਰਨਾ ਕਿ ਉਧਰੋਂ ਜਿਹੜੇ ਜਿਹੜਾ ਲੰਗਰ ਤੇ ਪੈਗ ਪਾਣੀ ਉਹਦੇ ਵਿੱਚ ਰੱਖ ਦੋ ਕਾਰ ਸਾਡੀ ਵਾਪਸ ਆ ਗਈ
0: ਜਿਹਨੇ ਅਸੀਂ ਆਨਲਾਈਨ ਵਿਆਹ ਦੀ ਗੱਲ ਕੀਤੀ ਸੀ ਜਿਹਨੇ ਸ਼ਗਨ ਦਿੱਤਾ $100 ਉਹਨੂੰ ਪੈਗ ਨੀ ਆਣਾ ਹੈ
2: ਅੱਛਾ ਜੀ
0: ਉਹਨੂੰ ਪੈਗ ਨੀ ਆਣਾ ਉਹਨੂੰ ਸਿਰਫ ਇੱਕ ਕੋਕੇ ਕੋਲੇ ਦਾ ਇੱਕ ਡਰਿੰਕ ਜਿਹਾ ਮਾੜਾ ਜਿਹਾ ਆਣਾ ਜਿਹਨੇ 5000 ਸ਼ਗਨ ਦਿੱਤਾ ਆ ਉਹਨੂੰ ਫੁੱਲ ਬੋਤਲ ਆਣੀ ਆ ਨਾਲ ਚਿਕਨ ਤਲਿਆ ਵੀ ਆਣਾ ਗੱਲ ਹੋ ਗਈ ਉਹ
2: ਅਮਰੀਕ ਭਾਜੀ ਇਹਦੇ ਨਾਲ ਇੱਕ ਹੋਰ ਬਹੁਤ ਵੱਡੀ ਸਮੱਸਿਆ ਹੱਲ ਹੋ ਜੂਗੀ ਜਿੱਦਾਂ ਕਈ ਵਾਰੀ ਬਾਅਦ ਚ ਵਿਆਹ ਦੇ ਵਿੱਚ ਆਪਾਂ ਨੂੰ ਮੂਵੀ ਨੂੰ ਅੱਗੇ ਪਿੱਛੇ ਕਰਕੇ ਵੇਖਣਾ ਪੈਂਦਾ ਵੀ ਕਿਹਦਾ ਕਿੰਨਾ ਸਗਨ ਹੈ ਇਹਦੇ ਚ ਫਿਰ ਜਦੋਂ ਗੱਡੀ ਆ ਗਈ ਤੇ ਪੱਕਾ ਮੋਹਰ ਲੱਗ ਜਾਣੀ ਵੀ ਸਗਨ ਕਿੰਨਾ ਪਾ ਕੇ ਗਏ ਆ
0: ਗੱਡੀ ਨੇ ਉਹ ਏਦਾਂ ਵੀ ਗੱਡੀ ਨੀ ਆਣੀ ਗੱਡੀ ਨੇ ਤਾਂ ਆ ਜਾਣਾ ਜੇ ਸ਼ਗਨ ਪਾਇਆ $200 ਗੱਡੀ ਨੂੰ ਆਉਣ ਲੱਗਾ $500 ਉਹ ਤੁਹਾਡੇ ਤੇ ਡੈਬਿਟ ਆ ਜਾਣਾ ਘਰ ਦੇ ਮੋਹਰੇ ਨੋਟਿਸ ਵੀ ਛੱਡ ਦੇਣਾ ਉਹਨੇ
1: ਸਾਡੇ ਦਾਦੀ ਜੀ ਸੁਣਾਦੇ ਭਾਜੀ
0: ਪ੍ਰੋਟੋਕਾਲ ਪੂਰੇ ਨੀ ਕਰਦੇ ਉਹਦੇ ਗੱਡੀ ਨੀ ਆਣੀ
1: ਸਾਡੇ ਦਾਦੀ ਜੀ ਇਹ ਬਹੁਤ ਪੁਰਾਣੀ ਗੱਲ ਹੈ ਸਾਡੇ ਦਾਦੀ ਜੀ ਸੁਣਾਦੇ ਹੁੰਦੇ ਸੀ ਕਹਿੰਦੇ ਪਿੰਡ ਦੇ ਵਿੱਚ ਨਾ ਇੱਕ ਲੰਬੜ ਹੁੰਦਾ ਸੀਗਾ ਤੇ ਬੜਾ ਅੜਬ ਹੁੰਦਾ ਸੀ ਠੀਕ ਹੈ ਤੇ ਉਹ ਹੱਥ ਚ ਰੱਖਦਾ ਹੁੰਦਾ ਸੀ ਡਾਂਗ ਠੀਕ ਹੈ ਤੇ ਉਹਨੂੰ ਮਤਲਬ ਕਿ ਬੜਾ ਅੜਬਾਈ ਕਰਦਾ ਹੁੰਦਾ ਸੀ ਤੇ ਜਦੋਂ ਕਿਸੇ ਦੇ ਉਹ ਨਿਉਂਦਾ ਆਉਣਾ ਕੋਈ ਪਾਠ ਹੋਣਾ ਜਾਂ ਕੋਈ ਮਰਗ ਹੋਣਾ ਜਾਂ ਕੋਈ ਵਿਆਹ ਹੋਣਾ ਜਾਂ ਕੋਈ ਖੁਸ਼ੀ ਹੋਣੀ ਤਾਂ ਉਹਨੇ ਕਹਿਣਾ ਜਾ ਆਪਣੇ ਨੌਕਰ ਨੂੰ ਜਾ ਮੇਰੀ ਡਾਂਗ ਲੈ ਜਾ ਉੱਥੇ ਕਹਿ ਦੇਈ ਲੰਬੜਾਂ ਦੀ ਡਾਂਗ ਆਈ ਹੈ ਲੰਬੜ ਨਹੀਂ ਆਇਆ ਲੰਬੜ ਦੀ ਡਾਂਗ ਆਈ ਹੈ ਆਹੋ ਵੀ ਲੰਬੜ ਦੀ ਡਾਂਗ ਆਈ ਆ ਉਹ ਉਹਨੇ ਜਾਣਾ ਡਾਂਗ ਲੈ ਕੇ ਠੀਕ ਹੈ ਲਿਆ ਕੇ ਨਾ ਉਹਨੇ ਕਹਿਣਾ ਜੀ ਅੱਛਾ ਲੰਬੜ ਦਾ ਜੀ ਬੰਦਾ ਆਇਆ ਕਹਿੰਦੇ ਲੰਬੜਦਾਰ ਜੀ ਕਿੱਥੇ ਕਹਿੰਦੇ ਲੰਬੜਦਾਰ ਜੀ ਨਹੀਂ ਆਏ ਆ ਉਹਨਾਂ ਦੀ ਡਾਂਗ ਆਈ ਆ ਉਹਨੇ ਕੁਰਸੀ ਤੇ ਡਾਂਗ ਰੱਖ ਦੇਣੀ ਵੀ ਲੰਬੜ ਦੀ ਡਾਂਗ ਬੈਠ ਉਹ ਪਿੰਡ ਵਾਲੇ ਬੜੇ ਦੁਖੀ ਹੋਏ ਵੀ ਯਾਰ ਇਹ ਲੰਬੜ ਦੀ ਡਾਂਗ ਆਈ ਜਾਂਦੀ ਆ ਹਨਾ ਵੀ ਇਹ ਸਮਝਦਾ ਕੀ ਆਪਣੇ ਆਪ ਨੂੰ ਹਨਾ ਉਹ ਫਿਰ ਉਹਦੇ ਕਿਤੇ ਮੁੰਡੇ ਦਾ ਵਿਆਹ ਹੋਇਆ ਤੇ ਉਹਨੇ ਪਾਠ ਘਲਾਇਆ ਸਾਰੇ ਪਿੰਡ ਨੂੰ ਸੱਦੇ ਦਿੱਤੇ ਤੇ ਉਹਨੇ ਖਾਣਾ ਖੁਣਾ ਬਣਾ ਲਿਆ ਸਾਰਾ ਕੁਝ ਬਣਾ ਲਿਆ ਤੇ ਉਹ ਜਦ ਪਾਠ ਸ਼ੁਰੂ ਹੋਇਆ ਤਾਂ ਬੰਦੇ ਉੱਥੇ 10 ਕੁ ਤੇ ਬਾਕੀ ਸਾਰੇ ਪੰਡਾਲ ਚ ਡਾਂਗਾਂ ਪਈਆਂ ਉਹ ਕਹਿੰਦਾ ਬੰਦੇ ਕਿੱਥੇ ਆ ਕਹਿੰਦਾ ਬੰਦੇ ਡਾਂਗਾਂ ਸਾਰਿਆਂ ਦੀ ਡਾਂਗਾਂ ਆਈਆਂ ਜੀ ਕਹਿੰਦਾ ਕਹਿੰਦਾ ਯਾਰ ਇੱਦਾਂ ਕਿੱਦਾਂ ਕਹਿੰਦਾ ਜੇ ਤੂੰ ਡਾਂਗ ਭੇਜ ਸਕਦਾ ਉਹ ਨਹੀਂ ਭੇਜ ਸਕਦਾ ਸੋ ਇਹ ਟੈਕਨੋਲੋਜੀ ਬਹੁਤ ਪੁਰਾਣੀ ਆ ਜਿਹੜੀ ਹੁਣ ਅੱਜ ਕੱਲ ਨਵੀਂ ਚਾਲ ਸਾਹਿਬ ਗੱਲ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਬੋਰਨ ਜਿਹੜੀ ਪਾਪੂਲੇਸ਼ਨ ਹੈ ਓਵਰਸੀਜ਼ ਜਿਹੜੀ ਆ ਉਹਦੇ ਵਿੱਚ ਕਹਿ ਲਓ ਕਿ ਵਾਧਾ ਹੋਇਆ ਉਹਦੇ ਵਿੱਚ ਭਾਰਤ ਦਾ ਨੰਬਰ ਪਹਿਲੇ ਨੰਬਰ ਤੇ ਆ ਗਿਆ ਤੇ ਓਵਰਆਲ ਮਤਲਬ ਕੱਲ ਇਹ ਗੱਲ ਚੱਲ ਰਹੀ ਸੀਗੀ ਕਿ ਆਮ ਮੇਨ ਸਟ੍ਰੀਮ ਕਮਿਊਨਿਟੀ ਨੇ ਭਾਈਚਾਰੇ ਨੂੰ ਇੱਦਾਂ ਲੱਗਦਾ ਵੀ ਪਾਪੂਲੇਸ਼ਨ ਦੇ ਵਿੱਚ ਸ਼ਾਇਦ ਇੰਡੀਅਨ ਭਾਈਚਾਰੇ ਨੇ ਟੇਕ ਓਵਰ ਕਰ ਲਿਆ ਗੱਲ ਅਸਲ ਚ ਹੈ ਕੀ ਆ
2: ਹਾਂਜੀ ਇਹ ਤੁਸੀਂ ਦੇਖਿਆ ਹੋਣਾ ਵੀ ਇਹ ਪਤਾ ਨੀ ਕੁਝ ਜਿਹੜੇ ਇਮੀਗ੍ਰੇਸ਼ਨ ਵਿਰੋਧੀ ਉਹਨਾਂ ਵੱਲੋਂ ਕਾਫੀ ਸੋਸ਼ਲ ਮੀਡੀਆ ਤੇ ਫਲੋਟ ਕੀਤੀ ਜਾ ਰਹੀ ਤੇ ਦੂਜੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਇਹਦਾ ਕ੍ਰਿਟੀਸਾਈਜ਼ ਹੋ ਰਿਹਾ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਇੱਦਾਂ ਹੀ ਲੱਗ ਰਿਹਾ ਵੀ ਜਿੱਦਾਂ ਸ਼ਾਇਦ ਇੰਡੀਅਨ ਪਾਪੂਲੇਸ਼ਨ ਨੇ ਹੀ ਟੇਕ ਓਵਰ ਕਰ ਲਿਆ ਵਾ ਆਸਟ੍ਰੇਲੀਆ ਨੂੰ ਸੋ ਇੱਦਾਂ ਦੀ ਗੱਲ ਤੇ ਨਹੀਂ ਹੈਗੀ ਕਿਉਂਕਿ ਹਾਲੇ ਵੀ ਯੂਰੋਪੀਅਨ ਜਿਹੜੀ ਸੈਟਲਮੈਂਟ ਆ ਉਹ ਹੀ ਉਹਨਾਂ ਦੀ ਪਾਪੂਲੇਸ਼ਨ ਹੀ ਜ਼ਿਆਦਾ ਰਹੂਗੀ ਕੰਪੇਅਰ ਟੂ ਏਸ਼ੀਅਨ ਲੋਕਾਂ ਦੇ ਤੇ ਇਹਦੇ ਚ ਉਹਨਾਂ ਨੇ ਜੀ ਦੱਸਿਆ ਵਾ ਕਿ 2025 ਚ ਆਸਟ੍ਰੇਲੀਆ ਚ ਲਗਭਗ 8.8 million ਲੋਕ ਜਿਹੜੇ ਹੈਗੇ ਆ ਉਹ ਓਵਰਸੀਜ਼ ਬੋਰਨ ਹੈਗੇ ਆ ਜਿਨ੍ਹਾਂ ਦਾ ਜਨਮ ਆਸਟ੍ਰੇਲੀਆ ਦੇ ਵਿੱਚ ਨਹੀਂ ਹੋਇਆ ਜਿਹੜਾ ਕਿ ਸਿਰਫ ਕੁੱਲ ਆਬਾਦੀ ਦਾ 32% ਹੀ ਬਣਦਾ ਵਾ ਹਾਂਜੀ ਕੁੱਲ ਆਬਾਦੀ ਦਾ ਸੋ ਇਸ ਕਰਕੇ ਜੇ ਵੇਖੀਏ ਤੇ ਅਜੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਵਾ ਉਹ ਇੱਥੋਂ ਦੇ ਬੋਰਨ ਜਿਹੜੇ ਬੱਚੇ ਆ ਉਹੀ ਆਸਟ੍ਰੇਲੀਅਨ ਹੈਗੇ ਆ
1: ਔਰ ਉਹਨਾਂ ਦੇ ਜਿਹੜਾ ਉਹਨਾਂ ਦੇ ਵਿੱਚੋਂ 8.8 million ਚੋਂ ਹੁਣ ਸਾਰਿਆਂ ਨਾਲੋਂ ਜ਼ਿਆਦਾ ਭਾਰਤੀ ਹੋਏ ਨੇ ਹਨਾ
2: ਹਾਂਜੀ ਉਹਨਾਂ ਦੇ ਵਿੱਚੋਂ ਜਿੱਦਾਂ ਜਿਹੜਾ ਵੱਡਾ ਗਰੁੱਪ ਨਿਕਲ ਕੇ ਆਇਆ ਵਾ ਉਹ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਏ ਆ ਜਿੱਦਾਂ ਇੰਡੀਅਨ ਅੱਗੇ ਆਏ ਆ ਤੇ ਉਹਦੇ ਜਿਹੜੇ ਪੰਜ ਪਹਿਲੇ ਨੰਬਰ ਤੇ ਆ ਜੀ ਉਹਦੇ ਵਿੱਚ ਹੁਣ ਇੰਡੀਆ ਹੋ ਗਿਆ ਜਿੱਦਾਂ ਪਹਿਲਾਂ ਇੰਗਲੈਂਡ ਸੀ ਉਸ ਤੋਂ ਬਾਅਦ ਚ ਇੰਗਲੈਂਡ ਆ ਫਿਰ ਚੀਨ ਆ ਫਿਰ ਨਿਊਜ਼ੀਲੈਂਡ ਆ ਤੇ ਪੰਜਵਾਂ ਹੈਗਾ ਜੀ ਫਿਲੀਪੀਨ
1: ਠੀਕ ਹੈ
2: ਤੇ ਆਸਟ੍ਰੇਲੀਅਨ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਮਲਟੀਕਲਚਰਲ ਕੰਟਰੀ ਹੈਗੀ ਹੈ ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਖਾਸ ਕਰਕੇ ਵਾਧਾ ਉਹਨਾਂ ਨੇ ਨੋਟ ਕੀਤਾ ਵਾ 2015 ਤੋਂ 2025 ਤੱਕ ਉਹ ਭਾਰਤ ਚੀਨ ਫਿਲੀਪੀਨ ਨੇਪਾਲ ਦੇ ਜਿਹੜੇ ਕੰਟਰੀਆਂ ਇਹਨਾਂ ਚੋਂ ਜਿੱਦਾਂ ਜ਼ਿਆਦਾ ਮਾਈਗ੍ਰੇਸ਼ਨ ਹੋਈ ਆ ਕੰਪੇਅਰ ਟੂ ਯੂਰੋਪੀਅਨ ਜਿਹੜੀ
1: ਕੰਟਰੀ ਉਹਦਾ ਕਾਰਨ ਹੈ ਨਾ ਚਾਲ ਸਾਹਿਬ ਯੂਰਪ ਤਾਂ ਆਪ ਮਤਲਬ ਨੰਗ ਹੋਈ ਬੈਠਾ ਆ ਨਾ ਉਹਨਾਂ ਨੇ ਪਾਪੂਲੇਸ਼ਨ ਉਹਨਾਂ ਦੀ ਵਧੀ ਨੀ ਇਹ ਮਤਲਬ ਇੱਕ ਕੈਪੀਟਲਿਜ਼ਮ ਦੀ ਰੱਖ ਲਓ ਜਾਂ ਸਰਮਾਏਦਾਰੀ ਦੀ ਇੱਕ ਪ੍ਰੋਬਲਮ ਹੈ ਕਿ ਤੁਸੀਂ ਜਿਹੜੀ ਡੈਮੋਗ੍ਰਾਫੀ ਚੇਂਜ ਹੋ ਜਾਂਦੀ ਆ ਕਿਉਂਕਿ ਜਦੋਂ ਪੈਸੇ ਹੋ ਜਾਣ ਬੰਦੇ ਕੋਲ ਤੇ ਉਹ ਨਾ ਫਿਰ ਬਰਾਬਰ ਦੇ ਬੰਦਿਆਂ ਨਾਲ ਨੀ ਬਹੁਤਾ ਮੇਲ ਜੋਲ ਰੱਖਣਾ ਚਾਹੁੰਦਾ ਉਹ ਅਕਸਰ ਆਪਣੇ ਤੋਂ ਨੀਵੇਂ ਬੰਦਿਆਂ ਨਾਲ ਰੱਖਣਾ ਚਾਹੁੰਦਾ ਤੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਯੂਰੋਪੀਅਨ ਅਸੀਂ ਵੱਡੇ ਆ ਤੇ ਏਸ਼ੀਅਨ ਜਿਹੜੇ ਉਹ ਥਰਡ ਵਰਲਡ ਕੰਟਰੀ ਆ ਤੇ ਇਹਨਾਂ ਤੋਂ ਕੰਮ ਕਰਾ ਲਓ ਸਾਨੂੰ ਪੈਸਾ ਬਣੀ ਜਾਊਗਾ ਤੇ ਉਸ ਚੱਕਰ ਦੇ ਵਿੱਚ ਆਪਣੀ ਪਾਪੂਲੇਸ਼ਨ ਘਟਾ ਲੈਂਦੇ ਨੇ ਸੋ ਇਹ ਯੂਰਪ ਦੇ ਵਿੱਚ ਕਲਾਸਿਕਲ ਇਹ ਕੇਸ ਹੋਇਆ ਆ ਤੇ ਉਹ ਯੂਰਪ ਤੋਂ ਕਿੱਦਾਂ ਆਊਗੇ ਇੱਥੇ ਉਹਨਾਂ ਦੇ ਤਾਂ ਆਪਣੇ ਦੇਸ਼ ਨੰਗ ਹੋਈ ਬੈਠੇ ਨੇ ਹਨਾ ਪਾਪੂਲੇਸ਼ਨ ਦੇ ਮਾਮਲੇ ਚ
2: ਹਾਂਜੀ ਉਹ ਉਹਦੇ ਚ ਉਹਨਾਂ ਦੱਸਿਆ ਵੀ ਗਿਣਤੀ ਘਟੀ ਆ ਜਿੱਦਾਂ ਪੁਰਾਣੇ ਦੇਸ਼ ਜਿਹੜੇ ਇੰਗਲੈਂਡ ਇਟਲੀ ਜਰਮਨੀ ਤੋਂ ਜਿੱਦਾਂ ਜ਼ਿਆਦਾ ਹੁੰਦੀ ਸੀਗੀ ਤੇ ਉਹ ਉੱਥੋਂ ਜਿੱਦਾਂ ਘੱਟ ਗਿਣਤੀ ਚ ਲੋਕ ਹੋਣ ਇੱਧਰ
1: ਚਾਲ ਸਾਹਿਬ ਜਿਹੜੀ ਪੁਰਾਣੀ ਵੀ ਮਾਈਗ੍ਰੇਸ਼ਨ ਹੋਈ ਆ ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਇਹਨਾਂ ਨੇ ਜ਼ਿਆਦਾ ਗ੍ਰੀਸ ਤੋਂ ਲਏ ਨੇ ਪਹਿਲੀ ਪਾਪੂਲੇਸ਼ਨ ਇਟਲੀ ਤੋਂ ਲਈ ਆ ਇਹ ਯੂਰੋਪੀਅਨ ਜਿਹੜੇ ਇੱਦਾਂ ਸਮਝਦੇ ਸੀ ਇੰਗਲੈਂਡ ਦੇ ਵੀ ਇਹ ਉਹਨਾਂ ਦੇ ਥਰਡ ਵਰਲਡ ਆ ਯੂਰੋਪੀਅਨ ਦੇ ਪਿਛੜੇ ਹੋਏ ਲੋਕ ਨੇ ਇਟਾਲੀਅਨ ਤੇ ਗ੍ਰੀਸ ਹੈ ਨਾ ਗ੍ਰੀਕ ਤੇ ਇਹਨਾਂ ਨੂੰ ਲਿਆ ਆ ਪਰ ਇੱਦਾਂ ਹੈ ਵੀ ਰੰਗ ਗੋਰਾ ਆ ਯੂਰਪ ਦੇ ਨੇ ਇਸ ਕਰਕੇ ਇਹਨਾਂ ਨੂੰ ਲੈ ਲਿਆ ਉਹਨਾਂ ਨੇ ਤੇ ਜਦੋਂ ਉਹਨਾਂ ਦੀ ਰਿਪੋਰਟ ਪੜ੍ਹ ਰਹੇ ਸੀ ਉਹਨਾਂ ਦੀ ਲੇਡੀਜ਼ ਦੀ ਇੱਕ ਰਿਪੋਰਟ ਪਈ ਜਦੋਂ ਉਹ ਆਏ ਤੇ ਉਹਨਾਂ ਨਾਲ ਵੀ ਵਿਤਕਰਾ ਬਹੁਤ ਹੁੰਦਾ ਸੀ ਬਹੁਤ ਜ਼ਿਆਦਾ ਵਿਤਕਰਾ ਹੁੰਦਾ ਸੀ ਤੇ ਉਹਨਾਂ ਨੂੰ ਵੀ ਮਤਲਬ ਸਟੀਰੋਟਾਈਪ ਕੀਤਾ ਜਾਂਦਾ ਸੀ ਇਹ ਜੀ ਗ੍ਰੀਕ ਹੈ ਜੀ ਇਹ ਜੀ ਸਬਜ਼ੀਆਂ ਦੀ ਦੁਕਾਨਾਂ ਖੋਲ ਲੈਂਦੇ ਆ ਜੀ ਰੈਸਟੋਰੈਂਟ ਖੋਲ ਲੈਂਦੇ ਆ ਇਟਾਲੀਅਨ ਹੈ ਜੀ ਹਨਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਬਹੁਤ ਪੁਰਾਣਾ ਸੇਮ ਪੈਟਰਨ
2: ਹੁਣ ਵੀ ਜਿੱਦਾਂ ਆਪਾਂ ਇੰਗਲੈਂਡ ਦੇ ਵਿੱਚ ਜਾਈਏ ਤੇ ਆਇਰਿਸ਼ ਲੋਕਾਂ ਨੂੰ ਇਦਾਂ ਦਾ ਬਹੁਤ ਫੀਲ ਕਰਨਾ ਪੈਂਦਾ ਜਿੱਦਾਂ ਆਇਰਲੈਂਡ ਵਾਲਿਆਂ ਨੂੰ ਵੀ ਜਿੱਦਾਂ ਮੇਨ ਬ੍ਰਿਟੇਨ ਵਾਲੇ ਆ ਜਿਹੜੇ ਜਿੱਦਾਂ ਇੰਗਲੈਂਡ ਵਾਲੀ ਸਾਈਡ ਵਾਲੇ ਉਹ ਵੀ ਇਦਾਂ ਹੀ ਟ੍ਰੀਟ ਕਰਦੇ ਆ ਜਿੱਦਾਂ ਉਹਨਾਂ ਤੇ ਵੀ ਜੋਕ ਕੀਤੇ
1: ਵਿਤਕਰਾ ਬਣਾਇਆ ਜਾਂਦਾ
0: ਮੈਂ ਹੁਣ ਮੱਲੋ ਮੱਲੀ ਗੱਲ ਕਹਿਣੀ ਚਾਹੁੰਦਾ ਕਈ ਵਾਰੀ ਤਾਂ ਮੈਂ ਗੱਲ ਕਹਿ ਨੀ ਹੁੰਦੀ ਦੋਨਾਂ ਦੇ ਵਿੱਚ ਗੱਬੇ ਜਿਹਾ ਬੈਠਾ ਮੈਂ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿਹੜੀ ਮਾਈਗ੍ਰੇਸ਼ਨ ਦੀ ਕਈ ਵਾਰ ਨੈਰੇਟਿਵ ਸਿਰਜਿਆ ਜਾਂਦਾ ਇੱਦਾਂ ਦਾ ਕਿ ਕਿਸੇ ਕੰਟਰੀ ਦੇ ਵੀ ਇਹਨਾਂ ਦੀ ਪੋਪੂਲੇਸ਼ਨ ਵੱਧ ਰਹੀ ਆ ਉਹਦੇ ਨਾਲ ਨਫ਼ਰਤ ਫੈਲਦੀ ਆ ਇੱਦਾਂ ਦੀ ਕੋਈ ਗੱਲ ਹੈ ਨੀ ਹੈ ਵੈਸੇ ਜਿਹੜਾ ਆਸਟ੍ਰੇਲੀਅਨ ਜਿਹੜਾ ਪੋਪੂਲੇਸ਼ਨ ਸਟਰਕਚਰ ਆ ਸਟਿਲ ਜਿਹੜਾ ਇਹ ਡੋਮੀਨੇਟ ਜਿਹੜੀ ਅਕਸਰੀਅਤ ਆ ਉਹਦੇ ਤੇ ਡਿਪੈਂਡੈਂਟ ਆ ਉਹਨਾਂ ਦਾ ਹੀ ਰਾਜ ਆ ਉਹੀ ਉਹਨਾਂ ਦੀਆਂ ਇੱਥੇ ਬਹੁਤ ਸਾਰੀਆਂ ਜੋਬਾਂ ਬੜੀ ਸਕਿੱਲਫੁਲ ਤਰੀਕੇ ਨਾਲ ਚੱਲ ਰਿਹਾ ਆ ਕੋਈ ਏਦਾਂ ਦੀ ਕੋਈ ਗੱਲ ਮੇਰੇ ਖਿਆਲ ਦੇ ਵਿੱਚ ਤਾਂ ਹੈ ਨੀ ਕਿ ਮਾਈਗ੍ਰੇਸ਼ਨ ਜਿਹੜੀ ਆ ਜਾਂ ਬਾਹਰਲੇ ਦੇਸ਼ ਕੋਈ ਜ਼ਿਆਦਾ ਇੰਪੈਕਟ ਤੇ ਕਰ ਰਹੇ ਆ ਜਦੋਂ ਦਾ ਸੰਸਾਰ ਪੈਦਾ ਹੋਇਆ ਮਾਈਗ੍ਰੇਸ਼ਨ ਹੁੰਦੀ ਆਈ ਆ ਸੰਸਾਰ ਦੇ ਦੇਸ਼ਾਂ ਦੇ ਵਿੱਚ ਲੋਕ ਜਾਂਦੇ ਆ ਆਉਂਦੇ ਆ ਇਧਰੋਂ ਹੁਣ ਆਸਟ੍ਰੇਲੀਆ ਤੋਂ ਵੀ ਬਹੁਤ ਸਾਰੇ ਲੋਕ ਹੋਰ ਦੇਸ਼ਾਂ ਨੂੰ ਵੀ ਜਾਂਦੇ ਉੱਥੇ ਜਾ ਕੇ ਵੱਸਦੇ ਆ ਕਿ ਨਿਊਜ਼ੀਲੈਂਡ ਨੂੰ ਜਾਂਦੇ ਆ ਕਿ ਯੂਰਪ ਨੂੰ ਜਾਂਦੇ ਆ ਕਿ ਹੋਰ ਦੇਸ਼ਾਂ ਨੂੰ ਜਾਂਦੇ ਆ ਇਹ ਤਾਂ ਇੱਕ ਆਮ ਵਰਤਾਰਾ ਆ
2: ਇਹਦੇ ਨਾਲ ਹੀ ਰਿਲੇਟਡ ਦੂਜੀ ਹੈਗੀ ਆ ਜਿੱਦਾਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਇੱਦਾਂ ਇਹਦੇ ਰਿਲੇਟਡ ਹੀ ਫਿਰ ਪੁੱਛਿਆ ਗਿਆ ਵੀ ਜਿੱਦਾਂ ਕੱਲ ਦੀ ਨਿਊਜ਼ ਆ ਸ਼ਾਇਦ ਉਹਨਾਂ ਦੀ ਕਿ ਇਹ ਖਬਰ ਬੜੀ ਫਲੋਟ ਹੋ ਰਹੀ ਤੁਸੀਂ ਵੇਖਿਆ ਹੋਣਾ ਸਾਰੇ ਸੋਸ਼ਲ ਮੀਡੀਆ ਤੇ ਵੀ ਜਿੱਦਾਂ ਇਹਨੂੰ ਨਫ਼ਰਤ ਦੇ ਵਾਂਗੂ ਇੱਕ ਤਰੀਕੇ ਲਿਆ ਜਾ ਰਿਹਾ ਵੀ ਅੱਛਾ ਜੀ ਇਹਨਾਂ ਨੇ ਟੇਕ ਓਵਰ ਕਰ ਲੈਣਾ ਜੀ ਇੱਦਾਂ ਹੋ ਗਿਆ ਜਦਕਿ ਉਦਾਂ ਦੇ ਨੰਬਰ ਤੇ ਕੋਈ ਉਹਦੇ ਆਲੇ ਦੁਆਲੇ ਵੀ ਨਹੀਂ ਹੈਗੇ
0: ਜਿਹੜਾ ਮੀਡੀਆ ਹੈ ਨਾ ਇਹਦਾ ਮੀਡੀਆ ਦਾ ਪੋਜ਼ਿਟਿਵ ਰੋਲ ਹੋਣਾ ਚਾਹੀਦਾ ਉਹਨੂੰ
1: ਐਕਚੁਅਲੀ ਮੀਡੀਆ ਤਾਂ ਭਾਜੀ ਕਰ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬੰਦਰਤ ਡੱਬੀ ਆਈ ਹੋਈ ਆ ਨਾ ਉਹ ਲੂਈ ਜਾ ਰਹੀ ਆ ਸਾਰਾ ਕੁਝ
0: ਬੰਦਰਤ ਡੱਬੀ ਤਾਂ ਕਈ ਵਾਰੀ ਆ ਜਾਂਦੀ ਬੜਬੜਿਆਂ ਕੋਲ ਵੀ
1: ਉਹ ਫੇ ਆਈ ਹੋਗਾ ਨਾ ਅੱਛਾ ਮਿਨਿਸਟਰ ਕੀ ਕਹਿ ਰਹੇ
2: ਹਾਂਜੀ ਤੇ ਉਹ ਮਿਨਿਸਟਰ ਸਾਹਿਬ ਨੇ ਕਿਹਾ ਵੀ ਇਹ ਕੋਈ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਮਾਈਗ੍ਰੇਸ਼ਨ ਹੈ ਇਹ ਸਮੱਸਿਆ ਵਾ ਉਹਨਾਂ ਨੇ ਕਿਹਾ ਕਿ ਇਹ ਸਮੱਸਿਆ ਨਹੀਂ ਹੈ ਤੇ ਹੱਲ ਵਾ ਤੇ ਸਪੈਸ਼ਲੀ ਉਹਨਾਂ ਇੰਡੀਅਨ ਕਮਿਊਨਿਟੀ ਦੀ ਵੱਡੀ ਭੂਮਿਕਾ ਦੀ ਕੀਤੀ ਆ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਸਟ੍ਰੇਲੀਆ ਨੂੰ ਬਿਲਡ ਕਰਨ ਦੇ ਵਿੱਚ ਤੇ ਕੰਮ ਕਰਨ ਦੇ ਵਿੱਚ ਟੈਕਸ ਪੇ ਕਰਨ ਦੇ ਵਿੱਚ ਸੋ ਇਸ ਕਰਕੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਜਿੰਨੀ ਹੇਠ ਫੈਲਾਈ ਜਾ ਰਹੀ ਆ ਉਹਦੇ ਨਾਲ ਕੋਈ ਗੱਲ ਨਹੀਂ ਹਾਂ ਸਾਨੂੰ ਹਾਊਸਿੰਗ ਤੇ ਹੋਰ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਵਾ ਉਹ ਅਸੀਂ ਜ਼ਰੂਰ ਕਰਾਂਗੇ ਤੇ ਪਰ ਜਿਹੜੀ ਸਕਿੱਲ ਦੀ ਕਮੀ ਹੈਗੀ ਆ ਜਾਂ ਜਿਹੜੀਆਂ ਚੀਜ਼ਾਂ ਦੀ ਕਮੀ ਹੈਗੀ ਆ ਉਹ ਉਹਦੇ ਲਈ ਸਾਨੂੰ ਮਾਈਗ੍ਰੇਸ਼ਨ ਚਾਹੀਦੀ ਆ ਸੋ ਇਸ ਕਰਕੇ ਇਹ ਜਿਹੜੀ ਗੱਲ ਵਾ ਉਹ ਉਹਦਾ ਕੋਈ ਆਧਾਰ ਨਹੀਂ ਹੈਗਾ ਵੀ ਜ਼ਿਆਦਾ ਮਾਈਗ੍ਰੇਸ਼ਨ ਹੋ ਗਈ ਆ ਜਾਂ ਇਹ ਹੋ ਨਹੀਂ ਰਹੀ ਜਾਂ ਇਹ ਕਿਉਂ ਨਹੀਂ ਹੋ ਰਹੀ
1: ਉਹ ਤਾਂ ਹਾਫ ਮਿਲੀਅਨ ਬੰਦਾ ਜਿਹੜਾ ਆ ਉਹ ਕਹਿੰਦਾ ਵੀ ਉਹ ਪੀਆਰ ਨਹੀਂ ਲੈ ਆਪਣੀ ਸਿਟੀਜ਼ਨਸ਼ਿਪ ਨਹੀਂ ਲੈ ਰਿਹਾ ਪੀਆਰ ਤੇ ਬੈਠੇ ਨੇ ਠੀਕ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਆਸਟ੍ਰੇਲੀਆ ਨੂੰ ਫਾਇਦਾ ਹੋਏਗਾ ਨਾ ਦੂਜੀ ਗੱਲ ਆਪਾਂ ਇਹ ਹੇਟ ਕੈਂਪੇਨ ਦੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਜਿਹੜੀ ਉਹ ਇੱਕ ਪਾਰਟੀ ਸੀਗੀ ਜਿਹਨੇ ਮਤਲਬ ਵਿਰੋਧ ਵੀ ਕੀਤਾ ਹਨਾ ਰਾਈਟ ਵਿੰਗ ਪਾਰਟੀ ਸੀ ਨਗਰ ਕੀਰਤਨਾਂ ਚ ਵੀ ਵਿਰੋਧ ਕੀਤਾ ਉੱਦਾਂ ਵੀ ਬਹੁਤ ਉਹ ਬੋਲਦੇ ਹੁੰਦੇ ਸੀ। ਹੁਣ ਕਾਫੀ ਠੱਲ ਪਈ ਆ, ਜਥੇਦਾਰ ਸਾਹਿਬ ਵੀ ਗਏ ਆ, ਉਹਨਾਂ ਦੀਆਂ ਵੀ ਮੀਟਿੰਗਾਂ ਹੋਈਆਂ ਉੱਥੇ, ਲੋਕਲ ਸਿੱਖ ਭਾਈਚਾਰੇ ਨੇ ਬੜੀਆਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਮੋਇਰੀ ਭਾਈਚਾਰੇ ਨੇ ਕੀਤੀਆਂ, ਤੇ ਹੁਣ ਉਹ ਜਿਹੜੇ ਮੈਨੂੰ ਹੁਣ ਨਾਮ ਨੀ ਯਾਦ ਉਹਦਾ ਕੀ ਨਾਮ ਹੈ, ਉਹ ਉਸ ਬੰਦੇ ਨੇ ਮਾਫ਼ੀ ਮੰਗੀ ਆ ਸਿੱਖ ਭਾਈਚਾਰੇ ਤੋਂ, ਤੇ ਮੈਨੂੰ ਪਤਾ ਨੀ ਸੀ ਗਲਤੀ ਨਾਲ ਹੋ ਗਿਆ, ਉਹ ਪਰਸੋਂ ਚੌਥ ਦੀ ਖ਼ਬਰ ਹੈ, ਤੇ ਉਹ ਹੀ ਹੈਜ਼ ਅਪੋਲੋਜਾਈਜ਼ਡ ਪੇ, ਮੈਂ ਗਲਤ ਸੀਗਾ ਹਨਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਵੀ ਲੋਕ ਬਹੁਤ ਤੱਤੇ ਹੋਏ ਨੇ ਮੇਨ ਸਟ੍ਰੀਮ ਚੋਂ ਵੀ ਆਪਣੇ ਵੀ, ਇਹ ਗੱਲਾਂ ਜਿਹੜੀਆਂ ਨੇ ਇਹ ਠੀਕ ਨੀ ਹੈਗੀਆਂ।
2: ਇਹ ਸਾਰੇ ਵੈਸਟਰਨ ਵਰਲਡ ਚ ਹੋ ਰਿਹਾ, ਜਿੱਦਾਂ ਫ੍ਰੀ ਟ੍ਰੇਡ ਡੀਲ ਉਹ ਨਿਊਜ਼ੀਲੈਂਡ ਦੀ ਹੋਈ ਹੈ ਤੇ ਕੱਲ ਪਰਸੋਂ ਦਾ ਉੱਥੇ ਵੀ ਬਹੁਤ, ਜਿੱਦਾਂ ਸੋਸ਼ਲ ਮੀਡੀਆ ਤੁਸੀਂ ਗੱਲ ਦੱਸੀ ਵੀ ਉੱਥੇ ਵੀ ਬੜਾ ਵਿਰੋਧ, ਫਿਰ ਉਹਨਾਂ ਨੂੰ ਮਿਨਿਸਟਰਾਂ ਨੂੰ ਵੀ ਆਣ ਕੇ ਪਾਰਲੀਮੈਂਟ ਦੇ ਵਿੱਚ ਵੀ, ਈਵਨ ਕਿ ਇਮੀਗ੍ਰੇਸ਼ਨ ਮਿਨਿਸਟਰ ਨਿਊਜ਼ੀਲੈਂਡ ਵਾਲੀ ਲੇਡੀ ਸੀ ਉਹਦੀ ਸਪੀਚ ਵੀ ਸੁਣ ਰਹੇ ਸੀ, ਤੇ ਉਹਨੇ ਵੀ ਇਹੀ ਕਿਹਾ ਵੀ ਏਦਾਂ ਦੀ ਕੋਈ ਗੱਲ ਨੀ ਹੈਗੀ, ਇਹ ਸਿਰਫ ਹੇਟ ਫੈਲਾਈ ਜਾ ਰਹੀ ਹੈ ਵੀ ਇਹਨਾਂ ਨੇ ਟੇਕ ਓਵਰ ਕਰ ਲੈਣਾ, ਬਹੁਤ ਜ਼ਿਆਦਾ ਮਾਈਗ੍ਰੇਸ਼ਨ ਆ ਜਾਣੀ ਹੈ, ਏਦਾਂ ਦੀ ਕੋਈ ਗੱਲ ਨੀ, 95% ਪ੍ਰੋਡਕਟ ਜਿਹੜੇ ਨਿਊਜ਼ੀਲੈਂਡ ਦੇ ਇੰਡੀਆ ਹੁਣ ਜਾਣਗੇ ਉਹ ਬਿਲਕੁਲ ਟੈਕਸ ਫ੍ਰੀ ਹੋ ਜਾਣਗੇ। ਫਾਰਮਰਾਂ ਨੂੰ ਜਾ ਕੇ ਪੁੱਛੋ, ਦੂਜੇ ਲੋਕਾਂ ਨੂੰ ਪੁੱਛੋ ਜਿਨ੍ਹਾਂ ਨੇ ਬਿਜ਼ਨਸ ਕਰਨਾ ਵਾ, ਇਹ ਜਿਹੜੇ ਕੁਝ ਲੋਕ ਸੋਸ਼ਲ ਮੀਡੀਆ ਤੇ ਹੇਟ ਫੈਲਾ ਰਹੇ ਆ, ਇਹਨਾਂ ਦਾ ਉਹਨਾਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਜਿਹੜਾ ਕੰਟਰੈਕਟ ਇਮੀਗ੍ਰੇਸ਼ਨ ਦਾ ਹੋਇਆ ਵਾ ਬਹੁਤ ਥੋੜੇ ਜੇ ਨੰਬਰ ਆ, 3 ਸਾਲਾਂ ਦੇ ਵਿੱਚ 1700 ਦੇ ਲਾਗੇ ਜਿਹੜੇ ਆਉਣੇ ਆ ਉਹ ਵੀ ਕੈਪ ਕੀਤੇ ਹੋਏ ਆ ਉਹਨਾਂ ਨੇ, ਉਹਦੇ ਤੋਂ ਜ਼ਿਆਦਾ ਇੱਕ ਟਾਈਮ ਤੇ ਆ ਨਹੀਂ ਸਕਦੇ।
1: ਬਿਲਕੁਲ ਸਹੀ ਗੱਲ,
0: ਠੀਕ ਹੈ ਤੁਹਾਡੀ ਗੱਲ। ਕਈ ਵਾਰੀ ਤੁਹਾਡਾ ਜਿਸ ਵੇਲੇ ਕੈਪ ਬਿਲਕੁਲ ਨੇੜੇ ਹੁੰਦੀ ਹੈ, ਤੁਸੀਂ ਅਖੀਰ ਤੇ ਹੁੰਦੇ ਆ, ਤੁਹਾਡਾ ਕਈ ਵਾਰੀ ਛੇਤੀ ਚਾਂਸ ਲੱਗ ਜਾਂਦਾ ਕਿ ਤੁਸੀਂ ਛੇਤੀ ਆ ਜਾਂਦੇ ਆ। ਕਈ ਵਾਰੀ ਉਹ ਕੈਪ ਜੇ ਤੁਸੀਂ ਕੈਪ ਦੇ ਉੱਪਰ ਆ ਗਏ ਫਿਰ ਤੁਹਾਡਾ 3-4 ਸਾਲ 5 ਸਾਲ ਵੀ ਲੱਗ ਸਕਦੇ ਆ, ਡਿਪੈਂਡ ਕਰਦਾ ਕਿ ਤੁਸੀਂ ਅਪਲਾਈ ਕਿਹੜੇ ਵੇਲੇ ਕਰਦੇ ਆ। ਤੇ ਠੀਕ ਹੈ ਤੁਹਾਡੀ ਗੱਲ ਬਹੁਤ।
1: ਚੱਲ ਸਾਹਿਬ ਆਪਾਂ ਪਹਿਲਾਂ ਥੋੜੇ ਸੁਨੇਹੇ ਲੈਣ, ਲਖਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਮੈਸੇਜ ਮੈਂ ਪੜ੍ਹ ਨਹੀਂ ਸਕਿਆ ਪ੍ਰੋਪਰ। ਤੇ ਸਾਡੇ ਨਾਲ ਬਲਜੀਤ ਸਿੰਘ ਧਨੋਆ ਜੁੜੇ ਨੇ, ਕਹਿੰਦੇ ਪੰਜਾਬੀ ਵਿਆਹਾਂ ਵਿੱਚ ਇੱਕ ਹੋਰ ਰਸਮ ਦਾ ਵਾਧਾ, ਅਧੇੜ ਉਮਰ ਵਿੱਚ ਵਿਆਹ ਹੋਣ ਲੱਗ ਪਏ ਹਨ ਤੇ ਹੁਣ ਵਾਲ ਡਾਈ ਕਰਨ ਦੀ ਰਸਮ ਵੀ ਹੋਇਆ ਕਰੇ ਜੀ। ਬਾਲ ਦੰਗਾਈ ਹੈ ਨਾ, ਕਹਿ ਲੋ ਕਿ
0: ਬਾਲ ਦੰਗਾਈ। ਚੱਲ ਸਾਹਿਬ, ਪ੍ਰੀ ਬਾਲ ਰੰਗਾਈ, ਐਕਚੁਅਲੀ ਬਾਲ ਰੰਗਾਈ ਤੇ ਆਫਟਰ ਬਾਲ ਰੰਗਾਈ,
1: ਆਫਟਰ ਬਾਲ ਰੰਗਾਈ।
0: ਇਸੇ
2: ਤਰ੍ਹਾਂ ਦੀ ਗੱਲ ਕੱਲ ਰੰਧਾਵਾ ਸਾਹਿਬ ਕਰ ਰਹੇ ਸੀ, ਉਹ ਉਹਨਾਂ ਨੇ ਕਿਤੇ ਬਿਆਨ ਦੇਣ ਦੇ ਸੀ ਕਿ ਵੀ ਜੀ ਨਾ ਇਹ ਜਿਹੜੇ ਆਮ ਵਾਲੇ ਆ ਇਹਨਾਂ ਦਾ ਤੇ ਦਾ ਲੱਗ ਗਿਆ ਜੀ, ਇਹਨਾਂ ਦੇ ਵਿਆਹ ਹੋਣ ਡਿਆ ਹੋ ਗਏ, ਅਸੀਂ ਤੇ ਕਿਤੇ ਪਹਿਲਾਂ ਹੀ ਵਿਆਹ ਕਰਾ ਲਿਆ। ਤੇ ਫਿਰ ਬਿੱਟੂ ਉਹਨਾਂ ਦੀ ਖਿਚਾਈ ਕਰ ਰਿਹਾ ਸੀ ਵੀ ਰੰਧਾਵਾ ਸਾਹਿਬ ਕਹਿਣਾ ਕੀ ਚਾਹੁੰਦੇ ਆ, ਲੱਗਦਾ ਇਹਨਾਂ ਦਾ ਦਿਮਾਗ ਹੀ ਲੱਗਿਆ ਜਾਂ ਵਿਆਹ ਕਰਾਉਣਾ ਚਾਹੁੰਦੇ ਆ ਦੁਬਾਰਾ।
1: ਸੋ ਬਹੁਤ ਵਧੀਆ ਬਲਜੀਤ, ਤੇ ਕਹਿ ਲੋ ਕਿ ਬਾਲ ਨਵਾਂ ਮਤਲਬ ਬਿਲਕੁਲ ਨਵਾਂ। ਤੇ ਰਣਦੀਪ ਸਿੰਘ ਸਾਡੇ ਨਾਲ, ਰਣਦੀਪ ਸਿੰਘ ਜੌਲ ਜੁੜੇ ਨੇ ਬ੍ਰਿਸਬੇਨ ਤੋਂ, ਤੇ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਿੰਘ ਸਭਾ ਵਿਖੇ ਪਾਏ ਜਾ ਰਹੇ ਟੇਕਮ ਦੇ ਵਿੱਚ। ਸਾਰੀ ਸੰਗਤ ਨੂੰ ਇਹਨਾਂ ਨੇ ਬੇਨਤੀ ਕੀਤੀ ਪਹੁੰਚਣ, ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਅਧਿਆਤਮ ਵੱਲ ਵੀ ਜੋੜ ਸਕੀਏ। ਇਹ ਬਹੁਤ ਵੱਡਾ ਵਧੀਆ ਉਪਰਾਲਾ ਕਰਦੇ ਨੇ, ਬਹੁਤ ਬੱਚਿਆਂ ਨੂੰ ਪੜ੍ਹਾਉਂਦੇ ਨੇ, ਵੱਡਾ ਸਕੂਲ ਚੱਲ ਰਿਹਾ ਟੇਗਮ ਦੇ ਵਿੱਚ ਤੇ ਸਪੋਰਟਸ ਕਲੱਬ ਵੀ ਆ। ਸੋ ਬਹੁਤ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਤੇ ਸਾਡੇ ਨਾਲ ਕੁਲਵਿੰਦਰ ਸਿੰਘ ਹੁਣੀ ਵੀ ਜੁੜੇ ਨੇ, ਕਹਿੰਦੇ ਨਾਈਸ ਪ੍ਰੋਗਰਾਮ। ਤੇ ਹਰਮਨਦੀਪ ਕਹਿੰਦੇ ਨੇ ਕਿ ਰਾਈਟ ਵਿੰਗ ਇਜ਼ ਐਵਰੀਵੇਅਰ ਟੂ ਹੈਲਪ ਬਰਗੋਸੀ, ਵੀ ਹੈਵ ਪੌਲ ਇਨਹੈਂਸਲ ਟੂ ਡੂ ਦਿਸ ਜੋਬ ਐਂਡ ਦੈਨ ਗੋਟ ਅ ਗਿਫਟ ਫਰੋਮ ਰਿਚ ਗਰੁੱਪ ਹੈਲੀਕਾਪਟਰ। ਤੇ ਉਹ ਕਹਿੰਦੇ ਹੈਲੀਕਾਪਟਰ ਮਿਲਿਆ। ਹਾਂਜੀ, ਉਹ ਚਲੋ ਜੀਨਾ ਰਾਈਹਾਂਟ ਅਮੀਰ ਆ ਤੇ ਉਹ ਸਪੋਰਟ ਵੀ ਕਰਦੀ ਹੈ ਇਹਨਾਂ ਦੀ। ਉਹ ਅਸਲ ਦੇ ਵਿੱਚ ਉਹ ਹੈਗੀ ਆ ਉਹਦੀ ਮਿੱਤਰ ਬਾਰਨਬੀ ਜੋਇਸ ਦੀ, ਉਹ ਬਹੁਤ ਕਲੋਜ਼ ਹੈ ਆਪਸ ਚ। ਹੁਣ ਅੱਜ ਕੱਲ ਬਾਰਨਬੀ ਜੋਇਸ ਵੀ ਗਿਆ ਹੋਇਆ ਨਾ ਉਧਰ ਵਨ ਨੇਸ਼ਨ ਵੱਲ, ਤੇ ਉਹਨਾਂ ਦੀ ਤਾਂ ਆਪਸ ਦੇ ਵਿੱਚ ਬਹੁਤ ਮਤਲਬ ਫਰੈਂਡਸ਼ਿਪ ਹੈ, ਤੇ ਇਸ ਕਰਕੇ ਉਹ ਕਹਿੰਦਾ ਨਾ ਯਾਰ ਇੱਕ ਅੱਧਾ ਹੈਲੀਕਾਪਟਰ ਇਹਨੂੰ ਵੀ ਦੇ ਦੇ ਹਨਾ, ਵੱਡੇ ਬੰਦੇ ਭਾਜੀ। ਤੇ ਹੁਣ ਉਹਨੂੰ ਪਤਾ ਪੋਲੀਨੇਸ਼ਨ ਨੇ ਪਤਾ ਕੀ ਕਿਹਾ ਕਰਨਾ ਬ੍ਰਿਸਬੇਨ ਵਾਲਿਆਂ ਨੂੰ, ਕੱਢ ਕਹਿੰਦਾ ਮੇਰਾ ਹੈਲੀਕਾਪਟਰ, ਮੇਰੇ ਤੇ ਨੀ ਮਰਸੀਡੀਆਂ ਚ ਧੱਕੇ ਕਾ ਹੁੰਦੇ। ਬਹੁਤ ਟਾਈਮ ਕਹਿੰਦੀ ਮੈਂ ਮਰਸੀਡੀਆਂ ਚ ਬੈਂਟਲੀਆਂ ਚ ਘੁੰਮ ਲਈ, ਬਹੁਤ ਧੱਕੇ ਖਾਧੇ, ਹੁਣ ਨੀ ਕਹਿੰਦੇ ਹੈਲੀਕਾਪਟਰ ਕੱਢੋ ਮੇਰਾ
0: ਬੇਨਤੀ ਕਰਨੀ ਤੁਹਾਨੂੰ ਆਪਾਂ ਦੋਨਾਂ ਮੈਂ ਇਹਨਾਂ ਦੇ ਆਪਣੇ ਚਾਰ ਸਾਹਿਬ ਦੇ ਪੱਖੋਂ ਵੀ ਕਰ ਦੇਣਾ ਆਪ ਵੀ ਕਰ ਦੇਣਾ ਸਾਨੂੰ ਕਦੇ ਹੈਲੀਕਾਪਟਰ ਦਾ ਗੇੜਾ ਤਾਂ ਲਵਾ ਦਿਓ
2: ਹਾਂਜੀ ਅਮਰੀਕ ਭਾਜੀ ਜਾਣਾ ਆਪਾਂ
0: ਇਹੀ ਗੱਲ ਮੈਂ
1: ਏਦਾਂ ਕਰੀਏ ਏਦਾਂ ਕਰਦੇ ਆ ਪਾਇਲਟ ਸਾਡਾ ਆਪਣਾ ਆ ਇਹਨਾਂ ਨੂੰ ਕਹਿੰਦੇ ਅਸੀਂ ਵੀ ਬਰਿੰਗ ਯੋਰ ਓਨ ਅਸੀਂ ਆਪਣਾ ਪਾਇਲਟ ਆਪ ਲੈ ਕੇ
2: ਆਵਾਂਗੇ
1: ਤੇ ਬੀ ਵਾਈ ਓ ਤੇ ਹਰਮਨਦੀਪ ਉਹਨਾਂ ਨੂੰ ਕਹਿੰਦੇ ਆ ਬ੍ਰਿਸਬਨ ਵਾਲਿਆਂ ਨੂੰ ਇਹ ਥੋੜੀ ਜਿਹੀ ਉਹਦੇ ਨਾਲ ਕਹਿਣ ਪਈ ਅਸੀਂ ਹੈਲੀਕਾਪਟਰ ਦਾ ਗੇੜਾ ਦੇਣਾ ਇੱਕ ਗੇੜਾ ਦਵਾ ਦੋ ਇਹਨਾਂ ਨੂੰ ਕਹਿੰਦੇ ਡੀਲ ਬਣਾਵੇ ਸਾਡੀ ਪੌਲਨੀ ਨੇ ਹੈਂਸਲ ਨਾਲ ਜਿਹੜਾ ਇਹਨੂੰ ਹੈਲੀਕਾਪਟਰ ਨਵਾਂ ਮਿਲਿਆ ਨਾ ਉਹ ਚ ਤੁਹਾਨੂੰ ਗੇੜਾ ਦਵਾਉਂਦੇ ਆ ਨਾ ਫਿਰ ਨਾਲੇ ਤੁਹਾਡੀ
0: ਆਪਣੇ ਹੈਲੀਕਾਪਟਰ ਚ ਦਵਾ ਦਿਓ
1: ਬਾਕੀ ਸਾਰਾ ਕੁਛ ਸਾਡੇ ਕੋਲ ਹੈਗਾ ਆ ਬੰਦੇ ਵੀ ਹੈਗੇ ਘੁੰਮਣ ਵਾਲੇ ਪਾਇਲਟ ਵੀ ਹੈਗਾ ਬਸ ਇੱਕੋ ਹੀ ਸੰਦ ਨੀ ਹੈਗਾ ਜਿਹੜਾ ਹੈਲੀਕਾਪਟਰ ਉਹੀ ਲੈਣ ਵਾਲਾ ਹੈ ਬਸ
2: ਭਾਜੀ ਆਪਾਂ ਉਦੋਂ ਜਾਵਾਂਗੇ ਜਦੋਂ ਇਹਨਾਂ ਦਾ ਸਪਰੇ ਦਾ ਸੀਜ਼ਨ ਨੀ ਚੱਲਦਾ ਨਾਲੇ ਪੁੰਨ ਨਾਲੇ ਫਲ ਵੀ ਉਦੋਂ ਤੇ ਇਹਨਾਂ ਨੇ ਹਾਇਰ ਕੀਤਾ ਹੀ ਹੋਣਾ ਵਾ
1: ਉਦੋਂ ਨਾਲ ਨਾਲ ਇੱਕ ਇੱਕ ਬੰਦਾ ਲੈ ਕੇ ਝੂਟੇ ਲਈ ਜਾਵੇ ਨਾਲੇ ਉਹਦਾ ਬਿਕਰਮ ਦਾ ਦਿਲ ਲੱਗਿਆ ਰਹੂਗਾ ਕਈ
2: ਨਾਲੇ ਗੱਲਾਂ ਕਰੀ ਜਾਵਾਂਗੇ ਨਾਲੇ ਸਾਡਾ ਵੀ ਚਾਹ ਪੂਰਾ ਹੋ ਜਾਏਗਾ ਜੀ
1: ਆਹੋ ਤੇ ਉਹ ਕਿਤੇ ਇਹਨਾਂ ਨੇ ਕਹਿ ਦੇਣਾ ਅੜਬ ਹੈ
0: ਵਿਕਰਮ ਕਿਤੇ ਦੂਜੇ ਨਾਲ ਦੇ ਖੇਤਾਂ ਚ ਨਾ ਨਾ ਸਪਰੇ ਕਰ ਦੇਵੇ
1: ਨਾ ਨਾ ਉਹੀ ਹੈ ਨਾ ਉਹ ਕਿਤੇ ਅੜਬ ਬੰਦਾ ਬਹਿ ਗਿਆ ਮਾਸਟਰ ਜੀ ਕਿਤੇ ਅੜਬ ਹੋ ਗਿਆ ਤੇ ਕਹਿਣ ਉਹ ਮੈਨੂੰ ਠੰਡ ਲੱਗਦੀ ਕਰੋ ਪੱਖਾ ਬੰਦ ਉਹ ਕਿਤੇ ਉੱਪਰ ਵਾਲਾ ਨਾ ਕਰ ਦੇਵੇ
2: ਚਲੋ ਕੋਟ ਪਾ ਕੇ ਪਾਵਾਂਗੇ ਜੀ
1: ਚਲੋ ਕੋਟ ਚਲੋ ਅੱਗੇ ਚੱਲਦੇ ਆ ਤੇ ਜਿਹੜਾ ਆਸਟ੍ਰੇਲੀਆ ਦੇ ਵਿਚ ਕਹਿੰਦੇ ਬੰਦੇ ਪਹਿਲੇ ਨੀ ਲੱਭਦੇ ਸ਼ੋਰਟੇਜ ਆ ਹਨਾ ਤੇ ਇਹ ਕਹਿੰਦੇ ਹੁਣ ਦਿਨ ਘਟਾਉਣ ਲੱਗੇ ਹੋ ਕੰਮ ਵਾਲੇ ਵੀ ਚਾਰ ਦਿਨ ਕਰ ਦੇਣੇ
2: ਇਹ ਟੋਪਿਕ ਆਪਾਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਜੀ ਪਰ ਇਹ ਢਿੱਲਾ ਨੀ ਪੈ ਰਿਹਾ ਜਿੱਦਾਂ ਇਹਦੀ ਇਨਕੁਆਇਰੀ ਵੀ ਚੱਲ ਰਹੀ ਹੈ ਤੇ ਇਹਦੇ ਤੇ ਗੱਲਬਾਤ ਵੀ ਚੱਲ ਰਹੀ ਹੈ ਜਿੱਦਾਂ ਤੇ ਉਹੀ ਚਾਰ ਦਿਨ ਦਾ ਹਫਤਾ ਜਿੱਦਾਂ ਕਰਨ ਦੀ ਕੋਸ਼ਿਸ਼ ਆ ਜਿਹੜੀ ਤੇ ਇਕਨੋਮਿਸਟ ਹੁਣ ਬੈਠੇ ਆਪਾਂ ਨੰਬਰ ਤੇ ਚੀਜ਼ਾਂ ਸ਼ੇਅਰ ਕਰਦੇ ਹਾਂ ਫਿਰ ਅਮਰੀਕ ਭਾਜੀ ਕੋਲ ਲੈਂਦੇ ਹਾਂ ਇਹਦੇ ਟਿੱਪਣੀ ਜੇ ਕੀ ਕਹਿੰਦੇ ਆ ਇਹਦੇ ਤੇ ਜਿਹਦਾ ਗੱਲ ਉਹੀ ਚੱਲ ਰਹੀ ਹੈ ਵੀ 35 ਘੰਟੇ ਕਰ ਦਿੱਤੇ ਜਾਣ ਤੇ ਚਾਰ ਦਿਨ ਦੇ ਵਿੱਚ ਯੂਨੀਅਨ ਜਿਹੜਾ ਆਰਗੂਮੈਂਟ ਦੇ ਰਹੀਆਂ ਵਾ ਵੀ ਉਹ ਤੇ 3 ਦਿਨ ਦੀ ਛੁੱਟੀ ਕੀਤੀ ਜਾਵੇ ਤੇ ਜਿਹੜੀ ਸਾਲਾਨਾ ਛੁੱਟੀ ਆ ਉਹ ਵੀ 4 ਹਫ਼ਤਿਆਂ ਤੋਂ ਵਧਾ ਕੇ 5 ਦੀ ਕੀਤੀ ਜਾਵੇ ਤੇ ਜਿਹੜੇ ਸ਼ਿਫਟ ਵਰਕਰ ਆ ਉਹਨਾਂ ਦੀ 6 ਕੀਤੀ ਜਾਵੇ ਤੇ ਯੂਨੀਅਨ ਇਹਦੇ ਚ ਕੀ ਤਰਕ ਦੇ ਰਹੀ ਆ ਕਿ ਜੀ ਵੀ ਆਸਟ੍ਰੇਲੀਅਨ ਲੋਕ ਜਿੱਦਾਂ ਬਹੁਤ ਜ਼ਿਆਦਾ ਕੰਮ ਕਰਦੇ ਆ ਦੂਜਾ ਲਗਭਗ 4.5 ਹਫ਼ਤੇ ਜਿਹੜਾ ਬਿਨਾਂ ਪੈਸਿਆਂ ਦੇ ਓਵਰ ਟਾਈਮ ਕਰਦੇ ਆ ਜਿਹੜੇ ਉਹਨਾਂ ਨੇ ਤੱਤ ਦਿੱਤੇ ਆ ਤੇ ਫਾਇਦੇ ਉਹਦੇ ਉਹਨਾਂ ਨੇ ਗਿਣਾਏ ਆ ਵੀ ਇਹਦੇ ਨਾਲ ਜੀ ਸਟ੍ਰੈਸ ਘਟੇਗਾ ਸਿਹਤ ਚੰਗੀ ਰਹੇਗੀ ਤੇ ਪ੍ਰੋਡਕਟੀਵਿਟੀ ਵਧੇਗੀ
1: ਅੱਛਾ
2: ਪਰ ਜਿਹੜਾ ਬਿਜ਼ਨਸ ਤਬਕਾ ਵਾ ਉਹਦੇ ਵੱਲੋਂ ਜੋ ਆਰਗੂਮੈਂਟ ਦਿੱਤੇ ਜਾ ਰਹੇ ਆ ਵੀ ਇਹ ਬਹੁਤ ਮਹਿੰਗਾ ਪ੍ਰੋਸੈਸ ਹੋ ਜਾਏਗਾ ਜਿਹੜੇ ਛੋਟੇ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਇਹਦੇ ਨਾਲ ਮੁਸ਼ਕਿਲ ਚ ਚੱਲ ਜਾਣਗੇ ਕੰਮ ਘੱਟ ਹੋਊਗਾ ਸੋ ਅਜੇ ਇਹਦੇ ਤੇ ਜਿੱਦਾਂ ਡਿਸਕਸ਼ਨ ਚੱਲ ਰਹੀ ਆ ਹੁਣ ਇਹਦੇ ਚੋਂ ਕੀ ਰਿਪੋਰਟ ਨਿਕਲ ਕੇ ਆਉਂਦੀ ਆ ਜਾਂ ਕੀ ਇਹਦੇ ਚ ਕੁਝ ਬਣਦਾ ਜਾਂ ਨਹੀਂ ਬਣਦਾ ਇਹਦੇ ਇਹ ਤੇ ਟਾਈਮ ਹੀ ਦੱਸੂਗਾ ਪਰ ਯੂਨੀਅਨ ਇਹਦੇ ਤੇ ਕਹਿ ਰਹੀਆਂ ਵਾ ਜਿੱਦਾਂ ਵੀ ਇਹਨੂੰ ਕਰਨਾ ਚਾਹੀਦਾ ਬਿਜ਼ਨਸ ਕਹਿ ਰਹੇ ਆ ਵੀ ਇਹ ਪ੍ਰੈਕਟੀਕਲ ਨਹੀਂ
1: ਬਿਲਕੁਲ
0: ਹੋਰ ਸਾਹਮਣੇ ਆਉਂਦੀ ਆ ਮੇਰੇ ਖਿਆਲ ਦੇ ਵਿੱਚ ਜਿਹੜੀ ਜਿਹੜੀ ਡਿਸਕਸ ਕਰਨ ਵਾਲੀ ਚੀਜ਼ ਆ ਜਿਹੜਾ ਸੈਲਰੀ ਪੈਕੇਜ ਆ ਤੁਹਾਡਾ ਉਹ 5 ਦਿਨ ਵਾਲਾ ਹੀ ਰਹੂਗਾ ਕਿ ਸੈਲਰੀ ਪੈਕੇਜ ਵੀ ਘਟੂਗਾ
1: ਉਹੀ ਪੈਕੇਜ ਵੀ ਨਹੀਂ ਗੱਲ ਤਾਂ ਇਹ ਆ ਵੀ 19 ਘੰਟੇ ਕਰਨਗੇ ਪਤਾ ਨੀ ਇਹਨਾਂ ਦਾ ਕੀ ਫਾਰਮੂਲਾ ਪਰ ਮੈਨੂੰ ਇਹੋ ਲੱਗਦਾ ਵੀ ਇਹ ਹੁਣ ਪੁਸ਼ ਕਰ ਰਹੇ ਨੇ ਵੀ AI ਜੋਬਾਂ ਕਰਨ ਬੰਦਿਆਂ ਨੂੰ ਜੋਬਾਂ ਨਾ ਮਿਲਣ ਸਿੱਧੀ ਜਿਹੀ ਗੱਲ ਹੈ ਨਾ ਵੀ ਨਿਕੰਮੇ ਕਰ ਦੇਣ
0: ਪ੍ਰੈਕਟੀਕਲੀ ਹੋ ਹੀ ਨਹੀਂ ਸਕਦਾ ਜੇ ਬੰਦਿਆਂ ਦੀ ਜੋਬਾਂ ਜਾਊਗੀਆਂ
2: ਪ੍ਰੋਡਕਟੀਵਿਟੀ ਵਧੂਗੀ 3 ਦਿਨ ਦੀਆਂ ਛੁੱਟੀਆਂ ਦਾ ਕੋਈ ਫਾਇਦਾ ਹੋਊਗਾ ਇਕੋਨਮੀ ਨੂੰ ਜਾਂ ਜੇ ਅਸੀਂ 35 ਘੰਟੇ 4 ਦਿਨ ਚ ਪੂਰੇ ਕਰ ਦਈਏ
0: ਇਹਦੇ ਨਾਲ ਕੋਈ ਫਾਇਦਾ ਹੋਊਗਾ 5 ਦਿਨ ਦਾ ਹਫਤਾ ਜਿਹੜਾ ਕਾਫੀ ਵਾਇਬਲ ਆ ਕਾਫੀ ਵਧੀਆ ਆ ਏਦਾਂ ਹੋਣਾ ਚਾਹੀਦਾ ਆ 4 ਦਿਨ ਫਿਰ 3 ਦਿਨ ਹੋਰ ਬੰਦੇ ਵਿਹਲੇ ਹੋ ਜਾਊਗੇ
1: ਅੱਛਾ
0: ਪਹਿਲਾਂ
1: ਆਪਣੇ ਕੋਲ ਭਾਜੀ ਭਾਜੀ ਸਮਾਂ ਐਂਡ ਦੇ ਵਿੱਚ ਹੈ ਤੇ ਕੁਐਸਚਨ ਆਏ ਆ ਵੀ ਧਾਲੀਵਾਲ ਸਾਹਿਬ ਕਹਿੰਦੇ ਨੇ ਪਰਮਜੀਤ ਸਿੰਘ ਬ੍ਰਿਸਬਨ ਤੋਂ ਕਿ ਜਿਹੜੇ ਅਸੀਂ ਆਪਣਾ ਬਿਜ਼ਨਸ ਕਰ ਰਹੇ ਸਾਨੂੰ ਵੀ 4 ਹੀ ਦਿਨ ਕੰਮ ਕਰਨਾ ਪਊਗਾ ਨਹੀਂ ਨਹੀਂ ਇਹ ਉਹਨਾਂ ਨੂੰ ਨਹੀਂ ਕਰਨਾ ਪਏਗਾ ਓਨ ਬਿਜ਼ਨਸ ਨੂੰ ਜਿਹੜੇ ਤੁਸੀਂ ਬੰਦੇ ਰੱਖੇ ਆ ਉਹ ਕਰਨਗੇ ਤੁਹਾਡੇ ਲਈ ਚਾਰ ਦਿਨ, ਤੁਸੀਂ ਤਾਂ ਸੱਤੇ ਦਿਨ ਕਰੋਗੇ ਨਾ,
2: ਤੁਹਾਨੂੰ ਇੱਕ ਛੁੱਟੀ ਮਿਲਦੀ ਉਹ ਵੀ ਕੈਂਸਲ ਹੋ ਜਾਣੀ,
1: ਤੁਹਾਨੂੰ ਉਹ ਵੀ ਕੈਂਸਲ।
0: ਜਿੱਦਾਂ ਤੁਸੀਂ ਖੇਤੀਬਾੜੀ ਕਰਦੇ ਆ ਤੁਹਾਡੇ ਟਮਾਟਰ ਲੱਗੇ ਹੋ ਆ, ਜਿਹੜੇ ਤੁਹਾਡੇ ਬੰਦੇ ਉਹ ਚਾਰ ਦਿਨ ਕੰਮ ਕਰੂਗੇ, ਟਮਾਟਰ ਤੁਹਾਡੇ ਪੱਕਣ ਲੱਗੇ ਹੋ, ਖੀਰੇ ਤੁਹਾਡੇ ਪੱਕਣ ਲੱਗੇ ਹੋ, ਉਹ ਜਿਹੜੇ ਚੌਥੇ ਦਿਨ ਪੰਜਵੇਂ ਦਿਨ ਤੋੜਨੇ ਆ ਉਹ ਫਿਰ ਏ ਆਈ ਆ ਕੇ ਤੋੜਿਆ ਕਰੂਗੀ ਜਾਂ ਰੋਬੋਟ ਆਇਆ ਕਰੂਗੇ,
1: ਉਹ ਪਤਾ ਨੀ। ਇਹ ਸਾਰਾ ਕੁਛ ਤਾਂ ਹੀ ਤਾਂ ਦੂਜੇ ਕੰਟਰੀਆਂ ਚ ਨੂੰ ਮੂਵ ਹੋ ਰਿਹਾ ਬਿਜ਼ਨਸ। ਹੁਣ ਦੇਖਿਓ ਇਹ ਵੀਅਤਨਾਮ ਵਗੈਰਾ ਨੂੰ ਜਾਣੇ ਆ ਸਾਰੇ, ਉੱਥੋਂ ਹੀ ਖੇਤੀ ਦਾ ਸਮਾਨ ਆਇਆ ਕਰੂਗਾ। ਉਧਰ ਯੂਰਪ ਨੇ ਏਦਾਂ ਦੀਆਂ ਰੂਲ ਬਣਾ ਬਣਾ ਕੇ ਸਾਰਾ ਹੁਣ ਸਮਾਨ ਉਹਨਾਂ ਨੂੰ ਸਾਊਥ ਅਮਰੀਕਾ ਤੋਂ ਲੈਣਾ ਪੈ ਰਿਹਾ, ਅਰਜਨਟੀਨਾ ਬ੍ਰਾਜ਼ੀਲ ਤੋਂ ਲੈਣਾ ਪੈ ਰਿਹਾ, ਤੇ ਅਫਰੀਕਾ ਦੇ ਵਿੱਚ ਲੱਗਣ ਜਾ ਰਿਹਾ। ਉੱਥੇ ਇਹ ਨੌਨਸੈਂਸੀਕਲ ਰੂਲਸ ਨਹੀਂ ਹੈਗੇ, ਇਹ ਬੇਲੜਾਂ ਨੇ ਬਣਾਏ ਹੋਏ ਆ ਦਫ਼ਤਰਾਂ ਚ ਬੈਠ ਬੈਠ ਕੇ, ਜਿਨ੍ਹਾਂ ਨੂੰ ਹੋਰ ਕੋਈ ਕੰਮ ਹੀ ਹੈ ਨੀ। ਐਨੀਵੇ ਜਾਂਦੇ ਜਾਂਦੇ ਇੱਕ ਸਵਾਲ ਆਇਆ ਗੌਰਵ ਸ਼ਰਮਾ ਹੋਣਾ ਦਾ, ਵੀ ਭਾਜੀ ਚਾਹਲ ਸਾਹਿਬ ਨੂੰ ਪੁੱਛ ਲਓ ਵੀ ਹਾਲੇ ਵੀ ਆਪਣੀ ਗੱਲ ਤੇ ਕਾਇਮ।
0: ਮੈਂ ਨੀ ਪੁੱਛਿਆ ਹੁਣ, ਗੌਰਵ ਸ਼ਰਮਾ ਜੀ ਨੇ ਪੁੱਛਿਆ, ਉਹ ਦੱਸ ਦਿਓ।
2: ਹਾਂਜੀ, ਕਾਫੀ ਕਾਫੀ ਵੱਡਾ ਧਮਾਕਾ ਹੋਇਆ ਪਰਸੋਂ ਵਾਲੀ ਵੀਡੀਓ ਤੋਂ ਬਾਅਦ, ਤੇ ਓਦਾਂ ਜਿੱਦਾਂ ਉਹਨਾਂ ਦੇ ਪਾਰਟੀ ਨੂੰ ਝਟਕਾ ਲੱਗਾ। ਪਰ ਮੈਂ ਆਪਣੀ ਗੱਲ ਤੇ ਜੀ ਕਾਇਮ ਆ, ਨੰਬਰ ਘਟਣਗੇ, ਸਰਕਾਰ ਉਹ ਬਣਾ ਰਹੇ ਆ, ਹੋ ਸਕਦਾ ਮੁੱਖ ਮੰਤਰੀ ਬਦਲ ਜੇ।
0: ਅੱਛਾ, ਇਹ ਗੱਲ ਵੀ ਠੀਕ ਆ। ਮੈਨੂੰ ਤਾਂ ਇਹ ਲੱਗ ਰਿਹਾ ਅਮਨਦੀਪ, ਕਿ ਕੱਲ ਨੂੰ ਬੰਗਾਲ ਦੇ ਵਿਚ ਬੀਜੇਪੀ ਦੀ ਸਰਕਾਰ ਬਣ ਰਹੀ ਆ, ਉਹਨਾਂ ਦੀ ਮੈਜੋਰਿਟੀ ਹੋਣੀ ਆ ਬੰਗਾਲ ਦੇ ਵਿਚ, ਆ ਜਾਣੀ ਉਹਨਾਂ ਦੀ
2: ਸਰਕਾਰ, ਕੱਲ ਨੂੰ ਰਿਜ਼ਲਟ ਆ ਰਿਹਾ।
0: ਵੈਸੇ ਬੀਜੇਪੀ ਕੋਈ ਇੱਕ ਸੁਨਹਿਰੀ ਮੌਕਾ ਆ ਪੰਜਾਬ ਵਿਚ ਸਰਕਾਰ ਬਣਾ, 27 ਚ ਤਾਂ ਕੱਲਿਆਂ ਦੀ ਤਾਂ ਬਣਨੀ ਨੀ ਹੈ, ਲੇਕਿਨ ਹੁਣੇ 5-7 ਮਹੀਨੇ ਜਿਹੜੇ ਆ ਉਹੀ ਸਰਕਾਰ ਬਣਾ ਕੇ
1: ਸੱਠ ਖਰੀਦ ਕੇ ਪੰਜਾਬ ਸਰਕਾਰ ਤੋੜ ਕੇ ਹੁਣੇ ਬੀਜੇਪੀ ਦੀ ਬਣੀ ਬਣਾਈ ਸਰਕਾਰ ਲੈ ਲਓ, ਠੀਕ ਹੈ। ਮੁੜ ਕੇ ਭਾਜੀ ਮੰਗਰ ਪੈਕੇਜ ਇੰਨੇ ਦਿਓ, ਡਿਵੈਲਪਮੈਂਟ ਇੰਨੀ ਕਰੋ 8 ਮਹੀਨਿਆਂ ਚ, ਲੋਕ ਕਹਿਣ ਬਈ ਯਾਰ ਕਿਆ ਬਾਤ ਹੈ, ਇਹਨਾਂ ਨੂੰ
0: ਸੜਕਾਂ ਵਧੀਆ, ਕਿਸਾਨਾਂ ਨੂੰ ਫੈਸਿਲਿਟੀ ਤੇ ਫੈਸਿਲਿਟੀ, ਸਰਕਾਰ ਤਾਂ ਫਿਰ ਪੱਕੀ ਹੈ 27
2: ਦੇ। ਕਈਆਂ ਨੂੰ ਤੇ ਪੈਸੇ ਵੀ ਨੀ ਮਿਲਦੇ ਜੀ, ਬਸ ED ਦਾ ਡਰਾਵਾ
1: ਪਿੰਦਾ ਕਰੋ। ਸਤਿ ਸ੍ਰੀ ਅਕਾਲ ਬੁਲਾ ਰਹੇ, ਚੱਲ ਸਰ ਸਾਨੂੰ ਜਾਣਾ ਪੈਣਾ, ਸਮਾਂ ਉੱਪਰ ਹੋ ਗਿਆ,
2: ਜਿੱਥੇ ਜਿੱਥੇ ਵੀ ਕੋਈ ਕੰਮ ਕਰ ਰਿਹਾ ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚ, 4 ਦਿਨ ਕੰਮ ਜੇ ਉਹ ਕਰਨ ਤੇ ਇਹ ਹੋ ਸਕਦਾ।
1: ਠੀਕ ਹੈ, ਤੇ ਚਾਲ ਸਾਹਿਬ ਤੋਂ ਇਹਨਾਂ ਦੀ ਪ੍ਰੈਡਿਕਸ਼ਨ ਬਾਰੇ ਜਰੂਰ ਪੁੱਛਿਆ ਜੀ, ਉਹ ਆਪਾਂ ਕਰ ਲਈ ਹੈ ਗੱਲ ਉਹਨਾਂ ਨੇ ਮੈਸੇਜ ਭੇਜਿਆ। ਚਲੋ ਮਿਲਦੇ ਹਾਂ ਜੀ ਚਾਲ ਸਾਹਿਬ ਭਾਜੀ ਅਗਲੇ।
2: ਹਾਂਜੀ, ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਸਾਰਿਆਂ ਨੂੰ
0: ਚੁਟਕਲਾ ਨੀ ਆ ਤੁਹਾਡਾ ਸੁਣਿਆ, ਚਲੋ ਅਗਲੇ ਹਫ਼ਤੇ ਸੁਣਾਓ।
2: ਹਾਂਜੀ ਹਾਂਜੀ, ਅਗਲੇ ਹਫ਼ਤੇ ਆਪਾਂ ਜਰੂਰ ਕਰਾਂਗੇ ਜੀ।
1: ਠੀਕ ਹੈ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ। ਸੋ ਇਹ ਸਨ ਚਾਲ ਸਾਹਿਬ ਤੇ ਅਮਰੀਕ ਸਿੰਘ ਫਲੋਰਾ ਭਾਜੀ, ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਤੇ ਦਿਲ ਵਾਲੀ ਪੜਾਸ। ਬਹੁਤ ਸਾਰੇ ਮੈਸੇਜ ਰਹਿ ਵੀ ਗਏ ਹੋਣਗੇ, ਮਾਫ਼ੀ ਚਾਹੁੰਦਾ ਕਿਉਂਕਿ ਸਮੇਂ ਦੇ ਹਿਸਾਬ ਨਾਲ ਮੈਂ ਇਕੱਲਾ ਹੀ ਬੰਦਾ ਆ ਤੇ ਮੈਨੇਜ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ, ਪਰ ਫਿਰ ਵੀ ਕੋਸ਼ਿਸ਼ ਕਰੀਦੀ ਆ। ਸੋ ਉਮੀਦ ਰੱਖਦੇ ਹਾਂ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਖਰੇ ਉੱਤਰ ਰਹੇ ਹੋਵਾਂਗੇ। ਨਵੀਂ ਐਪ ਟੈਸਟਿੰਗ ਦੇ ਵਿੱਚ, ਬੀਟਾ ਟੈਸਟਿੰਗ ਦੇ ਵਿੱਚ ਬੜੀ ਛੇਤੀ ਆ ਜਾਏਗੀ, ਬੜੀਆਂ ਫੈਸਿਲਿਟੀਆਂ ਉਹਦੇ ਵਿੱਚ ਲਾਈਆਂ ਹੋਈਆਂ ਅਸੀਂ, ਤੇ ਬਿਲਕੁਲ ਬ੍ਰਾਂਡ ਨਿਊ ਅਲਟੀਮੇਟ ਐਪ। ਸੋ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਬੜੀ ਛੇਤੀ ਸੁਣੋਗੇ, 5 ਮਿੰਟਾਂ ਬਾਅਦ ਹੀ ਆ ਜਾਏਗਾ। ਯੂਟਿਊਬ ਤੇ ਫੇਸਬੁੱਕ ਤੇ ਵੀਡੀਓ ਪਏ ਹੁੰਦੇ ਨੇ, ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ, ਸੁਣ ਸਕਦੇ ਹੋ, ਮੈਸੇਜ ਵੀ ਭੇਜ ਸਕਦੇ ਹੋ। ਸੋ ਸਾਰੇ ਸਤਿਕਾਰਤ ਸੱਜਣ ਮਿੱਤਰ ਪਿਆਰੇ ਜਿਹੜੇ ਸਾਡੇ ਨਾਲ ਜੁੜਦੇ ਨੇ, ਲਗਾਤਾਰ ਜੁੜਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਆਪਣਾ ਰੱਖਿਓ ਖਿਆਲ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
4: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? लो ताया आपां ले आउने इंडिया वाले गदे पंजाबी फर्नीचर तो। पंजाबी फर्नीचर? जी हाँ, पंजाबी फर्नीचर इथों मिलदा सारा इंडियन फर्नीचर, जो भी तुहानू चाहिदा सब इथों मिलू। मंजे, धार्मिक फोटोआं, चादरां, साइकिल, चूल्हे, दातियां, रंबे, कई सब कुछ इथों मिलू।